ਤਿਸ ਕਉ ਹਉ ਬਲ ਬਲ ਬਾਲ ਸੋ ਹਰਿ ਜਨ ਹੈ ਪਲ ਪਾਲ ਹਰ ਹੋ ਮੇਲ ਨਿਹਾਲ ਰਾਉ ਹਰ ਕਾ ਮਾਰਗ ਗੁਰ ਸੰਤ ਬਤਾਇਓ ਗੁਰ ਚਾਲ ਦਿਖਾਈ ਹਰ ਚਾਲ ਅੰਤਰ ਕਪਟ ਚੁਕਾਵੋ ਮੇਰੇ ਗੁਰਸਿੱਖ ਹੋ ਨਹਿ ਕਪਟ ਕਮਾਵੋ ਹਰ ਕੀ ਹਰ ਘਾਲ ਨਿਹਾਲ ਨਿਹਾਲ ਨਿਹਾਲ ਤੇ ਗੁਰ ਕੇ ਸਿੱਖ ਮੇਰੇ ਹਰ ਪ੍ਰਭ ਭਾਏ ਜਿਨ੍ਹਾਂ ਹਰ ਪ੍ਰਭ ਜਾਣਿਓ ਮੇਰਾ ਨਾਲ ਜਨ ਨਾਨਕ ਕਉ ਮਤ ਹਰ ਪ੍ਰਭ ਦੀਨੀ ਹਰ ਦੇਖ ਨਿਕਟ ਹਦੂਰ ਨਿਹਾਲ ਨਿਹਾਲ ਨਿਹਾਲ ਨਿਹਾਲ ਰਾਗ ਨਟ ਨਾਰਾਇਣ ਮਹੱਲਾ ਪੰਜਵਾਂ ਏਕ ਓਅੰਕਾਰ ਸਤਿਗੁਰ ਪ੍ਰਸਾਦ ਰਾਮ ਹਉ ਕਿਆ ਜਾਨਾ ਕਿਆ ਭਾਵੈ ਮਨ ਪਿਆਸ ਬਹੁਤ ਦਰਸਾਵੈ ਰਹਾਉ ਸੋਈ ਗਿਆਨੀ ਸੋਈ ਜਨ ਤੇਰਾ ਜਿਸ ਉਪਰ ਰੁਚਿਆਵੈ ਕਿਰਪਾ ਕਰੋ ਜਿਸ ਪੁਰਖ ਵਧਾਤੇ ਸੋ ਸਦਾ ਸਦਾ ਤੁਧ ਧਿਆਵੈ ਕਵਨ ਜੋਗ ਕਵਨ ਗਿਆਨ ਧਿਆਨਾ ਕਵਨ ਗੁਨੀਰੀ ਜਾਵੈ ਸੋਈ ਜਾਨ ਸੋਈ ਨਿਜ ਭਗਤਾਂ ਜਿਸ ਉਪਰ ਰੰਗ ਲਾਵੈ ਸਾਈ ਮਤ ਸਾਈ ਬੁੱਧ ਸਿਆਣਪ ਜਿਤ ਨਿਮਖ ਨਾ ਪ੍ਰਭ ਵਿਸਰਾਵੈ ਸੰਤ ਸੰਗ ਲਗ ਇਹੀ ਸੁਖ ਪਾਇਓ ਹਰ ਗੁਣ ਸਦੀ ਹੀ ਗਾਵੈ ਦੇਖਿਓ ਚਰਜ ਮਹਾਮੰਗਲ ਰੂਪ ਕਿਸਿਆਨ ਨਾਹੀਂ ਦ੍ਰਿਸ਼ਟਾਵੈ ਕਹੋ ਨਾਨਕ ਮੋਰਚਾ ਗੁਰ ਲਾਇਓ ਤਹਿ ਗਰਭ ਜੋਨ ਕਹਿਆਵੈ ਨਟ ਨਾਰਾਇਣ ਮਹੱਲਾ ਪੰਜਵਾਂ ਦੋ ਬਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਉਲਾਹਣੋ ਮੈਂ ਕਾਹੂ ਨਾ ਦੀਓ ਮਨ ਮੀਠ ਤੁਹਾਰੋ ਕੀਓ ਰਹਾਓ ਆਗਿਆ ਜਾਨ ਆਗਿਆ ਮਾਨ ਜਾਨ ਸੁਖ ਪਾਇਆ ਸੁਣ ਸੁਣ ਨਾਮ ਤੁਹਾਰੋ ਜੀਓ ਇਹਾਂ ਊਹਾਂ ਹਰ ਤੁਮਹੀ ਇਹ ਗੁਰ ਤੇ ਮੰਤਰ ਦ੍ਰਿੜੀਓ ਜਬ ਤੇ ਜਾਨ ਪਾਈ ਇਹ ਬਾਤਾਂ ਤਬ ਕੁਛ ਲਖੇਮ ਸਭ ਥੀਓ ਸਾਧ ਸੰਗ ਨਾਨਕ ਬਰਗਾਸਿਓ ਆਨ ਨਾਹੀ ਰੇ ਬੀਓ ਨਟ ਮਹੱਲਾ ਪੰਜਵਾਂ ਜਾ ਕਉ ਭਈ ਤੁਮਾਰੀ ਧੀਰ ਜਮ ਕੀ ਤਰਾਸ ਮਿੱਠੀ ਸੁਖ ਪਾਇਆ ਨਿਕਸੀ ਹੋ ਮੈਂ ਪੀਰ ਰਹਾਉ ਤਪਤ ਬੁਝਾਨੀ ਅੰਮ੍ਰਿਤ ਬਾਨੀ ਤ੍ਰਿਪਤੇ ਜਿਉਂ ਬਾਰਕ ਖੀਰ ਮਾਤ ਪਿਤਾ ਸਾਜਨ ਸੰਤ ਮੇਰੇ ਸੰਤ ਸਹਾਈ ਵੀਰ ਖੁੱਲੇ ਭ੍ਰਮ ਪੀਤ ਮਿਲੇ ਗੋਪਾਲਾ ਹੀਰੈ ਬਿਦ ਹੀਰ ਬਿਸਮ ਭਈ ਨਾਨਕ ਜਸ ਗਾਵਤ ਠਾਕੁਰ ਗੁਣੀ ਗਹੀਰ ਨਟ ਮਹੱਲਾ ਪੰਜਵਾਂ ਆਪਣਾ ਜਨ ਆਪਹੇ ਆਪ ਉਧਾਰਿਓ ਆਠ ਪਹਿਰ ਜਨ ਕੈ ਸੰਗ ਬਸਿਓ ਮਨ ਤੇ ਨਾਹੀਂ ਬਸਾਰਿਓ ਰਹਾਉ ਵਰਨ ਚੇਹਨ ਨਾਹੀਂ ਕਿਛ ਭੇਖਿਓ ਦਾਸ ਕਾ ਕੁਲ ਨਾ ਵਿਚਾਰਿਓ ਕਰ ਕਿਰਪਾ ਨਾਮ ਹਰਿ ਦੀਓ ਸਹਿਜ ਸੁਭਾਏ ਸਵਾਰਿਓ ਮਹਾਂਬਿਖਨ ਅਗਨ ਕਾ ਸਾਗਰ ਮਹਾਂਬਿਖਮ ਅਗਨ ਕਾ ਸਾਗਰ ਤਿਸ ਦੇ ਪਾਰ ਉਤਾਰਿਓ ਪੇਖ ਪੇਖ ਨਾਨਕ ਬਿਗਸਾਨੋ ਪੁਨਾ ਪੁਨਾ ਬਲਿਹਾਰਿਓ ਨਟ ਮਹੱਲਾ ਪੰਜਵਾਂ ਹਰ ਹਰ ਮਨ ਮਹਿ ਨਾਮ ਕਹਿਓ ਕੋਟ ਅਪਰਾਧ ਮਿਟੈ ਖਿਨ ਪਿਤਰ ਤਾਂ ਕਾ ਦੁੱਖ ਨਾ ਗਹਿਓ ਰਾਉ ਖੋਜਤ ਖੋਜਤ ਭਇਓ ਬੈਰਾਗੀ ਸਾਧੂ ਸੰਗ ਲਹਿਓ ਚਗਲ ਤਿਆਗੇ ਕਲਿਵ ਲਾਗੀ ਹਰ ਹਰ ਚਰਨ ਗਹਿਓ ਕਹਿਤ ਮੁਕਤ ਸੁਣਤੇ ਨਸਤਾਰੇ ਜੋ ਜੋ ਸ਼ਰਨ ਪਇਓ ਸਿਮਰ ਸਿਮਰ ਸੁਆਮੀ ਪ੍ਰਭ ਆਪਣਾ ਕਹੋ ਨਾਨਕ ਆਨੰਦ ਭਇਓ ਨਟ ਮਹੱਲਾ ਪੰਜਵਾਂ ਚਰਨ ਕਮਲ ਸੰਗ ਲਾਗੀ ਡੋਰੀ ਸੁਖ ਸਾਗਰ ਕਰ ਭਰਮ ਗਤ ਮੋਰੀ ਰਹਾਉ ਅੰਚਲਾ ਗਹਾਇਓ ਜਨ ਪੁਨੇ ਕਉ ਮਨ ਬੀਧੋ ਪ੍ਰੇਮ ਕੀ ਖੋਰੀ ਜਸ ਗਾਵਤ ਭਗਤ ਰਸ ਉਪਜਿਓ ਮਾਇਆ ਕੀ ਜਾਲੀ ਤੋਰੀ ਪੂਰਨ ਪੂਰ ਰਹੇ ਕਿਰਪਾ ਨਿਦ ਆਨਨਾ ਪਿਖੋ ਹੋਰੀ ਨਾਨਕ ਮੇਲ ਲਿਓ ਦਾਸ ਆਪਣਾ ਪ੍ਰੀਤ ਨ ਕਬਹੂੰ ਥੋਰੀ ਨਟ ਮਹੱਲਾ ਪੰਜਵਾਂ ਮੇਰੇ ਮਨ ਜਪ ਜਪ ਹਰ ਨਾਰਾਇਣ ਕਬਹੂ ਨ ਬਿਸਰੋ ਮਨ ਮੇਰੇ ਤੇ ਆਠ ਪਹਿਰ ਗੁਣ ਗਾਇਨ ਰਾਉ ਸਾਧੂ ਤੂਰ ਕਰੋ ਨਿਤ ਮਜਨ ਸਭ ਕਿਲਬਿਖ ਪਾਪ ਗਵਾਇਣ ਪੂਰਨ ਪੂਰ ਰਹੇ ਕਿਰਪਾ ਨਿਦ ਘਟ ਘਟ ਦਿਸ਼ਟ ਸਮਾਇਣ ਜਾਪ ਤਾਪ ਕੋਟ ਲਖ ਪੂਜਾ ਹਰ ਸਿਮਰਨ ਤੁਲਨਾ ਲਾਇਣ ਦੋਏ ਕਰ ਜੋੜ ਨਾਨਕ ਦਾਨ ਮੰਗੈ ਤੇਰੇ ਦਾਸਨ ਦਾਸ ਦਸਾਇਣ ਨਟ ਮਹੱਲਾ ਪੰਜਵਾਂ ਮੇਰਾ ਸਰਬਸ ਨਾਮ ਨਿਧਾਨ ਕਰ ਕਿਰਪਾ ਸਾਧੂ ਸੰਗ ਮਿਲਿਓ ਸਤਿਗੁਰ ਦੀਨੋ ਦਾਨ ਰਹਾਉ ਸੁਖਦਾਤਾ ਦੁਖ ਭੰਜਨ ਹਾਰਾ ਗਾਉ ਕੀਰਤਨ ਪੂਰਨ ਗਿਆਨ
काम क्रोध लोभ खंड खंड किन्ने बिनसो मूढ़ अभिमान क्या गुण तेरे आख बखान प्रभु अंतर जामी जान चरण कमल शरण सुख सागर नानक सतगुरवाण नट महला पंजवा हौ बार बार जाऊं गुर गोपाल रहाऊ मोहि निर्गुण तम पूरन दाते दीनानाथ दयाल उठत बैठत सोबत जागत जी प्राण तन माल दर्शन प्यास बहुत मन मेरा ए नानक दर्शन निहाल नट पड़ताल महला पंजवा एक ओंकार सतगुर प्रसाद कोहु है मेरो साजन मीत हर नाम सुनावे नीत बिनसे दुख विपरीत सब अर्पो मन तन चीत रहाउ कोई बिरला आपन कीत संग चरण कमल मन सीत हा कर कृपा हर जस दीत हर भज जन्म पदार्थ जीत कोट पतित हो हे पुनीत नानक दास बल बल कीत नाट राष्ट्रपतियां महला चौथा एको ओंकार सतगुर प्रसाद राम मेरे मन तन नाम आधारी किन पद रह न सको बिन सेवा मैं गुरमत नाम सुमारी रहाऊ हर हर हर हर हर मन त्यावो मैं हर हर नाम प्यारी दीन दयाल भय प्रभु ठाकुर गुर कह शब्द सुवारी मधुसूदन जग जीवन माधो मेरे ठाकुर अगम पारी एक बिनो बेनती करो गुर आ गए मैं साधु संग बित पखारी मैं साधु चरण पखारी सहस नेत्र नेत्र है प्रभु काउ प्रभ एको पुरख निरारी सहस मूर्त एको प्रभु ठाकुर प्रभ एको गुरमत तारी गुरमत नाम समुद्र पाया हर हर नाम उर तारी हर हर कथा बनी अत मीठी ज्यों गूंगा गटक सुमारी रसना साध जख है पाए दूजे अत फीकै लोभ बेकारी जो गुरमुख साध जख है राम नामा सब आन रस साध बिसारी गुरमत राम नाम तन पाया सुन कह त्या पाप निवारी धर्म राय जम नेड़ न आवे मेरे ठाकुर के जन प्यारी सास सास सास है जेती मैं गुरमत नाम सुमारी सास सास जाई न मैं बेनु सो बिरथा सास बिकारी कृपा कृपा कर दीन प्रभ शरणी मोकौ हर जन मिल प्यारी नानक दासन दास कहत है हम दासन के पनिहारी नाट महला चौथा राम हम पाथर निर्गुण यारी कृपा कृपा कर गुरु मिलाई हम पाहन शब्द गुर तारी रहाउ सतगुर नाम दृढ़ाई अत मीठा मैला गर्म लगारी नाम सुरत भजी है दह देसु हर मुश्की मुश्क गंधारी तेरी निर्गुण कथा कथा है मीठी गुरनीके बचन सुमारी गावत गावत हर गुण गाई गुण गावत गुर निस्तारी बवेक गुरु गुरु समदर्शी तस मिलिया संक उतारी सतगुर मिलिया परम पद पाया हौं सतगुर कै बलहारी पाखंड पाखंड कर कर भरमे लोभ पखंड जग बुरियारी हलत पलत दुखदाई हो वही जमकाल खड़ा सिर मारी उगवै जनस आल जाल संभाले बिख माया के बिस्तारी आई रैन भया सुपनंतर बिख सुपने पी दुख सारी कलर खेत लै कूड़ जमाया सब कूड़े के खलवारी साकत नार सब पूख लगाने दार ठांडे जम जंदारी मनमुख कारज चढ़िया बिख भारी उतरै शब्द बिचारी जितने कारज कारज के मंगिए कर सेवक पगल गवारी जगन्नाथ सब जंत्र उपाई नाक खीनी सब नसहारी नानक प्रभु खिंचै तह मिली चली है ज्यों पावै राम प्यारी नट महला चौथा राम हर अमृत सरना बारी सतगुर ज्ञान मजन है नीको मैल कलमल पाप उतारी रहाऊ संगत का गुण बहुत अधिकाई पढ़ सुआ गण को धारी परस ने परस भाई कुब जाकाउ लै बैकुंठ सुधारी अजामल प्रीत पुत्र प्रत किनी कर नारायण बोलारी मेरे ठाकुर कहे मन पाए पावनी जम कंकर मार बिदारी मानुख कथा कथ लोक सुनावे जो हम बोलै सो ना बिचारी सतसंगत मिलाए तां दृढ़ता दृढ़ता आवे हर राम नाम निस्तारी जब लग जियो पिंड है।

ਸਾਕਤ ਸਿਉਮਾਨ ਮੇਲ ਨਾ ਕਰੀਅਹ ਜਿਨ ਹਰ ਹਰ ਨਾਮ ਵਿਸਾਰੇ ਸਾਕਤ ਬਚਨ ਬਿਛੂਆ ਜਿਉਂ ਡਸੀਐ ਤਜ ਸਾਕਤ ਪਰੈ ਪਰਾਰੀ ਲਗ ਲਗ ਪ੍ਰੀਤ ਬਹੁ ਪ੍ਰੀਤ ਲਗਾਈ ਲਗ ਸਾਧੂ ਸੰਗ ਸਵਾਰੀ ਗੁਰ ਕੇ ਬਚਨ ਸਤ ਸਤ ਕਰ ਮਾਨੈ ਮੇਰੇ ਠਾਕੁਰ ਬਹੁਤ ਪਿਆਰੇ ਪੂਰਬ ਜਨਮ ਪ੍ਰਚੂਨ ਕਮਾਏ ਹਰ ਹਰ ਹਰ ਨਾਮ ਪਿਆਰੇ ਗੁਰ ਪ੍ਰਸਾਦ ਅੰਮ੍ਰਿਤ ਰਸ ਪਾਇਆ ਰਸ ਗਾਵੇ ਰਸ ਵਿਚਾਰੇ ਹਰ ਹਰ ਰੂਪ ਰੰਗ ਸਭ ਤੇਰੇ ਮੇਰੇ ਲਾਲਨ ਲਾਲ ਗੁਲਾਰੇ ਜੈਸਾ ਰੰਗ ਦੇ ਸੋ ਹੋਵੇ ਕਿਆ ਨਾਨਕ ਜੰਤ ਵਿਚਾਰੇ ਨਾਟ ਮਹੱਲਾ ਚੌਥਾ ਰਾਮ ਗੁਰ ਸ਼ਰਨ ਪ੍ਰਭੂ ਰਖਵਾਰੀ ਜਿਉਂ ਕੁੰਚਰ ਤਦੂ ਐ ਪਕੜ ਚਲਾਇਓ ਕਰ ਉਪਰ ਕੱਢ ਨਿਸਤਾਰੇ ਰਹਾਉ ਪ੍ਰਭ ਕੇ ਸੇਵਕ ਬਹੁਤ ਅਤ ਨੀਕੇ ਮਨ ਸ਼ਰਧਾ ਕਰ ਹਰ ਧਾਰੇ ਮੇਰੇ ਪ੍ਰਭ ਸ਼ਰਧਾ ਭਗਤ ਮਨ ਭਾਵੇ ਜਨਕੀ ਪੈ ਸਵਾਰੀ ਹਰ ਹਰ ਸੇਵਕ ਸੇਵਾ ਲਾਗੈ ਸਭ ਦੇਖੈ ਬ੍ਰਹਮ ਪਸਾਰੀ ਏਕ ਪੁਰਖ ਇਕ ਨਦਰੀ ਆਵੈ ਸਭ ਏਕਾ ਨਦਰ ਨਿਹਾਰੇ ਹਰ ਪ੍ਰਭ ਠਾਕੁਰ ਰਵਿਆ ਸਭ ਠਾਈ ਸਭ ਚੇਰੀ ਜਗਤ ਸਮਾਰੀ ਆਪ ਦਿਆਲ ਦਿਆਗ ਦਾਨ ਦੇਵੈ ਵਿੱਚ ਪਾਥਰ ਕੀ ਰੇ ਕਾਰੇ ਅੰਤਰ ਵਾਸ ਬਹੁਤ ਮੁਹਸਕਾਈ ਬ੍ਰਹਮ ਪੂਲਾ ਮਿਰਗ ਸਿੰਗਾਰੀ ਬਨ ਬਨ ਢੂੰਡ ਢੂੰਡ ਫਿਰ ਥਾਕੀ ਗੁਰਪੂਰੇ ਨ ਕਰਨ ਸਾਰੀ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੀ ਗੁਰ ਬਾਣੀ ਕਹੈ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੀ ਸਭ ਹੈ ਬ੍ਰਹਮ ਬ੍ਰਹਮ ਹੈ ਪਸਰਿਆ ਮਨ ਬੀਜਿਆ ਖਾਵਾਰੀ ਜਿਨ ਕਾਉ ਚੰਦਰਹਾਸ ਦੁਖਿਆ ਤ੍ਰਿਸ਼ਟ ਬੁੱਧੀ ਆਪਣਾ ਕਰ ਲੋਕੀ ਜਾਰੀ ਪ੍ਰਭ ਕਉ ਜਨ ਵਿਰਲੇ ਹਿਰਦੇ ਲੋਚਾਏ ਪ੍ਰਭ ਜਾਨ ਕੈ ਸਾਸ ਨਿਹਾਰੀ ਕਿਰਪਾ ਕਿਰਪਾ ਕਰ ਭਗਤ ਰੜਾਈ ਜਨ ਨਾਨਕ ਜਨ ਪਿਛੇ ਲਾਗ ਨਿਸਤਾਰੀ ਆਪਣੇ ਆਪ ਪ੍ਰਭ ਠਾਕੁਰ ਪ੍ਰਭ ਆਪੇ ਸ੍ਰਿਸ਼ਟ ਸ੍ਰਿਸ਼ਟ ਸਵਾਰੀ ਜਨ ਨਾਨਕ ਆਪੇ ਆਪ ਸਭ ਵਰਤੈ ਕਰ ਕਿਰਪਾ ਆਪ ਨਿਸਤਾਰੀ ਨਾਟ ਮਹੱਲਾ ਚੌਥਾ ਰਾਮ ਕਰ ਕਿਰਪਾ ਲਿਹੋ ਵਾਰੀ ਜਿਉਂ ਪਕੜ ਦ੍ਰੋਪਦੀ ਦੁਸ਼ਟਾ ਆਨੀ ਹਰ ਹਰ ਲਾਜ ਨਿਵਾਰੀ ਰਾਉ ਕਰ ਕਿਰਪਾ ਜਾਚਕ ਜਨ ਤੇਰੇ ਇੱਕ ਮੰਗੋ ਨਾਮ ਪਿਆਰੇ ਸਤਿਗੁਰ ਕੀ ਨਿਤ ਸ਼ਰਧਾ ਲਾਗੀ ਮੋਕ ਹਾਰ ਗੋਰ ਮੇਲ ਸਵਾਰੀ ਸਾਕਤ ਕਰਮ ਪਾਣੀ ਜੋ ਮਥੀ ਆਏ ਨਿਤ ਪਾਣੀ ਝੋਲ ਚੁਲਾਰੇ ਮਹਿਲ ਸਤ ਸੰਗਤ ਪਰਮ ਪਦ ਪਾਇਆ ਕੱਢ ਮਾਖਣ ਕੇ ਘਟਕਾਰੀ ਨਿਤ ਨਿਤ ਗਾ ਕਾਇਆ ਮੱਜਨ ਕੀਆ ਨਿਤ ਮਾਲ ਮਾਲ ਦੇ ਸਵਾਰੇ ਮੇਰੇ ਸਤਿਗੁਰ ਕੇ ਮਾਨ ਬਚਨ ਨਾ ਪਾਏ ਸਭ ਫੋਕਟ ਚਾਰ ਸ਼ਿੰਗਾਰੀ ਮਟਕ ਮਟਕ ਚੱਲ ਸਕੀ ਸਹੇਲੀ ਮੇਰੇ ਠਾਕੁਰ ਕੇ ਗੁਣ ਸਾਰੀ ਗੁਰਮੁਖ ਸੇਵਾ ਮੇਰੇ ਪ੍ਰਭ ਭਾਈ ਮੈਂ ਸਤਿਗੁਰ ਲੱਖ ਲਖਾਰੀ ਨਾਰੀ ਪੁਰਖ ਪੁਰਖ ਸਭ ਨਾਰੀ ਸਭ ਦੇਖੋ ਪੁਰਖ ਮੁਰਾਰੀ ਸੰਤ ਜਨਾ ਕੀ ਰੇਨ ਮਨ ਭਾਈ ਮੈਲ ਹਰ ਜਨ ਹਰ ਨਿਸਤਾਰੀ ਗ੍ਰਾਮ ਗ੍ਰਾਮ ਨਗਰ ਸਭ ਫਿਰਿਆ ਉਰਦ ਅੰਤਰ ਹਰ ਜਨ ਪਾਰੀ ਸ਼ਰਧਾ ਸ਼ਰਧਾ ਉਪਾਈ ਮਲਾਹੀ ਮੋਕੋ ਹਾਰ ਗੁਰ ਗੁਰ ਨਿਸਤਾਰੀ ਪਵਣ ਸੂਤ ਸਭ ਨੀਕਾ ਕਰਿਆ ਸਤਿਗੁਰ ਸ਼ਬਦ ਵਿਚਾਰੇ ਨਜ ਕਰ ਜਾਏ ਅੰਮ੍ਰਿਤ ਰਸ ਪੀਆ ਬਿਨ ਨੈਨਾ ਜਗਤ ਨਿਹਾਰੀ ਤਉ ਗੁਣ ਈਸ ਸ਼ਾ ਵਰਨ ਨਾ ਸਾਕੋ ਤੁਮ ਮੰਦਰ ਹਮ ਨਿਕ ਕੀਰੇ ਨਾਨਕ ਕਿਰਪਾ ਕਰ ਗੁਰ ਮੇਲੋ ਮੈਂ ਰਾਮ ਜਪਤ ਮਨ ਧੀਰੇ ਨਾਟ ਮਹੱਲਾ ਚੌਥਾ ਮੇਰੇ ਮਾਨ ਭਾਜ ਠਾਕੁਰ ਅਗਮ ਪਾਰੀ ਹਮ ਪਾਪੀ ਬਹੁ ਨਿਰਗੁਣਿਆਰੀ ਕਰ ਕਿਰਪਾ ਗੁਰ ਨਿਸਤਾਰੀ ਰਹਾਉ ਸਾਧੂ ਪੁਰਖ ਸਾਧ ਜਨ ਪਾਈ ਇੱਕ ਬਿਨੋ ਕਰੂੰ ਗੁਰ ਪਿਆਰੀ ਰਾਮ ਨਾਮ ਧਨ ਪੂਜੀ ਪੁਸਮ ਦੇਵ ਸਭ ਤਿਸ਼ਨਾ ਭੂਖ ਨਿਵਾਰੀ ਪਚੈ ਪਤੰਗ ਮ੍ਰਿਗ ਭ੍ਰਿੰਗ ਕੁੰਚਰ ਇੱਕ ਮੀਨ ਇੱਕ ਇੰਦਰੀ ਪਕੜ ਪੁਸ਼ੰਗਾਰੀ ਪੰਚ ਦੂਤ ਸਬਲ ਹੈ ਦੇਹੀ ਗੁਰ ਸਤਿਗੁਰ ਪਾਪ ਨਿਵਾਰੀ ਸ਼ਾਸਤਰ ਵੇਦ ਸੋਧ ਸਾ ਸੋਧ ਦੇਖੇ ਮੌਨ ਨਾਰਦ ਬਚਨ ਪੁਕਾਰੀ ਰਾਮ ਨਾਮ ਪੜੋ ਗਤ ਪਾਵਹੁ ਸਤਸੰਗਤ ਗੁਰ ਨਿਸਤਾਰੀ ਪ੍ਰੀਤਮ ਪ੍ਰੀਤ ਲੱਗੀ ਪ੍ਰਭ ਕੇਰੀ ਜਿਵ ਸੂਰਜ ਕਮਲ ਨਿਹਾਰੀ ਮੇਰ ਸਮੇਰ ਮੋਰ ਬਹੁ ਨਾਚੈ ਜਬ ਉਨ ਵੈ ਕਨ ਕਨਹਾਰ
ਸਾਕਤ ਕਉ ਅੰਮ੍ਰਿਤ ਬਹੁ ਸਿੰਚਹੁ ਸਭ ਡਾਲ ਫੂਲ ਬਿਸਕਾਰੀ ਜਿਉ ਜਿਉ ਨਵਹਿ ਸਾਕਤ ਨਰ ਸੇਤੀ ਛੇੜ ਛੇੜ ਕੱਢੈ ਬਿਖਾਰੀ ਸੰਤਨ ਸੰਤ ਸਾਧ ਮਿਲ ਰਹੀ ਹੈ ਗੁਣ ਬੋਲਹੇ ਪਰ ਉਪਕਾਰੀ ਸੰਤੈ ਸੰਤ ਮਿਲੈ ਮਨ ਪਿਗਸੈ ਜਿਉ ਜਲ ਮਿਲ ਕਮਲ ਸਵਾਰੀ ਲੋਭ ਲਹਿਰ ਸਭ ਸਵਾਨ ਹਲਕ ਹੈ ਹਲਕ ਉਸ ਬੈਂਗ ਬਿਗਾਰੀ ਮੇਰੇ ਠਾਕੁਰ ਕਹਿ ਦੀਵਾਨ ਖਬਰ ਹੋਈ ਗੁਰ ਗਿਆਨ ਖੜਗ ਲੈ ਮਾਰੀ ਰਾਖ ਰਾਖ ਰਾਖ ਬ੍ਰਹਮ ਮੇਰੇ ਮੈਂ ਰਾਖੋ ਕਿਰਪਾ ਧਾਰੀ ਨਾਨਕ ਮੈਂ ਤਾਰ ਅਵਰ ਨ ਕਾਹੀ ਮੈਂ ਸਤਿਗੁਰ ਗੁਰ ਨਿਸਤਾਰੀ ਰਾਗ ਮਾਲੀ ਗੌੜਾ ਮਹੱਲਾ ਚੌਥਾ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰਗੁਰ ਪ੍ਰਸਾਦ ਅਨਕ ਯਤਨ ਕਰ ਹਰੇ ਕਰ ਰਹੀ ਹਰ ਅੰਤ ਨਾਹੀ ਪਾਇਆ ਅਗ ਹਰ ਅਗਮ ਅਗਮ ਅਗਾਧ ਬੋਧ ਆਦੇਸ਼ ਹਰ ਪ੍ਰਭ ਰਾਇਆ ਰਾਉ ਕਾਮ ਕ੍ਰੋਧ ਲੋਭ ਮੋਹ ਨਿਤ ਜਗਰ ਤੇ ਜਗਰਾਇਆ ਹਮ ਰਾਖ ਰਾਖ ਦੀਨ ਤੇਰੇ ਹਰ ਸ਼ਰਨ ਹਰ ਪ੍ਰਭ ਆਇਆ ਸਰਨਾਗਤੀ ਪ੍ਰਭ ਪਾਲਤੇ ਹਰ ਭਗਤ ਬਸਲ ਨ ਆਇਆ ਪ੍ਰਹਿਲਾਦ ਜਾਨ ਹਰਨਾਕਸ਼ ਬਕਰਿਆ ਹਰ ਰਾਖ ਲੀਓ ਤਰਾਇਆ ਹਰ ਚੇਤ ਰੇ ਮਾਨੁ ਪਵਣ ਮਹਿਲ ਪਾਵਨ ਸਭ ਦੁਖ ਭੰਜਨ ਰਾਇਆ ਪਉ ਜਨਮ ਮਰਨ ਨਿਵਾਰ ਠਾਕੁਰ ਹਰ ਗੁਰਮਤੀ ਪ੍ਰਭ ਪਾਇਆ ਹਰ ਪਾਤਿਤ ਪਾਵਨ ਨਾਮ ਸੁਆਮੀ ਭਉ ਭਗਤ ਭੰਜਨ ਗਾਇਆ ਹਰ ਹਾਰ ਹਰ ਉਰ ਧਾਰਿਓ ਜਨ ਨਾਨਕ ਨਾਮ ਸੁਮਾਇਆ ਮਾਲੀ ਗੌੜਾ ਮਹੱਲਾ ਚੌਥਾ ਜਪ ਮਨ ਰਾਮ ਨਾਮ ਸੁਖਦਾਤਾ ਸਤਸੰਗਤ ਮਿਲ ਹਾਰ ਸਾਧ ਆਇਆ ਗੁਰਮੁਖ ਬ੍ਰਹਮ ਪਛਾਤਾ ਰਹਾਉ ਵਡਭਾਗੀ ਗੁਰ ਦਰਸ਼ਨ ਪਾਇਆ ਗੁਰ ਮਿਲਿਆ ਹਰ ਪ੍ਰਭ ਜਾਤਾ ਦੁਰਮਤ ਮੈਲ ਗਈ ਸਭ ਨੀਕਰ ਹਰ ਅੰਮ੍ਰਿਤ ਹਰ ਸਰਨਾਤਾ ਧਨ ਧਨ ਸਾਧ ਜਿਨੀ ਹਰ ਪ੍ਰਭ ਪਾਇਆ ਤਿੰਨ ਪੁੱਛ ਹਰ ਕੀ ਬਾਤਾ ਪਾਈ ਲਗੋ ਨਿਤ ਕਰਹੁ ਜੋਦਰੀਆਂ ਹਾਰ ਮੇਲਹ ਕਰਮ ਵਧਾਤਾ ਲਲਾਟ ਲਿਖੇ ਮਾਇਆ ਪਾਇਆ ਗੁਰ ਪੂ ਸਾਧੂ ਗੁਰ ਬਚਨੀ ਮਨ ਤਨ ਰਾਤਾ ਹਰ ਪ੍ਰਭ ਆਈ ਮਿਲੇ ਸੁਖ ਪਾਇਆ ਸਭ ਕਿਲਵਿਖ ਪਾਪ ਗਵਾਤਾ ਰਾਮ ਰਸਾਇਣੂ ਜਿਨ ਗੁਰਮਤ ਪਾਇਆ ਤਾਂ ਤਿੰਨ ਕੀ ਪੂਰਨ ਊਤਮ ਬਾਤਾ ਤਿੰਨ ਕੀ ਪੰਖ ਪਾਈ ਐਵਡ ਭਾਗੀ ਜਨ ਨਾਨਕ ਚਰਨ ਪ੍ਰਾਤਾ ਮਾਲੀ ਗੌੜਾ ਮਹੱਲਾ ਚੌਥਾ ਸਭ ਸਿੱਧ ਸਾਧਕ ਮੁਨ ਜਨਾ ਮਨ ਭਾਵਣੀ ਹਰ ਤੇ ਆਇਓ ਅਪਰੰਪਰੋ ਪਾਪ ਬ੍ਰਹਮ ਸੁਆਮੀ ਅਲਾ ਹਰ ਲਖ ਗੁਰੂ ਲਿਖਾਇਓ ਰਹਾਉ ਹਮ ਨੀਚ ਮਧਮ ਕਾਰਮ ਕੀਏ ਨਹੀਂ ਚੇਤਿਓ ਹਰ ਰਾਇਓ ਹਰ ਆਨ ਮੇਲਿਓ ਸਤਿਗੁਰੂ ਖਿਨ ਬੰਦ ਮੁਕਤ ਕਰਾਇਓ ਪ੍ਰਭ ਮਸ਼ਕਤੇ ਧੂਰ ਲਿਖਿਆ ਗੁਰਮਤੀ ਹਰ ਲਿਵਲਾਇਓ ਪੰਚ ਸ਼ਬਦ ਆਦਰ ਗਹਿ ਸਵਾਜਿਆ ਹਰ ਮਿਲਿਓ ਮੰਗਲ ਗਾਇਓ ਪਾਤਿਤ ਪਾਵਨ ਨਾਮ ਨਰ ਹਰ ਮੰਦ ਭਾਗੀਆਂ ਨਹੀਂ ਪਾਇਓ ਹਾਤੇ ਗਰਭ ਜੋਨੀ ਗਾਲੀਐ ਹੈ ਜਿਉ ਜਲੋਨ ਜਲੈ ਜਲਾ ਗਾਇਓ ਮਤ ਦੇਹੀ ਹਰ ਪ੍ਰਭ ਅਗਮ ਠਾਕੁਰ ਗੁਰ ਚਰਨ ਮਨ ਮੈ ਲਾਇਓ ਹਰ ਰਾਮ ਨਾਮੈ ਰਹੋ ਲਾਗੋ ਜਨ ਨਾਨਕ ਨਾਮ ਸਮਾਇਓ ਮਾਲੀ ਗੌੜਾ ਮਹੱਲਾ ਚੌਥਾ ਮੇਰਾ ਮਨ ਰਾਮ ਨਾਮ ਰਸ ਲਾਗਾ ਕਮਲ ਪ੍ਰਗਾਸ ਭਇਆ ਗੁਰ ਪਾਇਆ ਹਰ ਜਪਿਓ ਬ੍ਰਹਮ ਪਉ ਭਾਗਾ ਰਹਾਉ ਭੈ ਭਾਈ ਭਗਤ ਲਾਗੋ ਗੁਹ ਮੇਰਾ ਹੀ ਹਰਾ ਮਨ ਸੋਇਓ ਗੁਰਮਤ ਜਾਗਾ ਦਿਲ ਵਿਖ ਕੀਨ ਭਾਈ ਸ਼ਾਂਤ ਆਈ ਹਰ ਉਰ ਧਾਰਿਓ ਵਡ ਭਾਗਾ ਮਨਮੁਖ ਰੰਗ ਕੁਸੁੰਭ ਹੈ ਕਛੂਆ ਜਉ ਕੁਸਮ ਚਾਰ ਦਿਨ ਚਾਗਾ ਖਿਨ ਮੈਂ ਬਿਨ ਸਜਾਈ ਪ੍ਰਤਾਪੈ ਡੰਡ ਧਰਮ ਰਾਏ ਕਾ ਲਾਗਾ ਸਤਸੰਗਤ ਪ੍ਰੀਤ ਸਾਧ ਅਤ ਗੂੜੀ ਜਉ ਰੰਗ ਮਜੀਠ ਬਹੁ ਲਾਗਾ ਕਾਇਆ ਕਾ ਪਰਚੀਰ ਬਹੁ ਪਾਰੀ ਹਰ ਰੰਗ ਨਾਲ ਹੈ ਸੁਭਾਗਾ ਹਰ ਚਰਿਓ ਰੰਗ ਮਿਲੈ ਗੁਰ ਸੁਭਾ ਹਰ ਰੰਗ ਚਲੂ ਲੈ ਰਾਂਗਾ ਜਨ ਨਾਨਕ ਤਿਨਕੇ ਚਰਨ ਪਖਾਰੀ ਜੋ ਹਰ ਚਰਣੀ ਜਨ ਲਾਗਾ ਮਾਲੀ ਗੌੜਾ ਮਹੱਲਾ ਚੌਥਾ ਮੇਰੇ ਮਾਨ ਭਾਜ ਹਰ ਹਰ ਨਾਮ ਗੋਪਾਲਾ ਮੇਰਾ ਮਨ ਤਨ ਲੀਨ ਭਇਆ ਰਾਮ ਨਾਮੈ ਮਤ ਗੁਰਮਤ ਰਾਮ ਰਸਾਲਾ ਰਹਾਉ
ਗੁਰਮਤਿ ਨਾਮ ਧਿਆਈਐ ਹਰਿ ਹਰਿ, ਮਾਨ ਜਪੀਐ ਹਰਿ ਗੁਰ ਜਪ ਮਾਲਾ, ਜਿਨ ਕੈ ਮਸਤਕ ਲਿਖਿਆ ਹਰਿ ਮਿਲਿਆ ਹਰਿ ਬਨਵਾਲਾ, ਜਿਨ ਹਰਿ ਨਾਮ ਧਿਆਇਆ ਤਿਨ ਚੂਕੈ ਸਰਬ ਜੰਜਾਲਾ, ਤਿਨ ਜਮ ਨੇੜ ਨ ਆਵਈ ਗੁਰ ਰਾਖੇ ਹਰਿ ਰਖਵਾਲਾ। ਹਮ ਬਾਰਕ ਕਿਛੁ ਨ ਜਾਣਹੁ, ਹਾਰ ਮਾਤ ਪਿਤਾ ਪ੍ਰਤ ਪਾਲਾ, ਕਰ ਮਾਇਆ ਅਗਨ ਨਿਤ ਮੇਲਤੇ ਗੁਰ ਰਾਖੇ ਦੀਨ ਦਇਆਲਾ। ਬਹੁ ਮੈਲੀ ਨਿਰਮਲ ਹੋਇਆ ਹਾ, ਸਭ ਕਲਿਵਿਖ ਹਾਰ ਜਸ ਜਾਲਾ, ਮਨ ਆਨੰਦ ਭਇਆ ਗੁਰ ਪਾਇਆ, ਜਨ ਨਾਨਕ ਸ਼ਬਦ ਨਿਹਾਲਾ। ਮਾਲੀ ਗੌੜਾ ਮਹੱਲਾ ਚੌਥਾ, ਮੇਰੇ ਮਨ ਹਰ ਭੱਜ ਸਭ ਕਲਿਵਿਖ ਕਾਟ, ਹਰ ਹਰ ਉਰ ਤਾਰਿਓ ਗੁਰ ਪੂਰੈ, ਮੇਰਾ ਸੀਸ ਕੀ ਜੈ ਗੁਰ ਵਾਟ ਰਹਾਉ। ਮੇਰੇ ਹਰ ਪ੍ਰਭ ਕੀ ਮੈਂ ਬਾਤ ਸੁਣਾਵੈ, ਤਿਸ ਮਨ ਦੇਵੋ ਕਟ ਕਾਟ, ਹਰ ਸਾਜਨ ਮੇਲੋ ਗੁਰ ਪੂਰੈ, ਗੁਰ ਬਚਨ ਬਿਕਾਨੋ ਹਟ ਹਾਟ। ਮਕਰ ਪਰਾਗ ਦਾਨ ਬਹੁ ਕੀਆ, ਸਰੀਰ ਦੀਓ ਅਧਵਾ ਕਾਟ, ਬਿਨ ਹਰ ਨਾਮ ਕੋ ਮੁਕਤ ਨ ਪਾਵੈ, ਬਹੁ ਕੰਚਨ ਦੀ ਜੈ ਕਟ ਕਾਟ।

ਮਟ ਕੀ ਮਾਟ ਕਲਯੁਗ ਗੁਰ ਪੂਰਾ ਤਨ ਪਾਇਆ ਜਿਨ ਤੁਰਲੇ ਮਸਤਕ ਲਿਖੇ ਲਲਾਟ ਜਨ ਨਾਨਕ ਰਸ ਅੰਮ੍ਰਿਤ ਪੀਆ ਸਬਦ ਲਾਥੀ ਭੂਖ ਤੇ ਖਾਟ ਮਾਲੀ ਗੌੜਾ ਮਹੱਲਾ ਪੰਜਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਰੇ ਮਾਨੋ ਟਹਿਲ ਹਾਰ ਗੁਰਸੁਖ ਸਾਰੂ ਅਵਰ ਟਹਿਲਾਂ ਝੂਠੀਆਂ ਨਿਤ ਕਰੈ ਜਮ ਸਿਰ ਮਾਰੂ ਰਾਓ ਜਿਨ੍ਹਾਂ ਮਸਤਕ ਲਿਖਿਆ ਤੇ

ਕਾਰ ਸਭ ਤਜਹੋ ਦੂਜੀਸਾ ਛੜੀ ਰੱਖ ਆਸ ਇੱਕ ਨਿਰੰਕਾਰ ਇੱਕ ਪਰਮ ਭੂਲੇ ਸਾਕਤਾ ਬਿਨ ਗੁਰ ਅੰਧ ਅੰਧਾਰੂ ਤੁਰ ਹੋ ਬਨਾ ਸੋਇਆ ਕੋ ਨ ਮਿਟਣਹਾਰ ਆਗਮ ਰੂਪ ਗੋਬਿੰਦ ਕਾ ਅਨਕ ਨਾਮ ਪਾਰੂ ਧਨ ਧਨ ਤੀ ਜਨ ਨਾਨਕਾ ਜਿਨ ਹਰ ਨਾਮ ਅਵਰਤਾਰੂ ਮਾਲੀ ਗੌੜਾ ਮਹੱਲਾ ਪੰਜਵਾਂ ਰਾਮ ਨਾਮ ਕਉ ਨਮਸਕਾਰ ਜਾਸ ਜਪ ਤੋ ਬਤੋ ਉਧਾਰ ਰਹਾਉ ਜਾਂ ਕੇ ਸਿਮਰਨ ਮਿਟਾਓ ਤੰਦ ਮਿਟ ਹੈ ਤੰਦ ਜਾਂ ਕੇ ਸਿਮਰਨ ਛੂਟੈ ਬੰਦ ਜਾ ਕੇ ਸਿਮਰਨ ਮੂਰਖ ਚਦਰ ਜਾ ਕੇ ਸਿਮਰਨ ਕੁਲੈ ਉਧਰ ਜਾਂ ਕੇ ਸਿਮਰਨ ਭਉ ਦੁਖ ਹਰੇ ਜਾਂ ਕੇ ਸਿਮਰਨ ਬਦਾ ਟਰੇ ਜਾਂ ਕੇ ਸਿਮਰਨ ਮੁਚਤ ਪਾਪ ਜਾਂ ਕੇ ਸਿਮਰਨ ਨਹੀਂ ਸੰਤਾਪ ਜਾ ਕੇ ਸਿਮਰਨ ਰਿਧ ਬੇਗਾਸ ਜਾ ਕੇ ਸਿਮਰਨ ਕਮਲਾ ਦਾਸ ਜਾ ਕੇ ਸਿਮਰਨ ਨਿਧ ਨਿਧਾਨ ਜਾ ਕੇ ਸਿਮਰਨ ਤਰੇ ਨਿਧਾਨ ਪਾਤਿਤ ਪਾਵਨ ਨਾਮ ਹਰੀ ਕੋਟ ਭਗਤ ਉਧਾਰ ਕਰੀ ਹਾਰ ਦਾਸ ਜਨ ਦਾਸਾਂ ਦੀਨ ਸ਼ਰਨ ਨਾਮ ਨਾਨਕ ਮਾਤਾ ਸੰਤ ਚਰਨ ਮਾਲੀ ਗੌੜਾ ਮਹੱਲਾ ਪੰਜਵਾਂ ਐਸੋ ਸੁਹਾਈ ਹਰ ਕੋ ਨਾਮ ਸਾਧ ਸੰਗਤ ਵਜ ਪੂਰਨ ਕਾਮ ਰਹਾਉ ਬੂਡਤ ਕਉ ਜੈਸੇ ਬੀੜੀ ਮਿਲਤ ਬੂਡਤ ਬੂਝਤ ਦੀਪਕ ਮਿਲਤ ਦਿਲਤ ਜਲਤ ਅਗਨੀ ਮਿਲਤ ਨੀਰ ਜੈਸੇ ਬਾਰਕ ਮੁਖ ਨੀਰ ਜੈਸੇ ਰਣ ਮਹਿ ਸਖਾ ਭਰਾਤ ਜੈਸੇ ਭੂਖੇ ਭੋਜਨ ਖਾਤ ਜੈਸੇ ਗ੍ਰਿਖੈ ਬਰਸ ਮੇਘ ਜੈਸੇ ਮਾ ਪਾਲਣ ਸਰਨ ਸਿੰਘ ਗਾਰੁੜ ਮੁਖ ਨਹੀਂ ਸਰਬ ਤਰਾਸ ਸੁਆ ਪਿੰਜਰ ਨਹੀਂ ਬਿਨਾਸ਼ ਬਿਲਾਸ ਜੈ ਸੋ ਵਾਂਡੋ ਹਿਰਦੈ ਮਾਹੀ ਜੈ ਸੋ ਦਾਨੋ ਚੱਕੀ ਦਰਾਹੀ ਗੋ ਉਪਮਾ ਬਹੁਤ ਉਪਮਾ ਥੋਰ ਕਹੀ ਹਰ ਅਗਮ ਅਗਮ ਅਗਾਧ ਤੋਹੀ ਊਚ ਮੂਚੋ ਬਹੁ ਅਪਾਰ ਸਿਮਰਤ ਨਾਨਕ ਤਰੇ ਸਾਰੂ ਮਾਲੀ ਗੌੜਾ ਮਹੱਲਾ ਪੰਜਵਾਂ ਹੀ ਹਮਾਰੇ ਸਫਲ ਕਾਜ ਆਪਣੇ ਦਾਸ ਕਉ ਰਖ ਆਪਣੇ ਦਾਸ ਕਉ ਲਿਓ ਨਿਵਾਜ ਰਹਾਉ ਚਰਨ ਸੰਤ ਮਾਥ ਮੋਰ ਨੈਣ ਦਰਸ਼ ਭੇਖੋ ਨਿਸਪੋਰ ਹਸਤ ਹਮਰੇ ਸੰਤ ਟਹਿਲੋ ਪ੍ਰਾਣ ਮਨ ਤਨ ਸੰਤ ਬਹਿਲੋ ਸੰਤ ਸੰਗ ਮੇਰੇ ਮਨ ਕੀ ਪ੍ਰੀਤ ਸੰਤ ਗੁਣ ਬਸੈ ਮੇਰਾ ਮੀਤ ਸੰਤ ਆ ਗਿਆ ਮਨੈ ਮੀਠ ਮੇਰਾ ਕਮਲ ਵਿਗਸੈ ਸੰਤ ਡੀਠ ਸੰਤ ਸੰਗ ਮੇਰਾ ਹੋਏ ਨਿਵਾਸ ਸੰਤਨ ਕੀ ਮੋਹੇ ਬਹੁਤ ਬਿਆਸ ਸੰਤ ਬਚਨ ਮੇਰੇ ਮਨੇ ਮੰਤ ਸੰਤ ਪ੍ਰਸਾਦ ਮੇਰੇ ਬਿਖੇ ਹੰਤ ਮੁਕਤ ਜੁਗਤ ਇਹ ਨਿਦਾਨ ਪ੍ਰਭ ਦਿਆਲ ਮੋਹੇ ਦੇਵ ਦਾਨ ਨਾਨਕ ਕਉ ਸਭ ਦਇਆ ਤਾਰੂ ਚਰਨ ਸੰਤਨ ਕੇ ਮੇਰੇ ਹਿਰਦੈ ਮਝਾਰੂ ਮਾਲੀ ਗੌੜਾ ਮਹੱਲਾ ਪੰਜਵਾਂ ਸਭ ਕੈ ਸੰਗੀ ਨਾਹੀ ਦੂਰ ਕਰਨ ਕਰਾਵਨ ਹਾਜਰਾ ਹਜੂਰ ਰਹਾਉ ਸੁਨਤ ਜੀਓ ਜਾਸ ਨਾਮ ਦੁਖ ਬਿਨਸੇ ਸੁਖ ਕੀਓ ਬਿਸਰਾਮ ਸਗਲ ਨਿਧ ਹਰ ਹਰ ਹਰੇ ਮੁਨ ਜਾਨ ਤਾਂ ਕਈ ਸੇਵ ਕਰੇ ਜਾ ਕੇ ਘਰ ਸਗਲੇ ਸਮਾਵੇ ਜਿਸ ਦੇ ਬਿਰਥਾ ਕੋਈ ਨਾ ਜਾਵੇ ਜਾ ਕੇ ਕਰ ਸਗਲੇ ਸਮਾਹੀ ਜਿਸ ਦੇ ਬਿਰਥਾ ਕੋਈ ਨਾਹੀ ਜੀ ਜੰਤਰ ਕਰੇ ਬ੍ਰਤ ਪਾਲੂ ਸਦਾ ਸਦਾ ਸੇ ਬੋਂ ਕਿਰਪਾਲੂ ਸਦਾ ਧਰਮ ਜਾ ਕੈ ਦੀਵਾਣ ਬੇਮੋਤਾਜ ਨਾਹੀ ਕਿਛ ਕਾਣ ਸਭ ਕਿਛ ਕਰਨੇ ਸਭ ਕੁਛ ਕਰਨਾ ਆਪਣੇ ਆਪ ਰੇ ਮਨ ਮੇਰੇ ਤੂੰ ਤਾਂ ਕਉ ਜਾਪ ਸਾਧ ਸੰਗਤ ਕਉ ਹੋਂ ਬਲਿਹਾਰ

ਮਾਲੀ ਗੌੜਾ ਮਹੱਲਾ ਪੰਜਵਾਂ ਦੋ ਪਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਹਰ ਸਮਰਥ ਕੀ ਸਰਣਾ ਜੀਓ ਪਿੰਡ ਧਨ ਰਾਸ ਮੇਰੀ ਪ੍ਰਭ ਏਕ ਕਾਰਣ ਕਰਨਾ ਰਹਾਉ ਸਿਮਰ ਸਿਮਰ ਸਦਾ ਸੁਖ ਪਾਈਐ ਜੀਵਨ ਹੈ ਕਾ ਮੂਲ ਰਵ ਰਹੇ ਆਸਰ ਬਾਤ ਠਾਈ ਸੂਖ ਮੋ ਅਸਥੂਲ ਆਲ ਜਨ ਆਲ ਜਾਲ ਵਿਕਾਰ ਤਾਜ ਸਭ ਹਰ ਗੁਣਾ ਨਿਤ ਗਾਉ ਕਰ ਜੋੜ ਨਾਨਕ ਦਾਨ ਮੰਗੈ ਦੇਹ ਆਪਣਾ ਲਾਉ ਮਾਲੀ ਗੌੜਾ ਮਹੱਲਾ ਪੰਜਵਾਂ ਪ੍ਰਭ ਸਮਰੱਥ ਦੀ ਵਪਾਰ ਕੌਣ ਜਾਣੈ ਚਲਤ ਤੇਰੈ ਕਿਛ ਅੰਤ ਨਾਹੀਂ ਪਾਰ ਰਹਾਉ ਖੇਨ ਇੱਕ ਖੇਨ ਹੈ ਥਾਪ ਥਾਪਦਾ ਘਾੜ ਭਾਨ ਕਰਨੈ ਹਾਰ ਜੇਤ ਕੀਨੋ ਪਾਰਜਨਾ ਪ੍ਰਭ ਦਾਨ ਹੋਏ ਦੇ ਦਾਤਾਰ ਹਰ ਸ਼ਰਨ ਆਇਓ ਦਾਸ ਤੇਰਾ ਪ੍ਰਭ ਊਚ ਅਗਮ ਪਾਰ ਕਾੜ ਲੇਹੋ ਭਾਉ ਜਲ ਬਿਖਮ ਤੇ ਜਨ ਨਾਨਕ ਸਦ ਬਲਿਹਾਰ ਮਾਲੀ ਗੌੜਾ ਮਹੱਲਾ ਪੰਜਵਾਂ ਮਨ ਤਨ ਬਸ ਰਹੇ ਗੋਪਾਲ ਦੀਨ ਬੰਧ ਭਗਤ ਬਛਲ ਸਦਾ ਸਦਾ ਕਿਰਪਾਲ ਰਹਾਉ ਆਦਿ ਅੰਤੇ ਮਦ ਪੂਤੂ ਹੈ ਪ੍ਰਭ ਬਿਨਾ ਨਾਹੀ ਕੋਏ ਪੂਰ ਰਹੇ ਅਸਗਲ ਮੰਡਲ ਏਕ ਸੁਆਮੀ ਸੋਏ

ਉਹਦੇ ਆਪਣਾ ਨਾਮ ਮਾਲੀ ਗੌੜਾ ਬਾਣੀ ਭਗਤ ਨਾਮਦੇਵ ਜੀ ਕੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਧੰਨ ਧੰਨ ਓ ਰਾਮ ਬੇਨ ਵਾਜੈ ਮਧੁਰ ਮਧੁਰ ਧੁਨ ਅਨਹਦ ਗਾਜੈ ਰਹਾਉ ਧੰਨ ਧੰਨ ਮੇਘਾ ਰੁਮਾਵਲੀ ਧੰਨ ਧੰਨ ਕ੍ਰਿਸ਼ਨਾ ਉਡੈ ਕਾਮਲੀ ਧੰਨ ਧੰਨ ਤੂੰ ਮਾਤਾ ਦੇਵਕੀ ਜਹ ਗ੍ਰਹਿ ਰਮਈਆ ਕਮਲਾਪਤੀ ਧੰਨ ਧੰਨ ਬਾਨ ਖੰਡ ਮਿੰਦਰਾਬਨਾ ਜੈ ਖੇਲੈ ਸ੍ਰੀ ਨਾਰਾਇਣਾ ਬੇਨ ਬਜਾਵੈ ਗੋ ਧਨ ਚਰੈ ਨਾਮੇ ਕਾ ਸੁਆਮੀ ਆਨੰਦ ਕਰੈ ਮੇਰੋ ਬਾਪ ਮਾਧੋ ਤੂੰ ਧਨ ਕੇਸੋ ਸਾਵਲੀਓ ਬੀਠਲਾਏ ਰਹਾਉ ਕਰ ਧਰੀ ਚਕਰ ਬੈਕੁੰਠ ਤੇ ਆਏ ਗਜ ਹਸਤੀ ਕੇ ਪ੍ਰਾਨ ਉਧਾਰੀ ਅਲੇ ਦੋ ਸਾਸਨ ਕੀ ਸਭਾ ਦ੍ਰੋਪਦੀ ਅੰਬਰਲੇ ਤੋ ਬਾਰੀ ਅਲੇ ਗੌਤਮ ਨਾਰ ਅਹਿਲਿਆ ਤਾਰੀ ਪਾਵਨ ਕੇਤਕ ਧਾਰੀ ਅਲੇ ਐਸਾ ਆਦਮ ਅਜਾਤ ਨਾਮ ਦੇਉ ਤਾਉ ਸਰਨਾਗਤ ਆਈ ਅਲੇ ਸਭੈ ਕਟ ਰਾਮ ਬੋਲੈ ਰਾਮਾ ਬੋਲੈ ਰਾਮ ਬਿਨਾ ਕੋ ਬੋਲੈ ਰੀ ਰਹਾ ਓਏ ਕਲ ਮਾਟੀ ਕੁੰਜਰ ਚੀਂਟੀ ਬਾਜਨ ਹੈ ਬਹੁਨਾ ਨਾਰੀ ਅਸਥਾਵਰ ਜੰਗਮ ਕੀਟ ਪਤੰਗਮ ਘਟ ਘਟ ਰਾਮ ਸਮਾਨ ਨਾਰੀ ਏਕਲ ਚਿੰਤਾ ਰਾਖ ਅਨੰਤਾ ਔਰ ਤਜੂ ਸਭ ਆਸਾਰੀ ਪ੍ਰਣਵੈ ਨਾਮਾ ਪੈਨੇ ਕਾਮਾ ਕੋਠਾ ਕੁਰ ਕੋ ਦਾਸਾਰੇ ਰਾਗ ਮਾਰੂ ਮਹੱਲਾ ਪਹਿਲਾ ਕਰ ਪਹਿਲਾ ਜੋ ਬਦੇ ਏਕ ਓਂਕਾਰ ਸਤਨਾਮ ਕਰਦਾ

ਨਾਮ ਖਸਮ ਕਾਲੇ ਹੀ ਖੇਮੇ ਸ਼ਤ ਸਰਾਏ ਚੇ ਦਿਸਨ ਰਥ ਪੀੜੇ ਜਿਨੀ ਤੇਰਾ ਨਾਮ ਰਿਤ ਆਇਆ ਤਿੰਨ ਕਹੋ ਸਾਧ ਮਿਲੇ ਬਾਬਾ ਮੈਂ ਕਰਮਹੀਣ ਕੁੜਿਆਰੂ ਨਾਮ ਨਾ ਪਾਇਆ ਤੇਰਾ ਅੰਧਾ ਪਰਮ ਭੁੱਲਾ ਮਨ ਮੇਰਾ ਰਾਉ ਸਾਧ ਕੀਤੇ ਦੁੱਖ ਪਰ ਫੁੜੇ ਪੂਰਬ ਲਿਖੇ ਮਾਹੀ ਸੁੱਖ ਥੋੜੇ ਦੁੱਖ ਅਗਲੇ ਦੁਖੇ ਦੁੱਖ ਵਿਹਾਈ ਵਿਛੜਿਆ ਕਾ ਕਿਆ ਵਿਛੜੈ ਮਿਲਿਆ ਕਾ ਕਿਆ ਮੇਲ ਸਾਹਿਬ ਸੋ ਸਲਾਹੀਐ ਜਿਨ ਕਾਰ ਦੇਖਿਆ ਖੇਲ ਸੰਜੋਗੀ ਮਿਲਾ ਬੜਾ ਤਿੰਨ ਚਾਨ ਕੀਤਾ ਰੋਗ ਵਿਜੋਗੀ ਮਿਲ ਵਿਛੜੇ ਨਾਨਕ ਬੇ ਸੰਜੋਗ ਮਾਰੂ ਮਹੱਲਾ ਪਹਿਲਾ ਮਿਲ ਮਾਤ ਪਿਤਾ ਪਿੰਡ ਕਮਾਇਆ ਤਿੰਨ ਕਰਤਾ ਲੇਖ ਲਿਖਾਇਆ ਲਿਖ ਦਾਤ ਜੋਤ ਵਡਿਆਈ ਮਿਲ ਮਾਇਆ ਸੁਰਤ ਗਵਾਈ ਮੂਰਖ ਮਾਨ ਕਾਹੀ ਕਰਸੇ ਮਾਣਾ ਉੱਠ ਚੱਲਣਾ ਖਸਮੈ ਪਾਣ ਰਾਉ ਸਾਜ ਸਾਧ ਸਹਿਜ ਸੁਖ ਹੋਈ ਘਰ ਛੱਡਣੇ ਰਹੇ ਨਾ ਕੋਈ ਕਿਛ ਖਾਜੈ ਕਿਛ ਧਾਰ ਜਾਈਐ ਜੇ ਬਹੁੜਨਾ ਬਹੁੜ ਦੁਨੀਆਂ ਆਈ ਹੈ ਸੋ ਕਾਇਆ ਪੱਟ ਹੰਡਾਈ ਫੁਰਮਾਇਸ਼ ਬਹੁਤ ਜਲਾਈ

ਪੱਥਰ ਤਰਨ ਨਾ ਜਾਈ। ਬਹੁ ਬੇੜਾ ਜੀਓ ਚੜਾਓ, ਕਹੋ ਨਾਨਕ ਦੇਵੈ ਕਾਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

Pagare da ni panire, pagare da ni panire.

सगर रे

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਜੀਓ। ਸੋਦਾਰ ਰਾਗ ਅਸਤਾ ਮਹੱਲਾ ਪਹਿਲਾ। ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਸੋਦਾਰ ਤੇਰਾ ਕਿਹਾ ਸੋ ਕਰ ਕਿਹਾ, ਜਿਤ ਬਹਿ ਸਰਬ ਸੰਭਾਲੇ। ਵਾਜੇ ਤੇਰੇ ਨਾਦ ਅਨੇਕ ਅਸੰਖਾ, ਕੀਤੇ ਤੇਰੇ ਵਾਵਣਹਾਰੇ। ਕੀਤੇ ਤੇਰੇ ਰਾਗ ਪਰੀ ਸਿਉਂ ਕਹੀ ਹੈ, ਕੀਤੇ ਤੇਰੇ ਗਾਵਣਹਾਰੇ। ਗਾਵਨ ਤੁਦਨੋ ਪਵਨ ਪਾਣੀ ਬਸੰਤਰ, ਗਾਵੈ ਰਾਜਾ ਧਰਮ ਦੁਆਰੇ। ਗਾਵਨ ਤੁਦਨੋ ਚਿਤ ਗੁਪਤ ਲਿਖ ਜਾਣਨ, ਲਿਖ ਲਿਖ ਧਰਮ ਵਿਚਾਰੇ। ਗਾਵਣ ਤੁਦਨੋ ਈਸ਼ਰ ਬ੍ਰਹਮਾ ਦੇਵੀ, ਸੋਹਣ ਤੇਰੇ ਸਦਾ ਸਵਾਰੇ। ਗਾਵਣ ਤੁਦਨੋ ਇੰਦਰ, ਇੰਦਰਾਸਣ ਬੈਠੇ ਦੇਵਤਿਆਂ ਦਰ ਨਾਲੇ। ਗਾਵਣ ਤੁਦਨੋ ਸਿੱਧ ਸਮਾਧੀ ਅੰਦਰ, ਗਾਵਣ ਤੁਦਨੋ ਸਾਧ ਵਿਚਾਰੇ। ਗਾਵਣ ਤੁਦਨੋ ਜਤੀ ਸਤੀ ਸੰਤੋਖੀ, ਗਾਵਣ ਤੁਦਨੋ ਵੀਰ ਕਰਾਰੇ। ਗਾਵਣ ਤੁਦਨੋ ਪੰਡਿਤ ਪੜਨ ਰੱਖੀ ਸਰ, ਯੁਗ ਯੁਗ ਵੇਦਾਂ ਨਾਲੇ। ਗਾਵਣ ਤੁਦਨੋ ਮੋਹਣੀ ਅਮਨ ਮੋਹਨ, ਸੁਰਗ ਮਛ ਪਿਆਲੇ। ਗਾਵਣ ਤੁਦਨੋ ਰਤਨ ਉਪਾਏ ਤੇਰੇ, ਅੱਠ ਤੀਰਥ ਨਾਲੇ। ਗਾਵਣ ਤੁਦਨੋ ਜੋਧ ਮਹਾਂਬਲ ਸੂਰਾ, ਗਾਵਣ ਤੁਦਨੋ ਖਾਣੀ ਚਾਰੀ। ਗਾਵਣ ਤੁਦਨੋ ਖੰਡ ਮੰਡਲ ਬ੍ਰਹਿਮੰਡਾ, ਕਰ ਕਰ ਰੱਖੇ ਤੇਰੇ ਤਾਰੇ। ਸਹੀ ਤੁਦਨੋ ਗਾਵਨ ਜੋ ਤੁਦ ਭਾਵਨ, ਰਤੇ ਤੇਰੇ ਭਗਤ ਰਸਾਲੇ। ਹੋਰ ਕੇਤੇ ਤੁਦਨੋ ਗਾਵਨ, ਸੇ ਮੈਂ ਚਿਤ ਨ ਆਵਨ, ਨਾਨਕ ਕਿਆ ਵਿਚਾਰੇ। ਸੋਈ ਸੋਈ ਸਦਾ ਸੱਚ, ਸਾਹਿਬ ਸਾਚਾ ਸਾਚੀ ਨਾਈ ਹੈ, ਪੀ ਹੋਸੀ ਜਾਏ ਨਾ ਜਾਸੀ, ਰਚਨਾ ਜਿਨ ਰਚਾਈ। ਰੰਗੀ ਰੰਗੀ ਭਾਤੀ ਕਰ ਕਰ, ਜਿਨ ਸੀ ਮਾਇਆ ਜਿਨ ਉਹ ਪਾਈ, ਕਰ ਕਰ ਦੇਖੈ ਕੀਤਾ ਆਪਣਾ, ਜਿਉਂ ਤਿਸ ਦੀ ਵਡਿਆਈ। ਜੋ ਤਿਸ ਭਾਵੈ ਸੋਈ ਕਰਸੀ, ਫਿਰ ਹੁਕਮ ਨਾ ਕਰਨਾ ਜਾਈ, ਸੋ ਪਾਤਸ਼ਾਹ ਸ਼ਾਹ ਪਾਤ ਸਾਹਿਬ, ਨਾਨਕ ਰਹਿਣ ਰਜਾਈ। ਆਸਥਾ ਮਹੱਲਾ ਪਹਿਲਾ। ਸੁਣ ਵੱਡਾ ਆਖੇ ਸਭ ਕੋਈ, ਕੇਵਲ ਵੱਡਾ ਡੀਠਾ ਹੋਏ। ਕੀਮਤ ਪਾਏ ਨਾ ਕਹਿਆ ਜਾਏ, ਕਹਿਣ ਵਾਲੇ ਤੇਰੇ ਰਹੇ ਸਮਾਏ। ਵੱਡੇ ਮੇਰੇ ਸਾਹਿਬਾ, ਗਹਿਰ ਗੰਭੀਰਾ ਗੁਣੀ ਗਹੀਰਾ, ਕੋਈ ਨਾ ਜਾਣੇ ਤੇਰਾ ਕੀਤਾ ਕੇਵਲ ਚੀਰਾ ਰਹਾਉ। ਸਭ ਸੁਰਤੀ ਮੈਂ

ਵਿਨੋ ਕਰੋ ਗੁਰਪਾਸ ਹਮ ਕੀਰੇ ਕਿਰਮ ਸਤਿਗੁਰ ਸਰਣਾਈ ਕਰ ਦਇਆ ਨਾਮ ਪ੍ਰਗਾਸ ਮੇਰੇ ਮੀਤ ਗੁਰਦੇਵ ਮੋਹ ਕਉ ਰਾਮ ਨਾਮ ਪ੍ਰਗਾਸ ਗੁਰਮਤਿ ਨਾਮ ਮੇਰਾ ਪ੍ਰਾਣ ਸਖਾਈ ਹਰ ਕੀਰਤ ਹਮਰੀ ਰਹਿ ਰਾਸ ਰਹਾਉ ਹਰ ਜਨ ਕੇਵਡ ਭਾਗ ਵਡੇਰੇ ਜਿਨ ਹਰ ਹਰ ਸ਼ਰਧਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਾਸ ਹੈ ਮਲ ਸੰਗਤ ਗੁਣ ਪ੍ਰਗਾਸ ਜਿਨ ਹਰ ਹਰ ਹਰ ਰਸ ਨਾਮ ਨ ਪਾਇਆ ਤੇ ਪਾਗਹੀਣ ਜਮ ਪਾਸ ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿਨ ਧੁਰ ਮਸਤਕ ਲਿਖਿਆ ਲਿਖਾਸ ਤਨ ਤਨ ਸਤਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਰਾਗ ਗੁਜਰੀ ਮਹੱਲਾ ਪੰਜਵਾ ਕਾਹੇ ਰੇ ਮਨ ਚਿਤ ਵਹਿ ਉਦਮ ਜਾ ਆਹਰ ਹਰ ਜੀਉ ਪਰਿਆ ਸੈਲ ਪਥਰ ਮੈਂ ਜਨ ਤੋ ਪਾਈ ਤਾਂ ਕਾ ਰਿਜ ਕਾ ਗੈ ਕਰ ਤਰਿਆ ਮੇਰੇ ਮਾਧੋ ਜੀ ਸਤਸੰਗਤ ਮਿਲੇ ਸੋ ਤਰਿਆ ਗੁਰਪ੍ਰਸਾਦ ਪਰਮ ਪਦ ਪਾਇਆ ਸੁਖੇ ਕਾਸ਼ਟ ਹਰਿਆ ਰਹਾਉ ਜਨਨ ਪਿਤਾ ਲੋਕ ਸੁਤ ਬਨਿਤਾ ਕੋਈ ਨਾ ਕਿਸ ਕੀ ਤਰਿਆ ਸਿਰ ਸਿਰ ਰਿਜ ਕਸੰਬਾਹੀ ਠਾਕੁਰ ਕਾਹੀ ਮਨ ਭਉ ਕਰਿਆ ਉਡੇ ਉਡਿਆ ਵੈਸੈ ਕੋਸਾਂ ਤਿਸ ਪਾਛੈ ਬਚਰੇ ਸ਼ਰਿਆ ਤਿਨ ਕਵਣ ਖਲਾਵੈ ਕਵਣ ਚੁਗਾਵੈ ਮਨ ਮਹੇ ਸਿਮਰਨ ਕਰਿਆ ਸਭ ਨਿਧਾਨ ਦਸ ਅਸ਼ਟ ਸਿਧਾਨ ਠਾਕੁਰ ਕਰ ਤਲ ਧਰਿਆ ਜਨ ਨਾਨਕ ਬਲ ਬਲ ਸਦ ਬਲ ਜਾਈਐ ਤੇਰਾ ਅੰਤ ਨਾ ਪਾਰ ਵਰਿਆ

ਹਰਿਆ ਪੇ ਠਾਕੁਰ ਹਰਿਆ ਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਰੇ ਕੋ ਪੁਰਖ ਸਮਾਣਾ ਇੱਕ ਦਾਤੇ ਇੱਕ ਪੇਖਾਰੀ ਜੀ ਸਭ ਤੇਰੇ ਚੋਜ ਵਿੜਾਣਾ।

ਸੁਭ ਖਾਣਾ ਜੋ ਸੇਵ ਹੈ ਜੋ ਸੇਵ ਤੁਦ ਜੀ ਜਨ ਨਾਨਕ ਦਿਨ ਕੁਰਬਾਣਾ ਹਰ ਧਿਆਵ ਹੈ ਹਰ ਧਿਆਵ ਤੁਦ ਜੀ ਸੇ ਜਨ ਜੁਗ ਮੈਂ ਸੁਖ ਵਾਸੀ ਸੇ ਮੁਕਤ ਭਏ ਜਿਨ ਹਰ ਧਿਆਇਆ ਜੀ ਤਨ ਤੂਟੀ ਜਮ ਕੀ ਫਾਸੀ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭ ਗਵਾਸੀ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਧਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ।

ਘਟ ਕਰਮ ਕਰੰਤਾ ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵ ਹੈ ਮੇਰੇ ਹਰ ਭਗਵੰਤਾ ਤੂੰ ਆਦਿ ਪੁਰਖ ਪਰੰਪਰ ਕਰਤਾ ਜੀ ਤੁਧ ਜੀਵੜ ਵਰਨਾ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਿਹਚਲ ਕਰਤਾ ਸੋਈ ਤੁਧ ਆਪੇ ਪਾਵੈ ਸੋਈ ਵਰਤੈ ਜੀ ਤੂੰ ਆਪੇ ਕਰਹੈ ਸੋਈ ਤੁਧ ਆਪੇ ਸ੍ਰੇਸ਼ਟ ਸਭ ਉਪਾਈ ਜੀ ਤੁਧ ਆਪੇ ਸਿਰਜ ਸਭ ਗੋਈ

ਜਿਸਨ ਤੂੰ ਜਾਣਾ ਹੈ ਸੋਈ ਜਨ ਜਾਣੇ ਹਰ ਗੁਣ ਸਦ ਹੀ ਆਖ ਵਖਾਣੇ ਜਿਨ ਹਰ ਸੇਵਿਆ ਤਿਨ ਸੁਖ ਪਾਇਆ ਸਹਿਜੇ ਹੀ ਹਰ ਨਾਮ ਸਮਾਇਆ।

ਗੁਰਮੁਖ ਪ੍ਰਗਟ ਹੋਏ। ਆਸਾ ਮਹੱਲਾ ਪਹਿਲਾ ਤਿਤ ਸਰਬਰੜ ਪਹਿਲੇ ਨਿਵਾਸਾ ਪਾਣੀ ਪਾਵਗਤ ਨਹੀਂ ਕੀਆ ਪੰਕਜ ਮੋਹ ਪਗ ਨਹੀਂ ਚਾਲੈ ਹਮ ਦੇਖਾ ਤੈ ਡੂਬੀ ਅਲੇ ਮਨ ਏਕ ਨ ਚੇਤ ਸਮੂੜ ਮਨ ਹਰ ਬਿਸਰਤ ਤੇਰੇ ਗੁਣ ਗਲਿਆ ਰਹਾਓ ਨਾ ਹੋ ਜਤੀ ਸਦੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਭਇਆ ਪ੍ਰਣਵਤ ਨਾਨਕ ਦਿਨ ਕੀ ਸ਼ਰਣਾ ਜਿਨ ਤੂੰ ਨਾਹੀ ਵਿਸਰਿਆ। ਆਸਾ ਮਹੱਲਾ ਪੰਜਵਾਂ ਭਈ ਪ੍ਰਾਪਤ

ਕਰ ਸਭ ਹੂੰ। ਜੇਤੇ ਬਦਨ ਸ੍ਰੇਸ਼ਟ ਸਭ ਧਾਰੇ, ਆਪ ਆਪਣੀ ਬੂਝੋ ਚਾਰੇ। ਤੁਮ ਸਭ ਹੀ ਤੇ ਰਹਿਤ ਨਿਰਾਲਮ, ਜਾਣਤ ਭੇਦ ਭੇਦ ਅਰਿਆਲਮ। ਨਿਰੰਕਾਰ ਨਿਰਭਕਾਰ ਨਿਰਲੰਬ, ਆਦਿ ਅਨੀਲ ਅਨਾਦਿ ਅਸਾਂਭ। ਤਾ ਕਾ ਮੂੜ ਜਾਰਤ ਭੇਦਾ, ਜਾ ਕੋ ਭੇਵ ਨ ਪਾਵਤ ਭੇਦਾ। ਤਾਂ ਕਉ ਕਰ ਪਹਨ ਅਨੁਮਾਨਤ, ਮਹਾਮੂੜ ਕਛ ਭੇਦ ਨ ਜਾਣਤ। ਮਹਾਦੇਵ ਕਉ ਕਹਿਤ ਸਦਾ ਸੇਵ, ਨਿਰੰਕਾਰ ਕਾ ਚੀਨਤ ਨਹਿ ਪੇਵ।

ਸਭ ਪਜਾਈਆਂ ਸਦਾ ਕੁਰਬਾਨ ਕੀਤਾ ਗੁਰ ਵਿਟਹੋਂ ਜਿਸ ਦੀਆਂ ਇਹ ਵਡਿਆਈਆਂ ਕਹੇ ਨਾਨਕ ਸੁਣੋ ਸੰਤ ਸ਼ਬਦ ਰੂਪ ਯਾਰੂ ਸਾਚਾ ਨਾਮ ਮੇਰਾ ਆਧਾਰੂ ਵਾਜੇ ਪੰਜ ਸ਼ਬਦ ਕਰ ਸੁਭਾਗੈ ਕਰ ਸੁਭਾਗੈ ਸ਼ਬਦ ਬਾਜੀ ਕਲਾ ਜਿਤ ਕਰ ਧਾਰੀਆ ਪੰਜ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਧ ਜਿਨ ਕਾ ਉਸੇ ਨਾਮ ਹਰਿ ਕਹਿ ਲਾਗੇ ਕਹੇ ਨਾਨਕ ਤੈਂ ਸੁਖ ਹੋਆ ਚਿਤ ਕਰ ਅਨਹਦ ਵਾਜੀ ਅਨਦ ਸੁਣੋ ਵੱਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ

ਦਿੱਤਾ ਪੰਜਵਾਂ। ਥਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰੋ, ਅੰਮ੍ਰਿਤ ਨਾਮ ਠਾਕੁਰ ਕਾ ਪਇਓ, ਜਿਸ ਕਾ ਸਭ ਸੇ ਆਧਾਰੋ।

ਸਤਨਾਮ ਵਾਹਿਗੁਰੂ ਸਾਹਿਬ ਜੀ।

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ, ਅੱਜ ਸਾਵਣ ਦਾ ਮਹੀਨਾ ਆਰੰਭ ਹੋਇਆ। ਸਾਵਣ ਦੇ ਮਹੀਨੇ ਦੀ ਸੰਗਰਾਂਦ ਹੈ। ਪੰਚਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਵੱਲੋਂ ਮਾਝ ਰਾਗ ਦੇ ਵਿੱਚ 12 ਮਹਾਂ ਦੇ ਸਿਰਲੇਖ ਹੇਠ ਸਾਵਣ ਦੇ ਮਹੀਨੇ ਵਿੱਚ ਕੀਤਾ ਹੋਇਆ ਉਪਦੇਸ਼ ਸਰਵਣ ਕਰੋ ਜੀ।

ਹਰ ਅੰਮ੍ਰਿਤ ਬੂੰਦ ਸੁਹਾਵਣੀ ਮਿਲ ਸਾਧੂ ਪੀਵਣ ਹਾਰ ਵਾਣ ਤੈਣ ਪ੍ਰਭ ਸੰਗ ਮੌਲਿਆ ਸਮਰੱਥ ਪੁਰਖ ਅਪਾਰ ਹਾਰ ਮਿਲਣੈ ਨੋ ਮਨ ਲੋਚਦਾ ਕਰਮ ਮਿਲਾਵਣ ਹਾਰ ਜਿਨੀ ਸਖੀਏ ਪ੍ਰਭ ਪਾਇਆ ਹਉ ਤਿਨ ਕਹਿ ਸਦ ਬਲਿਹਾਰ ਨਾਨਕ ਹਰ ਜੀ ਮਾਇਆ ਕਰ ਸ਼ਬਦ ਸੁਭਾਰਣ ਹਾਰ ਸਾਵਣ ਤਿਨਾ ਸੁਹਾਗਣੀ ਜਿਨ ਰਾਮ ਨਾਮ ਉਰ ਹਾਰ ਨਾਨਕ ਹਰ ਜੀ ਮਾਇਆ ਕਰ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਜੀ। ਸੋਹਿਲਾ ਰਾਗ ਜੀ ਕੀ ਮਹੱਲਾ ਪਹਿਲਾ, ਇੱਕ ਓਅੰਕਾਰ ਸਤਿਗੁਰੂ ਪ੍ਰਸਾਦ। ਜੈ ਕਾਰ ਕੀਰਤ ਆਖੀਐ ਕਰਤੇ ਕਾ ਹੋਏ ਵਿਚਾਰੋ, ਤਿਸ ਕਰ ਗਾਵੋ ਸੁਹਿਲਾ ਸਿਮਰਿਓ ਸਜਣਾਰੋ, ਤੁਮ ਗਾਵੋ ਮੇਰੇ ਨਿਰਭਉ ਕਾ ਸੁਹਿਲਾ, ਹੋ ਵਾਰੀਅਰ ਸੁਹਿਲਾ ਸਦਾ ਸੁਖ ਹੋਏ ਰਾਉ। ਨਿਤ ਨਿਤ ਜੀਵੜ ਸੰਭਾਲਿਆ ਨੂੰ ਦੇਖੇ ਗਾ ਦੇਵਣ ਹਾਰ, ਤੇਰੇ ਦਾਨ ਕੀਮਤ ਨਾ ਪਵੇ ਤਿਸ ਦਾ ਤੇ ਕਮਲ ਸਮਾਰ, ਸੰਬਤ ਸਾਹ ਲਿਖਿਆ ਮਿਲ ਕਰ ਪਾਵੋ ਤੇਲ, ਦੇਹ ਸੱਜਣ ਅਸੀਂ ਸੜੀਆਂ ਜਾਂ ਹੋਵੇ ਸਾਹਿਬ ਸੁਮੇਲ, ਕਰ ਘਰ ਇਹੋ ਪਹੁੰਚਾ ਸੁਦੜੇ ਨਤ ਪਵਨ, ਸਦਣਹਾਰਾ ਸਿਮਰੀਐ ਨਾਨਕ ਸੇ ਦੇ ਅਵਨ।

ਪਹਿਲਾ ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ ਤਾਰਿਕਾ ਮਨਲ ਜਨ ਕਮੋਤੀ ਧੂਪ ਮਾਲਿਆ ਨਲੋ ਪਵਨ ਚਬਰੋ ਕਰੇ ਸਗਲ ਬਨਰਾਏ ਫੂਲੰਤ ਜੋਤੀ ਕੈਸੀ ਆਰਤੀ ਹੋਏ ਪਵਖੰਡਨਾ ਤੇਰੀ ਆਰਤੀ ਅਨਹਤਾ ਸ਼ਬਦ ਵਾਜੰਤ ਤੇਰੀ ਰਹਾਉ ਸਹਿਸ ਤਬ ਨੈਨ ਨਨ ਨੈਨ ਹੈ ਤੋਏ ਕਉ ਸਹਿਸ ਮੂਰਤ ਨਨ ਏਕ ਤੋਈ ਸਹਿਸ ਪਦ ਬਿਮਲ ਨਾਨ ਏਕ ਪਦ ਗੰਧ ਵੈਨ ਸਹਿਸ ਤਬ ਗੰਧੇ ਵਿਚਲਤ ਮੋਈ ਸਭ ਮੈਂ ਜੋਤ ਜੋਤ ਹੈ ਸੋਏ ਤਿਸਦਾ ਚਾਨਣ ਸਭ ਮੈਂ ਚਾਨਣ ਹੋਏ ਗੁਰਸਾਖੀ ਜੋਤ ਪ੍ਰਗਟ ਹੋਏ ਜੋ ਤਿਸ ਭਾਵੈ ਸਵਾਰਤੀ ਹੋਏ ਹਰ ਚਰਨ ਕਬਲ ਮਕਰੰਦ ਲੋਭਿਤ ਮਨ ਉਨ ਦਿਨ ਮੋਹਿਆ ਹੀ ਪਿਆਸਾ ਕਿਰਪਾ ਜਲ ਦੇ ਨਾਨਕ ਸਾਰਿਆਂ ਕਾ ਹੋਏ ਜਾਤੇ ਤੇਰਾ ਨਾਹਿ ਵਾਸਾ ਰਾਗ ਗੌੜੀ ਪੂਰਵੀ ਮਹੱਲਾ ਚੌਥਾ ਕਾਮ ਕ੍ਰੋਧ ਨਗਰ ਵਾ ਭਰਿਆ ਮਿਲ ਸਾਧੂ ਖੰਡਲ ਖੰਡਾਹੀ ਪੂਰਵ ਲਿਖਤ ਲਿਖੇ ਗੁਰ ਪਾਇਆ ਮਨ ਹਰ ਲਿਵ ਮੰਡਲ ਮੰਡਾਹੀ ਕਰ ਸਾਧੂ ਅੰਜਲੀ ਪੁਨ ਵਡਾਹੀ ਕਰ ਡੰਡਾਉਤ ਪੁਨ ਵਡਾਹੀ ਰਹਾਉ ਸਾਗਦਰ ਸਾਧਨਾ ਜਾਣਿਆ ਤਨੇ ਅੰਤਰ ਹਉ ਮੈਂ ਕੰਡਾਹੀ ਜਿਉ ਜਿਉ ਚਲ ਹੈ ਚੁਬੈ ਸੁਗੰਦ ਪਾਵਹੇ ਜਮਕਾਲ ਸਹੇ ਸਿਰ ਡੰਡਾਹੀ ਹਰ ਜਨ ਹਰ ਹਰ ਨਾਮ ਸੁਮਾਣੀ ਦੁਖ ਜਨਮ ਮਰਨ ਪਉ ਖੰਡਾਹੀ ਅਵਨਾਸੀ ਪੁਰਖ ਪਾ ਪਰਮੇਸ਼ਰ ਬਹੁ ਸੋਭ ਖੰਡ ਬ੍ਰਹਿਮੰਡਾਹੀ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਬੜ ਵਡਾਹੀ ਜਨ ਨਾਨਕ ਨਾਮ ਅਧਾਰ ਟੇਕ ਹੈ ਹਰ ਨਾਮੇ ਸੁਖ ਮੰਡਾਹੀ ਰਾਗੋੜੀ ਪੂਰਵੀ ਮਹੱਲਾ ਪੰਜਵਾਂ ਕਰੋ ਬੇਨੰਤੀ ਸੁਣੋ ਮੇਰੇ ਮੀਤਾ ਸੰਤ ਟਹਿਲ ਕੀ ਬੇਲਾ ਇਹਾਂ ਖਾਟ ਚਲੋ ਹਰ ਲਾਹਾ ਯਾਂ ਗਏ ਬਸਨ ਸੁਹੇਲਾ ਆਉਦ ਘਟੈ ਦਿਨ ਸਰੈਣਹਾਰੀ ਮਨ ਗੁਰਮਿਲ ਕਾਲ ਸਵਾਰੀ ਰਹਾਉ ਇਹ ਸੰਸਾਰ ਵਿਕਾਰ ਸੰਸੇ ਮੈਂ ਤਰਿਓ ਬ੍ਰਹਮ ਗਿਆਨੀ ਜਿਸ ਜਗਾਈ ਪਿਆ ਵਹੇ ਰਸ ਅਕਥ ਕਥਾ ਤਿਨ ਜਾਨੀ ਜਾ ਕੋ ਆਏ ਸੋਈ ਬਿਹਾ ਜੋ ਅਰ ਗੁਰ ਤੇ ਮਨੇ ਵਸੀਰਾ ਨਿਜ ਕਰ ਮਹਿਲ ਪਾਵੋ ਸੁਖ ਸਹਿਜੇ ਬਹੁਰ ਨਾ ਹੋਏ ਗੋ ਫੇਰਾ ਅੰਤਰ ਜਾਮੀ ਪੁਰਖ ਵਿਦਾਤੇ ਸ਼ਰਧਾ ਮਨ ਕੀ ਪੂਰੇ ਨਾਨਕ ਦਾਸ ਹੈ ਸੁਖ ਮੰਗੈ ਮੋਕਲ ਕਰ ਸੰਤਨ ਕੀ ਤੂਰ ਅੰਤਰਜਾਮੀ ਪੁਰਖ ਵਿਦਾਤੇ ਸ਼ਬਦਾ ਮਨ ਕੀ ਪੂਰੇ ਨਾਨਕ ਦਾਸ ਹੈ ਸੁਖ ਮੰਗੈ ਮੋਕ ਕਰ ਸੰਤਨ ਕੀ ਤੂਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belongs to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
2: ਅੱਜ ਦੀ ਇਸ ਸੰਥਾ ਕਲਾਸ ਦੀ ਆਰੰਭਤਾ ਸਮੇਂ ਨਿਯਮ ਦੇ ਮੁਤਾਬਕ ਪੰਜ ਵਾਰੀ ਮੂਲ ਮੰਤਰ, ਪੰਜ ਵਾਰੀ ਗੁਰਮੰਤਰ ਦਾ ਜਾਪ ਕਰੀ। ਜਿਹੜੀਆਂ ਮੇਰੀਆਂ ਧੀਆਂ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਆਉਂਦੀਆਂ ਨੇ, ਉਹ ਆਪਣੀ ਜ਼ਿੰਮੇਵਾਰੀ ਦਾ ਅਹਿਸਾਸ ਕਰ, ਕਿਉਂਕਿ ਪ੍ਰੋਗਰਾਮ ਰਿਕਾਰਡ ਹੋ ਰਿਹਾ ਅਤੇ ਰਿਕਾਰਡਿੰਗ ਵਿੱਚ ਵਕਤਾ ਕੋਈ ਐਸਾ ਬਚਨ ਬੋਲੇ ਉਹ ਸ਼ੋਭਦਾ ਨਹੀਂ। ਇਹ ਤੁਹਾਡੀ ਆਪਣੀ ਸਾਰਿਆਂ ਦੀ ਜ਼ਿੰਮੇਵਾਰੀ ਬਣ ਆਉਂਦੀ ਹੈ ਕਿ ਇਸ ਵਾਤਾਵਰਨ ਨੂੰ ਸ਼ਾਂਤ ਚਿੱਤ ਰੱਖਿਆ ਔਰ ਆਪਣੀ ਸੁਰਤ ਨੂੰ ਸ਼ਬਦ ਵਿੱਚ ਜੋੜਿਆ ਜਾਏ। ਤੋ ਆਓ, ਸਮਾਂ ਲੇਟ ਹੋ ਰਹੇ ਹਾਂ, ਬੜਾ ਕੀਮਤੀ ਟਾਈਮ ਹੈ, ਜਿੰਨਾ ਵੱਧ ਤੋਂ ਵੱਧ ਕਾਰਜ ਹੋ ਸਕੇ ਕਰਨਾ ਬਣ ਆਉਂਦਾ। ਕਰੋ ਕਿਰਪਾ, ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰਗ ਗੁਰਪ੍ਰਸਾਦ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰਗ ਗੁਰਪ੍ਰਸਾਦ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ

ਉਹਨਾਂ ਸਵਾਲਾਂ ਨੂੰ ਬੜੇ ਧਿਆਨ ਨਾਲ ਸੁਣਨਾ ਹੈ ਕਿ ਜੋ ਗੁਰੂ ਪਾਤਸ਼ਾਹ ਨੇ ਜਵਾਬ ਬਖਸ਼ੇ ਨੇ ਇਹ ਗੁਰਮਤਿ ਦੀ ਉਹ ਬੁਨਿਆਦੀ ਸਿੱਖਿਆ ਹੈ ਜਿਹੜੀ ਹਰ ਗੁਰਸਿੱਖ ਮਾਈ ਭਾਈ ਨੂੰ ਆਉਣੀ ਚਾਹੀਦੀ। ਉਹਨਾਂ ਨੂੰ ਹੋਰ ਸਰਲ ਅਤੇ ਸੌਖਾ ਕਰਨ ਲਈ ਦਾਸ ਗੁਰਬਾਣੀ ਦੇ ਭੰਡਾਰ ਵਿੱਚੋਂ ਕੁਝ ਉਹ ਪ੍ਰਮਾਣ ਵੀ ਦੇਣ ਦਾ ਯਤਨ ਕਰਦਾ, ਜਿਹੜੇ ਪ੍ਰਮਾਣ ਤੁਸੀਂ ਆਮ ਪਾਠ ਕਰਦਿਆਂ ਪੜ੍ਹਦੇ ਹੋ ਜਾਂ ਸੁਣਦੇ। ਹੁਣ ਸਵਾਲ ਸ਼ੁਰੂ ਹੋ ਰਿਹਾ, ਕਮਨ ਸੋ ਗੁਪਤਾ ਕਮਨ ਸੋ ਮੁਕਤਾ ਕਮਨ ਸੋ ਅੰਤਰ ਬਾਹਰ ਜੁਗਤਾ ਕਮਨ ਸੋ ਆਵੇ ਕਮਨ ਸੋ ਜਾਏ ਕਮਨ ਸੋ ਤ੍ਰਿਭਵਨ ਰਹਿਆ ਸਮਾਏ। ਹਮੇਸ਼ਾ ਬਾਣੀ ਦਾ ਪਾਠ ਕਰਨ ਵੇਲੇ ਤਾਲੀ ਨਹੀਂ ਕਰਨੀ, ਇਹ ਤਿੰਨ ਗੱਲਾਂ ਚੇਤੇ ਰੱਖਣੀਆਂ ਨੇ ਕਿ ਵਿਸਰਾਮ ਠੀਕ ਹੋਵੇ, ਉਚਾਰਨ ਠੀਕ ਹੋਵੇ ਤੇ ਲਗਾ ਮਾਤਰਾ ਦੀ ਸੋਝੀ ਵੀ ਹੋਵੇ, ਫਿਰ ਪਾਠ ਦੇ ਅਰਥ ਕਾਫੀ ਸਮਝ ਆ ਜਾਂਦੇ। ਤਾਂ ਮੈਂ ਇਸੇ ਲਈ ਕਾਹਲੀ ਨਹੀਂ ਕਰਦਾ, ਜਦੋਂ ਵੀ ਜਿਤਨਾ ਪਾਠ ਕਰਾਂਗਾ ਉਹ ਬੜੇ ਸਹਿਜ ਨਾਲ ਅਤੇ ਸੁਣਦਿਆਂ ਸਾਰ ਤੁਹਾਨੂੰ ਸਮਝ ਆਏ। ਸਵਾਲ ਕਰ ਰਹੇ ਨੇ ਜੋਗੀ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਪੁੱਛ ਰਹੇ ਨੇ, ਕਮਨ ਸੋ ਗੁਪਤਾ ਕਮਨ ਸੋ ਮੁਕਤਾ ਅੰਤਰ ਬਾਹਰ ਸ਼ਬਦ ਸੋ ਜੁਗਤਾ ਮਨਮੁਖ ਬਿਨ ਸੈ ਆਵੇ ਜਾਏ ਨਾਨਕ ਗੁਰਮੁਖ ਸਾਚ ਸਮਾਏ। ਇਹ 12 ਨੰਬਰ ਪੌੜੀ ਤੇ 13 ਨੰਬਰ ਪੌੜੀ। ਸਵਾਲ ਹੈ ਕਿ ਗੁਪਤ ਕੌਣ ਹੈ? ਗੁਪਤ ਦਾ ਮਤਲਬ ਹੈ ਜਿਹੜਾ ਸਾਨੂੰ ਨਜ਼ਰ ਨਹੀਂ ਆਉਂਦਾ, ਸਾਡੀਆਂ ਅੱਖਾਂ ਨਹੀਂ ਦੇਖ ਸਕਦੀਆਂ, ਉਹ ਕੌਣ ਹੈ? ਤੇ ਕਮਨ ਸੋ ਮੁਕਤਾ, ਮੁਕਤਾ ਸੰਸਕ੍ਰਿਤ ਦਾ ਸ਼ਬਦ ਹੈ ਜਿਹਦਾ ਅਰਥ ਹੈ ਬੰਧਨਾਂ ਤੋਂ ਰਹਿਤ, ਮਾਇਆ ਦੀ ਪਕੜ ਤੋਂ ਰਹਿਤ। ਕਮਨ ਸੋ ਅੰਤਰ ਬਾਹਰ ਜੁਗਤਾ, ਉਹ ਕੌਣ ਹੈ ਜੋ ਅੰਦਰ ਵੀ ਤੇ ਬਾਹਰ ਵੀ ਜੁੜਿਆ ਹੋਇਆ? ਜੁਗਤਾ ਦਾ ਮਤਲਬ ਹੈ ਜੁੜਿਆ ਹੋਇਆ, ਸਾਰਿਆਂ ਦੇ ਨਾਲ ਜਿਹੜਾ ਵਰਤ ਰਿਹਾ। ਕਮਨ ਸੋ ਆਵੇ ਕਮਨ ਸੋ ਜਾਏ, ਕੌਣ ਹੈ ਜੋ ਆਉਂਦਾ ਹੈ?

ਸਕਦਾ ਹੈ, ਕੌਣ ਹੈ ਜਿਹੜਾ ਜਾਂਦਾ ਹੈ, ਤੇ ਕਮਨ ਸੋਤਰੇ ਬਹਮਨ ਰਿਹਾ ਸਮਾਏ। ਕਮਨ ਅੱਖਰ ਜਦੋਂ ਆਉਂਦਾ ਤੇ ਤੁਸੀਂ ਆਪੇ ਸਮਝ ਆਓਗੇ ਵੀ ਕੌਣ। ਹੁਣ ਗੁਰੂ ਨਾਨਕ ਪਾਤਸ਼ਾਹ ਉਸਦਾ ਜਵਾਬ ਦਿੰਦੇ, ਪਹਿਲਾਂ ਤੁਸੀਂ ਅੱਖਰੀ ਅਰਥ ਸਮਝਣੇ ਨੇ, ਗੁਪਤਾ ਦਾ ਮਤਲਬ ਹੈ ਗੁਪਤ, ਲੁਕਿਆ ਹੋਇਆ, ਫਿਰ ਅੰਦਰ ਵੀ ਹੈ ਤੇ ਬਾਹਰ ਵੀ ਹੈ, ਔਰ ਕਿਹੜਾ ਹੈ ਜਿਹੜਾ ਸਾਰਿਆਂ ਨਾਲ ਮਿਲਿਆ ਹੋਇਆ, ਕੌਣ ਹੈ ਜਿਹੜਾ ਆਉਂਦਾ ਤੇ ਜਾਂਦਾ ਹੈ, ਕੌਣ ਹੈ ਜੋ ਜੰਮਦਾ ਤੇ ਮਰਦਾ ਹੈ, ਕੌਣ ਹੈ ਜੋ ਤਿੰਨਾਂ ਭਵਨਾਂ ਵਿੱਚ ਵਿਆਪਕ ਹੋ ਰਿਹਾ। ਤੋ ਗੁਰੂ ਨਾਨਕ ਪਾਤਸ਼ਾਹ ਨੇ ਫਰਮਾਇਆ, ਹੁਣ ਸਵਾਲ ਹੈ ਕਿ ਲੁਕਿਆ ਹੋਇਆ ਕੌਣ ਹੈ ਜੋ ਪ੍ਰਭੂ ਹਰੇਕ ਸਰੀਰ ਵਿੱਚ ਮੌਜੂਦ ਹੈ। ਉਹ ਹੈ ਤੇ ਸਹੀ, ਬਾਣੀ ਚ ਆਇਆ ਹੈ ਤੋ ਸਹੀ ਲਖੇ ਜੋ ਕੋਈ, ਹੈ ਤੋ ਸਹੀ ਜੋ ਬ੍ਰਹਮੰਡੇ ਸੋਈ ਪਿੰਡੇ, ਜੋ ਖੋਜੇ ਸੋ ਪਾਵੇ। ਇਹ ਤਾਂ ਅਸੀਂ ਮੰਨਦੇ ਹਾਂ ਕਿ ਪਰਮਾਤਮਾ ਹੈ, ਪਰ ਉਹ ਗੁਪਤ ਹੈ। ਹੁਣ ਉਹ ਗੁਪਤ ਨੂੰ ਪ੍ਰਗਟ ਕਰਨ ਗੁਰੂ ਤੇਗ ਬਹਾਦਰ ਜੀ ਨੇ ਆਵਾਜ਼ ਮਾਰ ਕੇ ਕਿਹਾ, ਕਾਹੇ ਰੇ ਬਨ ਖੋਜਨ ਜਾਈ, ਕਾਹੇ ਰੇ ਬਨ ਖੋਜਨ ਜਾਈ। ਕਿਉਂ ਤੂੰ ਉਸ ਨੂੰ ਲੱਭਣ ਲਈ ਜੰਗਲਾਂ ਵਿੱਚ ਜਾਂਦਾ, ਕਾਹੇ ਰੇ ਬਨ ਖੋਜਨ ਜਾਈ। ਸਰਬ ਨਿਵਾਸੀ ਸਦਾ ਅਲੇਪਾ ਤੋ ਹੀ ਸੰਗ ਸਮਾਈ, ਉਹ ਸਾਰਿਆਂ ਦੇ ਅੰਦਰ ਨਿਵਾਸ ਰੱਖਦਾ ਹੈ ਪਰ ਹੈ ਅਲੇਪ, ਹੈ ਲਿਪਾਏਮਾਨ ਨਹੀਂ ਹੁੰਦਾ। ਬੰਦਾ ਅੱਜ ਬੜੇ ਸਵਾਲ ਜਵਾਬ ਕਰਦਾ, ਤੁਸੀਂ ਕਹਿੰਦੇ ਹੋ ਹੈ ਫਿਰ ਨਜ਼ਰ ਕਿਉਂ ਨਹੀਂ ਆਉਂਦਾ। ਮਹਾਰਾਜ ਕਹਿੰਦੇ ਕਈ ਚੀਜ਼ਾਂ ਐਸੀਆਂ ਨੇ ਜਿਹੜੀਆਂ ਹੈਨ ਤੁਸੀਂ ਮੰਨਦੇ ਹੋ ਪਰ ਨਜ਼ਰ ਨਹੀਂ ਆਉਂਦੀਆਂ, ਫਿਰ ਤੁਸੀਂ ਨਹੀਂ ਮੰਨੋਗੇ। ਪੱਖੇ ਚੱਲ ਰਹੇ ਨੇ, ਹਵਾ ਲੱਗ ਰਹੀ ਹੈ, ਹਵਾ ਨਜ਼ਰ ਆ ਰਹੀ ਹੈ, ਤੁਸੀਂ ਆਖੋਗੇ ਨਹੀਂ। ਫੁੱਲ ਵਿੱਚ ਖੁਸ਼ਬੂ ਹੈ, ਖੁਸ਼ਬੂ ਆ ਰਹੀ ਹੈ ਪਰ ਨਜ਼ਰ ਨਹੀਂ ਆ ਰਹੀ। ਤੋ ਗੁਰਬਾਣੀ ਨੇ ਉਸ ਸਵਾਲ ਦਾ ਜਵਾਬ ਦਿੱਤਾ, ਆਖਿਆ ਹੈ ਤੇ ਗੁਪਤ, ਨਜ਼ਰ ਤੇ ਨਹੀਂ ਆਉਂਦਾ। ਜਿਵੇਂ ਦੁੱਧ ਵਿੱਚ ਘਿਓ ਮੱਖਣ ਗੁਪਤ ਹੈ, ਧਰਤੀ ਥੱਲੇ ਪਾਣੀ ਗੁਪਤ ਹੈ, ਪਰ ਉਸ ਨੂੰ ਪ੍ਰਗਟ ਕਰਨ ਲਈ ਤੁਸੀਂ ਸਾਰੇ ਕਹੋਗੇ ਵੀ ਆਹ ਤਰੀਕਾ ਹੈ। ਇਹਦਾ ਮਤਲਬ ਉਹਦੀ ਹੋਂਦ ਮੰਨ ਲਈ ਤੇ ਫਿਰ ਉਸ ਨੂੰ ਪ੍ਰਗਟ ਕਰ। ਤੋ ਗੁਰੂ ਤੇਗ ਬਹਾਦਰ ਜੀ ਨੇ ਫਰਮਾਇਆ, ਕਾਹੇ ਰੇ ਬਨ ਖੋਜਨ ਜਾਈ, ਸਰਬ ਨਿਵਾਸੀ ਸਦਾ ਅਲੇਪਾ ਤੋ ਹੀ ਸੰਗ ਸਮਾਈ। ਪੋਹ ਪਮਦ ਜਿਉ ਬਾਸ ਬਸਤ੍ਰ, ਮੁਕਰਮਾ ਹੈ ਜੈਸੇ ਛਾਈ, ਤੈਸੇ ਹੀ ਹਰ ਬਸੇ ਨਿਰੰਤਰ, ਘੱਟ ਹੀ ਖੋਜੋ ਭਾਈ। ਬਾਹਰ ਭੀਤਰ ਏਕੋ ਜਾਨੋ, ਇਹ ਗੁਰ ਗਿਆਨ ਬਤਾਈ। ਜਨ ਨਾਨਕ ਬਿਨ ਆਪਾ ਚੀਨੀ, ਮਿਟੇ ਨਾ ਭਰਮ ਕੀ ਕਾਈ। ਨਰਪਤ ਏਕ ਸਿੰਘਾਸਨ ਸੋਇਆ, ਸੁਪਨੇ ਪਹਿਲਾ ਭਿਖਾਰੀ, ਅਛਤ ਰਾਜ ਵਿਛੁਰਤ ਦੁੱਖ ਪਾਇਆ, ਸੋਗਤ ਭਈ ਹਮਾਰੀ। ਰਾਜ ਭਯੰਗ ਪ੍ਰਸੰਗ ਜੈਸੇ ਹੈ, ਅਬ ਕਛ ਮਰਮ ਜਨਾਇਆ। ਇਹ ਸਭ ਕੁਝ ਗੁਰਬਾਣੀ ਵਿੱਚੋਂ ਹੀ ਲੱਭਦਾ, ਪਰ ਸਾਡੀ ਮਜਬੂਰੀ ਹੋ ਗਈ ਕਿ ਅਸੀਂ ਪਾਠ ਕਰੀ ਜਾਂਦੇ ਹਾਂ, ਵਿਚਾਰ ਨਹੀਂ ਕਰਦੇ। ਤੋ ਸਵਾਲ ਕੀਤਾ ਸਿੱਧਾ ਨੇ, ਕਮਨ ਸੁਗੁਪਤਾ, ਗੁਪਤ ਕੌਣ ਹੈ? ਕਮਨ ਸੁਗੁਪਤਾ, ਕਮਨ ਤੋਂ ਮੁਕਤਾ, ਮੁਕਤ ਕੌਣ ਹੈ? ਬੰਧਨਾਂ ਤੋਂ ਰਹਿਤ ਕੌਣ ਹੈ?
ਕਮਨ ਤੋਂ ਅੰਤਰ ਬਾਹਰ ਜੁਗਤਾ, ਉਹ ਕੌਣ ਹੈ ਜੋ ਅੰਦਰ ਵੀ ਹੈ ਤੇ ਬਾਹਰ ਵੀ। ਕਮਨ ਤੋਂ ਆਵੇ ਕਮਨ ਤੋਂ ਜਾਏ, ਕੌਣ ਆਉਂਦਾ ਹੈ ਕੌਣ ਜਾਂਦਾ। ਫਿਰ ਮਹਾਰਾਜ ਕਹਿੰਦੇ ਨੇ ਕਮਨ ਤੋਂ ਤੇ ਭਵਨ ਰਿਹਾ ਸਮਾਏ, ਕਿਹੜਾ ਹੈ ਉਹ ਜੋ ਤਿੰਨਾਂ ਭਵਨਾਂ ਵਿੱਚ ਸਮਾ ਰਿਹਾ। ਗੁਰੂ ਨਾਨਕ ਪਾਤਸ਼ਾਹ ਨੂੰ ਜੋਗੀ ਪੁੱਛ ਰਹੇ ਨੇ, ਤੁਸੀਂ ਵੀ ਪੁੱਛ ਸਕਦੇ ਹੋ, ਮੈਂ ਵੀ ਪੁੱਛ ਸਕਦਾ, ਕਿਉਂਕਿ ਗੁਰੂ ਕੋਲੋਂ ਨਾ ਪੁੱਛੀਏ ਹੋਰ ਕਿਹਨੂੰ ਪੁੱਛੀਏ। ਤੇ ਗੁਰੂ ਨਾਨਕ ਪਾਤਸ਼ਾਹ ਫਿਰ ਸਮਝਾਉਂਦੇ, ਘੱਟ ਘੱਟ ਗੁਪਤਾ ਗੁਰਮੁਖ ਮੁਕਤਾ। ਪਰਮਾਤਮਾ ਜੋ ਹੈ ਘੱਟ ਵਿੱਚ, ਹਰ ਘੱਟ ਵਿੱਚ ਗੁਪਤਾ ਲੁਕ ਰਹੇ। ਘੱਟ ਘੱਟ ਮੈਂ ਹਰ ਜੂ ਬਸੈ, ਸੰਤਨ ਕਹਿੋ ਪੁਕਾਰ, ਕਹੋ ਨਾਨਕ ਤੈਂ ਭਜਮਨਾ, ਪਉ ਨਿਧੇ ਉਤਰੈ ਪਾਰ। ਹੈ ਤੋ ਸਹੀ ਲਖੇ ਜੋ। ਗੁਰੂ ਨਾਨਕ ਪਾਤਸ਼ਾਹ ਕਹਿਣਗੇ ਉਹ ਵਾਹਿਗੁਰੂ ਅਕਾਲ ਪੁਰਖ ਹੀ ਹੈ ਜਿਹੜਾ ਘੱਟ ਘੱਟ ਗੁਪਤਾ ਗੁਰਮੁਖ ਮੁਕਤਾ। ਜਿਹੜਾ ਗੁਰਮੁਖ ਹੈ, ਗੁਰੂ ਦੇ ਕਹੇ ਅਨੁਸਾਰ ਚੱਲਣ ਵਾਲਾ, ਉਹ ਮੁਕਤ ਹੈ, ਬੰਧਨਾ ਤੋਂ ਰਹਿਤ। ਮੈਂ ਰਾਤ ਵੀ ਵੰਦਗੀ ਮਾਤਰ ਭਾਈ ਸਾਹਿਬ ਭਾਈ ਗੁਰਦਾਸ ਜੀ ਦੀ ਬਾਣੀ ਵਿੱਚੋਂ ਕੁਝ ਪੰਗਤੀਆਂ ਸੁਣਾਈਆਂ ਸਨ। ਪਰ ਮੁਕਤ ਹੋਣ ਵਾਸਤੇ ਗੁਰੂ ਦੇ ਦੱਸੇ ਰਾਹ 'ਤੇ ਚੱਲਣਾ ਬਹੁਤ ਜ਼ਰੂਰੀ। ਗੁਰੂ ਨਾਨਕ ਪਾਤਸ਼ਾਹ ਨੂੰ ਜੋਗੀਆਂ ਨੇ ਪੁੱਛਿਆ ਗੁਰਮੁਖ ਕੌਣ ਹੈ, ਉਹਨਾਂ ਨੇ ਬੜਾ ਸੁੰਦਰ ਉੱਤਰ ਦਿੱਤਾ, ਗੁਰਮੁਖ ਸਾਚੇ ਕਾ ਪਹੁ ਪਾਵੈ, ਗੁਰਮੁਖ ਸਾਚੇ ਕਾ ਪਹੁ ਪਾਵੈ। ਜਿਹੜਾ ਮੂੰਹ ਗੁਰੂ ਵੱਲ ਹੈ ਉਹ ਸੱਚੇ ਦਾ ਡਰ ਆਪਣੇ ਮਨ ਵਿੱਚ ਵਸਾਉਂਦਾ, ਤੇ ਜਿਹੜਾ ਸੱਚੇ ਦਾ ਡਰ ਮਨ ਵਿੱਚ ਵਸਾਉਂਦਾ ਉਹ ਮਾਇਆ ਦੇ ਬੰਧਨਾਂ ਤੋਂ ਬਚ ਜਾਂਦਾ, ਕਿਉਂਕਿ ਉਹ ਹਰ ਵੇਲੇ ਉਸ ਪਰਮਾਤਮਾ ਨੂੰ ਹਾਜ਼ਰ ਨਾਜ਼ਰ ਸਮਝਦਾ। ਸਾਚੇ ਕਾ ਪਹੁ ਪਾਵੈ। ਅੱਜ ਸਾਨੂੰ ਸਿਮਰਨ ਕਰਨਾ, ਭਗਤੀ ਕਰਨੀ ਬਹੁਤ ਔਖੀ ਲੱਗ ਰਹੀ। ਅਸੀਂ ਕਮਲੇ ਹੋਏ ਫਿਰਦੇ ਹਾਂ, ਅਨੇਕਾਂ ਹੀ ਦੰਬੀਆਂ ਪਖੰਡੀਆਂ ਕੋਲ ਜਾ ਕੇ ਪੁੱਛਦੇ ਹਾਂ, ਉਹ ਸਾਡੀ ਇਸ ਮਜਬੂਰੀ ਦਾ ਫਾਇਦਾ ਉਠਾਉਂਦੇ। ਉਹ ਆਪਣੇ ਭੋਰਿਆਂ ਵਿੱਚ ਕਮਰਿਆਂ ਵਿੱਚ ਵਾੜ ਕੇ ਕਹਿੰਦੇ ਨੇ ਕੰਨਾ ਕੋਰਾ ਕੁਰ, ਤੂੰ ਮੇਰਾ ਚੇਲਾ ਤੇ ਮੈਂ ਤੇਰਾ ਗੁਰ। ਸਾਡੀ ਮਜਬੂਰੀ ਦਾ ਹੈ, ਪਰ ਕਿਉਂ ਨਾ ਗੁਰੂ ਗ੍ਰੰਥ ਸਾਹਿਬ ਨੂੰ ਪੁੱਛੀਏ, ਕਿਉਂ ਨਾ ਗੁਰੂ ਨਾਨਕ ਪਾਤਸ਼ਾਹ ਜੀ ਨਾਲ ਗੱਲ ਕਰੀਏ, ਮਹਾਰਾਜ ਅਸੀਂ ਇਸ ਮਾਇਆ ਦੇ ਬੰਧਨਾਂ ਤੋਂ ਬਚਣਾ ਚਾਹੁੰਦੇ ਹਾਂ, ਸਾਨੂੰ ਤਰੀਕਾ ਦੱਸੋ। ਤੇ ਗੁਰੂ ਨਾਨਕ ਪਾਤਸ਼ਾਹ ਨੇ ਫਰਮਾਇਆ ਗੁਰਮੁਖ ਸਾਚੇ ਕਾ ਪਹੁ ਪਾਵੈ, ਗੁਰਮੁਖ ਸਾਚੇ ਕਾ ਪਹੁ ਪਾਵੈ। ਹੁਣ ਜਿਹੜਾ ਉਸ ਅਕਾਲ ਪੁਰਖ ਨੂੰ ਹਾਜ਼ਰ ਨਾਜ਼ਰ ਸਮਝੇਗਾ, ਉਹ ਸੱਚੇ ਦੇ ਭਾਉ ਨੂੰ ਆਪਣੇ ਮਨ ਵਿੱਚ ਵਸਾਉਂਦਾ। ਪਰ ਸੱਚੇ ਦਾ ਭਾਉ ਮਨ ਵਿੱਚ ਵਸਾਉਣ ਦਾ ਤਰੀਕਾ ਕੀ ਹੈ? ਗੁਰਮੁਖ ਬਾਣੀ ਅਕੜ ਕੜਾਵੇ,

ਜਿਹੜਾ ਗੁਰਮੁਖ ਹੈ ਉਹ ਬਾਣੀ ਦੀ ਵਿਚਾਰ ਕਰਕੇ ਆਪਣੇ ਅਕੜ ਮਨ ਨੂੰ ਘੜਦਾ ਹੈ, ਸਵਾਰਦਾ। ਅਸੀਂ ਛੋਟੇ ਹੁੰਦੇ ਹਾਂ ਇੱਕ ਸ਼ਬਦ ਸੁਣਿਆ ਕਰਦੇ ਸਾਂ, ਹੁਣ ਪਤਾ ਲੱਗਿਆ ਕਿ ਉਹ ਸ਼ਬਦ ਗੁਰਬਾਣੀ ਵਿੱਚ ਨਹੀਂ ਹੈਗਾ, ਪਰ ਪੜ੍ਹਦੇ ਜ਼ਰੂਰ ਸਾਂ, ਸੁਣਦੇ ਜ਼ਰੂਰ ਸਾਂ ਕਿ ਚਰਚਿਤ ਚਰਨ ਕਵਲ ਕਾਇਆ ਸਰਾਂ, ਚਿਤ ਚਰਨ ਕਵਲ ਸੰਘ ਜੋੜੀਏ, ਮਨ ਲੋਚੈ ਬੁਰਿਆਈਆਂ, ਗੁਰ ਸ਼ਬਦੀ ਇਹ ਮਨ ਹੋੜੀਏ। ਗੁਰੂ ਦੇ ਸ਼ਬਦ ਦੀ ਵਿਚਾਰ ਕਰਕੇ ਇਸ ਮਨ ਨੂੰ ਭੈੜੇ ਪਾਸੇ ਜਾਣ ਤੋਂ ਹੋੜਨਾ, ਰੋਕਣਾ, ਵਰਜਣਾ। ਪਰ ਇਹ ਤਾਂ ਹੀ ਹੋਵੇਗਾ ਜੇ ਬਾਣੀ ਦੀ ਵਿਚਾਰ ਕਰਾਂ। ਜਿਹੜਾ ਬਾਣੀ ਦੀ ਵਿਚਾਰ ਕਰੇਗਾ ਉਹ ਅਕੜ ਮਨ ਨੂੰ ਘੜੇਗਾ। ਅਕੜ ਕੀ ਹੁੰਦਾ? ਜਿਵੇਂ ਕੋਈ ਲੱਕੜ ਬਿੰਗੀ ਟੇਢੀ ਹੋਵੇ ਉਹਨੂੰ ਅਕੜ ਕਿਹਾ ਜਾਂਦਾ, ਪਰ ਜਦੋਂ ਕਾਰੀਗਰ ਦੇ ਹੱਥ ਲੱਗ ਜਾਣ ਉਹ ਫਿਰ ਉਸ ਲੱਕੜ ਦੀਆਂ ਖੂੰਗੀਆਂ ਲਾ ਦਿੰਦਾ ਔਰ ਉਹਦੇ 'ਤੇ ਰੰਦਾ ਫੇਰ ਕੇ ਉਹਨੂੰ ਇਤਨਾ ਸਾਫ਼ ਸੁਥਰਾ ਬਣਾ ਦਿੰਦਾ। ਲੱਕੜ ਉਹ ਹੀ ਹੈ, ਪਹਿਲਾਂ ਉਹ ਅਕੜ ਸੀ, ਹੁਣ ਉਹ ਘੜੀ ਗਈ। ਇਸੇ ਤਰ੍ਹਾਂ ਜਿਹੜਾ ਗੁਰੂ ਦਾ ਸਿੱਖ ਹੈ ਉਹ ਗੁਰਬਾਣੀ ਦੀ ਵਿਚਾਰ ਕਰਕੇ ਆਪਣੇ ਅਕੜ ਮਨ ਨੂੰ ਘੜਦਾ। ਫਿਰ ਧਿਆਨ ਦਿਓ, ਗੁਰਮੁਖ ਸਾਚੇ ਕਾ ਭਉ ਪਾਵੇ, ਗੁਰਮੁਖ ਸਾਚੇ ਕਾ ਭਉ ਪਾਵੇ। ਗੁਰਮੁਖ ਬਾਣੀ ਅਕੜ ਕੜਾਵੇ, ਗੁਰਮੁਖ ਬਾਣੀ ਅਕੜ ਕੜਾਵੇ। ਬਾਣੀ ਅਕੜ ਨਹੀਂ ਹੈ, ਸਾਡਾ ਮਨ ਅਕੜ। ਜਿਹੜਾ ਗੁਰਮੁਖ ਹੈ ਉਹ ਇਹਨਾਂ ਬੰਧਨਾਂ ਤੋਂ ਬਚਣ ਲਈ ਇਸ ਬਾਣੀ ਦੀ ਸਿੱਖਿਆ ਦੁਆਰਾ ਆਪਣੇ ਅਕੜ ਮਨ ਨੂੰ ਘੜਦਾ, ਸਵਾਰਦਾ। ਸਵਾਰਨ ਦਾ ਕੀ ਤਰੀਕਾ? ਗੁਰਮੁਖ ਨਿਰਮਲ ਹਰ ਗੁਣ ਗਾਵੇ, ਗੁਰਮੁਖ ਨਿਰਮਲ ਹਰ ਗੁਣ ਗਾਵੇ। ਜਦੋਂ ਆਪਾਂ ਨਿਤਨੇਮ ਕਰਦੇ ਹਾਂ, ਜਦੋਂ ਆਪਾਂ ਸੁਖਮਨੀ ਸਾਹਿਬ ਦਾ ਪਾਠ ਕਰਦੇ ਹਾਂ, ਜਦੋਂ ਸਹਿਜ ਪਾਠ ਕਰਦੇ, ਇਹ ਉਸ ਨਿਰਮਲ ਹਰੀ ਦੇ ਗੁਣ ਗਾਇਨ ਕਰਨ ਦਾ ਤਰੀਕਾ। ਅਤੇ ਜਿਹੜਾ ਹਰੀ ਦੇ ਨਿਰਮਲ ਗੁਣ ਗਾਇਨ ਕਰਦਾ, ਗੁਰਮੁਖ ਪਵਿੱਤਰ ਪਰਮ ਪਦ ਪਾਵੇ, ਗੁਰਮੁਖ ਪਵਿੱਤਰ ਪਰਮ ਪਦ ਪਾਵੇ। ਦੇਖੋ, ਜਿਵੇਂ ਕਿਸੇ ਮਕਾਨ ਦੀ ਛੱਤ 'ਤੇ ਜਾਣਾ ਹੋਵੇ ਫਿਰ ਅਸੀਂ ਪੌੜੀਆਂ ਦਾ ਆਸਰਾ ਲੈਂਦੇ, ਸਟੈਪ ਬਾਈ ਸਟੈਪ ਚੜ੍ਹਦੇ ਜਾਓ, ਛੱਤ 'ਤੇ ਪਹੁੰਚ ਜਾਓ। ਇਸੇ ਤਰ੍ਹਾਂ ਇਹ ਪੌੜੀਆਂ ਹਨ, ਇਹਨਾਂ ਪੌੜੀਆਂ ਦੇ ਰਾਹੀਂ ਚੜ੍ਹ ਕੇ ਅਸੀਂ ਉੱਥੇ ਪਹੁੰਚ ਸਕਦੇ। ਅਤੇ ਜਿਹੜਾ ਇਹ ਸਾਰੇ ਕੰਮ ਕਰੇਗਾ ਫਿਰ ਐਸੀ ਅਵਸਥਾ ਆਏਗੀ ਕਿ ਗੁਰਮੁਖ ਰੋਮ ਰੋਮ ਹਰ ਧਿਆਵੇ, ਗੁਰਮੁਖ ਰੋਮ ਰੋਮ ਹਰ ਧਿਆਵੇ। ਜਿਹੜੀ ਚੀਜ਼ ਨਾਲ ਬਹੁਤੀ ਪ੍ਰੀਤ ਹੋ ਜਾਏ ਫਿਰ ਉਹ ਭੁੱਲਦੀ ਨਹੀਂ। ਅੱਜ ਅਸੀਂ ਇਹਨਾਂ ਸਵਾਲਾਂ ਵਿੱਚ ਉਲਝੇ ਹੋਏ। ਮੈਂ ਇੱਕ ਦਿਨ ਬੰਗਲਾ ਸਾਹਿਬ ਕਥਾ ਕੀਤੀ, ਬੜੀ ਪੁਰਾਣੀ ਗੱਲ ਹੈ। ਇੱਕ ਨੌਜਵਾਨ ਮੈਨੂੰ ਇੱਕ ਪਾਸੇ ਲੈ ਗਿਆ, ਬੜੀ ਨਿਮਰਤਾ ਨਾਲ ਕਹਿਣ ਲੱਗਾ, ਬਾਪੂ ਜੀ ਮੈਂ ਗੱਲ ਪੁੱਛਾਂ ਤੁਹਾਨੂੰ। ਮੈਂ ਕਿਹਾ ਪੁੱਛੋ ਬੇਟੂ। ਕਹਿੰਦੇ ਮੈਂ ਬਾਣੀ ਯਾਦ ਕਰਨੀ ਚਾਹੁੰਦਾ, ਮੈਨੂੰ ਹੁੰਦੀ ਨਹੀਂ, ਤੁਹਾਨੂੰ ਬੜੀ ਯਾਦ ਹੈ, ਤੁਸੀਂ ਇੱਕ ਘੰਟੇ ਵਿੱਚ ਇੰਨੇ ਬਾਣੀ ਦੇ ਪ੍ਰਮਾਣ ਦਿੰਦੇ ਹੋ, ਮੈਂ ਤਾਂ ਤੁਹਾਡੇ ਮੂੰਹ ਵਾਲੀ ਵੇਖੀ ਜਾਣਾ ਵੀ ਇੰਨੀ ਬਾਣੀ ਕਿਵੇਂ ਯਾਦ ਹੋ। ਜੇ ਤੁਸੀਂ ਕੋਈ ਮੈਡੀਸਨ, ਕੋਈ ਇਹੋ ਜਿਹੀ ਟੌਨਿਕ ਵਰਤਦੇ ਹੋ ਜਿਹਦੇ ਨਾਲ ਯਾਦਾਸ਼ਤ ਤੇਜ਼ ਹੋ ਜਾਏ ਤਾਂ ਮੈਨੂੰ ਵੀ ਦੱਸ ਦਿਓ। ਹੁਣ ਮੈਂ ਤਾਂ ਕੋਈ ਦਵਾਈ ਵਰਤਦਾ ਨਹੀਂ ਸੀ,
ਮੈਂ ਹੁਣ ਉਸ ਬੱਚੇ ਦਾ ਜਵਾਬ ਵੀ ਦੇਣਾ, ਮੈਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਿਆ। ਮੈਂ ਕਿਹਾ ਸੱਚੇ ਪਾਤਸ਼ਾਹ ਮਿਹਰ ਕਰੋ, ਇਹ ਜਗਿਆਸੂ ਹੈ, ਇਹਨੇ ਸਵਾਲ ਕੀਤਾ, ਮੈਂ ਇਹਦਾ ਜਵਾਬ ਦੇ ਸਕਾਂ। ਮੇਰਾ ਗੁਰੂ ਬੜਾ ਸਮਰੱਥ, ਇੱਕ ਸੈਕਿੰਡ ਵੀ ਨਹੀਂ ਲਾਉਂਦਾ। ਲੋੜ ਹੈ ਗੁਰੂ ਨਾਲ ਜੁੜਨ, ਗੁਰੂ ਨੇ ਕਿਰਪਾ ਕਰ ਦਿੱਤੀ ਅਤੇ ਮੈਂ ਕਿਹਾ ਬੇਟਾ ਮੈਂ ਤੈਨੂੰ ਕੁਝ ਪੁੱਛ ਸਕਦਾ? ਕਹਿੰਦਾ ਪੁੱਛੋ ਜੀ। ਮੈਂ ਕਿਹਾ ਜੇ ਤੂੰ ਕਿਸੇ ਤੋਂ ਪੈਸੇ ਲੈਣੇ ਹੋਣ ਤੈਨੂੰ ਭੁੱਲ ਜਾਂਦੇ ਨੇ? ਆਂਦਾ ਜੀ ਨਹੀਂ ਭੁੱਲਦੇ। ਦੇਖੋ ਉਹ ਕੋਈ ਚਲਾਕੀ ਨਾਲ ਕੁਝ ਕਹੇ ਤੇ ਕਹੇ, ਪਰ ਉਹਨੇ ਸੱਚ ਕਿਹਾ ਵੀ ਮੈਨੂੰ ਨਹੀਂ ਭੁੱਲਦੇ। ਮੈਂ ਕਿਹਾ ਜੇ ਤੈਨੂੰ ਕੋਈ ਗੁੱਸੇ ਵਿੱਚ ਆ ਕੇ ਗਾਲ ਕੱਢ ਦੇਵੇ, ਫਿੱਕਾ ਬਚਨ ਕਹਿ ਦੇਵੇ, ਤੈਨੂੰ ਭੁੱਲ ਜਾਂਦਾ? ਕਹਿੰਦਾ ਨਹੀਂ ਜੀ, ਉਹਦੇ ਕਈ ਵਾਰ ਸਾਰੀ ਉਮਰ ਯਾਦ ਰੱਖਾਂਗੇ ਤੂੰ ਗਾਲ ਕੱਢੀ ਸੀ। ਔਰ ਲੋਕ ਰੱਖਦੇ ਨੇ। ਜਦੋਂ ਉਹਨੇ ਦੋਵੇਂ ਗੱਲਾਂ ਮੰਨ ਲਈਆਂ, ਮੈਂ ਕਿਹਾ ਤੇਰੀ ਯਾਦਾਸ਼ਤ ਠੀਕ ਹੈ। ਯਾਦਾਸ਼ਤ ਦਾ ਕੰਮ ਹੀ ਯਾਦ ਰੱਖਣਾ, ਨਾ ਤੈਨੂੰ ਪੈਸੇ ਭੁੱਲਦੇ ਨੇ, ਨਾ ਤੈਨੂੰ ਗਾਲਾਂ ਭੁੱਲਦੀਆਂ। ਗੁਰੂ ਕੋਲੋਂ ਇਹ ਸਿੱਖਣਾ ਕੀ ਯਾਦ ਕਰਨਾ, ਕੀ ਚੇਤੇ ਕਰਨਾ। ਕੋਈ ਮਾਂ ਨੂੰ ਆਖੇ ਵੀ ਤੂੰ ਬੱਚੇ ਨੂੰ ਕਿਵੇਂ ਯਾਦ ਕਰਦੀ, ਕੋਈ ਹੈ ਦੱਸਣ ਦੀ ਲੋੜ? ਕਿਉਂਕਿ ਮਾਂ ਦਾ ਪਿਆਰ ਹੈ। ਪੂਤ ਦੇਖ ਜੋ ਜੀਵਤ ਮਾਤਾ। ਹਾਂਜੀ, ਮੈਂ ਤੇ ਆਪਣੇ ਬੱਚੇ ਨੂੰ ਵੇਖ ਕੇ ਜਿਉਂਦੀ ਹਾਂ, ਖੁਸ਼ ਹੁੰਦੀ। ਕੋਈ ਮੱਛੀ ਨੂੰ ਪੁੱਛੇ ਤੈਨੂੰ ਪਾਣੀ ਨਾਲ ਇੰਨਾ ਪਿਆਰ ਕਿਉਂ ਹੈ, ਕੋਈ ਦੱਸਣ ਦੀ ਲੋੜ? ਗੁਰੂ ਅਰਜਨ ਦੇਵ ਪਾਤਸ਼ਾਹ ਨੇ ਹਰ ਗੱਲ ਸਮਝਾਈ, ਆਖਿਆ ਜੋ ਮੱਛਲੀ ਬਿਨ ਪਾਣੀ ਹੈ ਕਿਉਂ ਜੀਵਨ ਪਾਵੇ, ਬੂੰਦ ਵੀ ਹੋਣਾ ਚਾਤਰ ਕੋ ਕਿਉਂ ਕਰਤੇ ਬਤਾਵੇ, ਨਾਦ ਕੁਰੰਕੈ ਬੇਦਿਆ ਸਨਮੁਖ ਉਠਤਾਵੇ, ਭਵਰ ਲੋਭੀ ਕੁਸੁਮ ਬਾਸ ਕਾਮਿਲ ਆਪ ਬੰਧਾਵੇ, ਕਿਉਂ ਸੰਤ ਜਨਾ ਹਰ ਪ੍ਰੀਤ ਹੈ ਦੇਖ ਦਰਸ ਅਖਾ। ਤੋ ਜਿਹੜਾ ਗੁਰਮੁਖ ਹੈ ਉਹਦੇ ਲੱਛਣ ਗੁਰੂ ਨਾਨਕ ਪਾਤਸ਼ਾਹ ਨੇ ਸਿੱਧਾਂ ਨੂੰ ਸਮਝਾਏ, ਆਖਿਆ ਜਿਹੜਾ ਸੱਚੇ ਦੇ ਭਉ ਵਿੱਚ ਰਹਿੰਦਾ ਉਹਦੇ ਕੋਲ ਗਲਤ ਕੰਮ ਨਹੀਂ ਹੁੰਦਾ, ਪਰ ਇਹ ਕੰਮ ਇਤਨਾ ਸੌਖਾ ਨਹੀਂ। ਉਹ ਫਿਰ ਬਾਣੀ ਦੀ ਵਿਚਾਰ ਕਰਦਾ, ਵਿਚਾਰ ਕਰਕੇ ਆਪਣੇ ਅਘੜ ਮਨ ਨੂੰ ਘੜਦਾ ਸਵਾਰਦਾ, ਫਿਰ ਉਹ ਅੰਮ੍ਰਿਤ ਵੇਲੇ ਉੱਠਦਾ, ਉਹ ਨਿਰਮਲ ਹਰੀ ਦੇ ਗੁਣ ਗਾਇਨ ਕਰਦਾ। ਜਿਉਂ ਜਿਉਂ ਗੁਣ ਗਾਇਨ ਕਰਦਾ ਤਿਉਂ ਤਿਉਂ ਉਸ ਨੂੰ ਪਵਿੱਤਰ ਪਰਮ ਉੱਚੀ ਪਦਵੀ ਮਿਲਦੀ, ਪਾਵੋ ਦੀ ਅਵਸਥਾ ਉੱਚੀ ਹੋ ਜਾਂਦੀ। ਫਿਰ ਇੱਕ ਦਿਨ ਐਸਾ ਆਉਂਦਾ ਹੈ, ਗੁਰਮੁਖ ਰੋਮ ਰੋਮ ਹਰ ਧਿਆਵੈ, ਗੁਰਮੁਖ ਰੋਮ ਰੋਮ ਹਰ ਧਿਆਵੈ। ਨਾਨਕ ਗੁਰਮੁਖ ਸਾਚ ਸਮਾਵੈ, ਨਾਨਕ ਗੁਰਮੁਖ ਸਾਚ ਸਮਾਵੈ। ਹੁਣ ਸਵਾਲ ਵੀ ਤੁਹਾਡੇ ਸਾਹਮਣੇ ਹੈ, ਕੌਣ ਸੁਗੁਪਤਾ, ਗੁਪਤ ਕੌਣ ਹੈ? ਉਹ ਜੋ ਜੋਤ ਰੂਪ ਹੈ, ਔਰ ਜਦੋਂ ਤੀਕਰ ਉਹਦੀ ਜੋਤ ਸਾਡੇ ਅੰਦਰ ਹੈ, ਮੈਂ ਬੋਲ ਰਿਹਾ, ਤੁਸੀਂ ਬੋਲ ਰਹੇ ਹੋ, ਜਦੋਂ ਦੀ ਜੋਤ ਵਿੱਚੋਂ ਵੱਖਰੀ ਹੋ ਜਾਏਗੀ, ਬਸ ਇਹਦੂ ਵੱਧ ਹੋਰ ਪ੍ਰਮਾਣ ਕੀ ਦਿੱਤਾ ਜਾ ਸਕਦਾ ਹੈ? ਗੁਪਤ ਪਰ ਨਜ਼ਰ ਵੀ ਆਉਂਦਾ ਜੇ ਗੁਰੂ ਦੀ ਕਿਰਪਾ ਹੋ ਜਾਏ, ਜੇ ਗੁਰੂ ਦੇ ਦੱਸੇ ਮਾਰਗ 'ਤੇ ਚੱਲ ਪਈਏ। ਤੇ ਧੰਨ ਗੁਰੂ ਤੇਗ ਬਹਾਦਰ ਜੀ ਫਰਮਾਉਂਦੇ ਨੇ, ਗੁਰ ਕਿਰਪਾ ਜੇ ਨਰ ਕੋ ਕੀਨੀ, ਗੁਰ ਕਿਰਪਾ ਜੇ ਨਰ ਕੋ ਕੀਨੀ। ਇਹ

नानक लीन भयो गोबिंद सिंह, नानक लीन भयो गोबिंद सिंह,

ਗੱਲ ਕਿੱਥੋਂ ਵਿਗੜੀ ਹੈ? ਕਿਉਂਕਿ ਅਸੀਂ ਆਪਣੀ ਹੋਂ ਤੇ ਮੈਂ ਛੱਡ ਨਹੀਂ ਸਕਦੇ। ਇਸ ਹੋਂ ਤੇ ਮੈਂ ਨੇ ਸਾਰੇ ਪੁਆੜੇ ਪਾਏ। ਭਗਤ ਜੀ ਕਹਿੰਦੇ, ਜਬ ਹਮ ਹੋਤੇ ਤਬ ਤੂੰ ਨਾ ਹੀ, ਅਬ ਤੂੰ ਹੀ ਮੈਂ ਨਾ ਹੀ। ਕਬੀਰ ਤੂੰ ਤੂੰ ਕਰਤਾ ਤੂੰ ਹੁਆ, ਮੁਝ ਮੈਂ ਰਹਾ ਨਾ ਹੂੰ। ਜਬ ਆਪਾ ਪਰਕਾ ਮਿਟ ਗਿਆ, ਜਤ ਦੇਖਾਂ ਤਤ ਤੂੰ। ਗੁਰੂ ਪਾਤਸ਼ਾਹ ਕਹਿੰਦੇ ਨੇ, ਜਦੋਂ ਤੀਕਰ ਕੋਈ ਮਨੁੱਖ ਮੇਰੀ ਮੇਰੀ ਕਰੇਗਾ, ਉਹਦੇ ਸਾਰੇ ਕਾਰਜ ਅਧੂਰੇ ਰਹਿਣਗੇ। ਜਬ ਲਗ ਮੇਰੀ ਮੇਰੀ ਕਰੇ, ਜਬ ਲਗ ਮੇਰੀ ਮੇਰੀ ਕਰੇ। ਤਬ ਲਗ ਕਾਜ ਏਕ ਨਹੀਂ ਸਰੈ, ਤਬ ਲਗ ਕਾਜ ਏਕ ਨਹੀਂ ਸਰੈ। ਏਕ ਪੱਖ ਹੈ, ਦੂਜਾ ਪੱਖ ਕੀ ਹੈ? ਜਬ ਮੇਰੀ ਮੇਰੀ ਮਿਟ ਜਾਏ, ਜਬ ਮੇਰੀ ਮੇਰੀ ਮਿਟ ਜਾਏ। ਤਬ ਪ੍ਰਭ ਕਾਜ ਸਵਾਰੈ ਆਏ, ਤਬ ਪ੍ਰਭ ਕਾਜ ਸਵਾਰੈ ਆਏ। ਗੁਰਬਾਣੀ ਨੂੰ ਸਮਝਣ ਵਾਸਤੇ ਸਾਨੂੰ ਗੁਰੂ ਇਤਿਹਾਸ ਵੀ ਪੜ੍ਹਨਾ ਪਵੇ। ਮੈਂ ਆਮ ਤੌਰ 'ਤੇ ਜਿਸ ਤੋਂ ਬੰਦਾ ਪ੍ਰਭਾਵਿਤ ਹੁੰਦਾ ਉਹ ਗੱਲ ਬਾਰ ਬਾਰ ਕਰਦਾ। ਜਦੋਂ ਮੈਂ ਭਾਈ ਜੋਗਾ ਸਿੰਘ ਦੀ ਸਾਖੀ ਪੜ੍ਹਦਾ, ਸੁਣੀ ਤੁਸੀਂ ਵੀ ਬਹੁਤ ਵਾਰੀ, ਸੁਣਾਈ ਤੁਹਾਨੂੰ ਵੀ ਕਈ ਵਾਰੀ ਗਈ ਹੋਵੇਗੀ। ਭਾਈ ਜੋਗਾ ਆਪਣੇ ਮਾਤਾ ਪਿਤਾ ਦੇ ਨਾਲ ਪਿਸ਼ੌਰ ਤੋਂ ਚੱਲ ਕੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਦਰਸ਼ਨ ਕਰਨ ਲਈ ਅਨੰਦਪੁਰ ਸਾਹਿਬ ਆਏ। 5 ਸਾਲਾਂ ਦੇ ਬੱਚੇ ਹਨ, ਛੋਟੀ ਉਮਰ ਹੈ। ਅੱਜ ਬਹੁਤ ਸਾਰੇ ਮਾਤਾ ਪਿਤਾ ਕਲਪ ਰਹੇ ਨੇ ਜੀ, ਸਾਡੇ ਬੱਚੇ ਇਉਂ ਨਹੀਂ ਕਰਦੇ, ਇਉਂ ਕਰ ਰਹੇ ਨੇ। ਸਾਡੇ ਆਖੇ ਨੇ ਭਾਈ ਨਹੀਂ, ਕਿਧਰੇ ਢਿੱਲ 'ਤੇ ਹੈ, ਅਣਗਹਿਲੀ 'ਤੇ ਹੈ। ਮਾਂ ਬਾਪ ਬੱਚਿਆਂ ਨੂੰ ਸਭ ਕੁਝ ਸਿਖਾਉਂਦੇ ਨੇ, ਸਿਖਾ ਸਕਦੇ ਨੇ, ਪਰ ਨਹੀਂ ਆਪਣੀ ਜ਼ਿੰਮੇਵਾਰੀ ਪੂਰੀ ਕਰਦੇ। ਜੋਗਾ ਸਿੰਘ ਨੇ ਗੁਰੂ ਪਾਤਸ਼ਾਹ ਨੂੰ ਮੱਥਾ ਟੇਕਿਆ। ਉਹਦਾ ਮੱਥਾ ਟੇਕਣ ਦਾ ਸਲੀਕਾ ਤਰੀਕਾ ਇੰਨਾ ਵਧੀਆ ਸੀ ਕਿ ਕਲਗੀਆਂ ਵਾਲੇ ਪਾਤਸ਼ਾਹ ਦੀ ਨਜ਼ਰ ਉਹਦੇ ਉੱਤੇ ਚੱਲੀ। ਗੁਰੂ ਦੀ ਨਜ਼ਰ ਜਾਂਦੀ ਹੈ, ਸਾਡੇ ਉੱਤੇ ਵੀ ਜਾਂਦੀ। ਹਾਂ, ਇਹ ਵੱਖਰੀ ਗੱਲ ਹੈ, ਕੋਈ ਸਮਝਦਾ ਵੀ ਨਜ਼ਰ ਹੈ, ਕੋਈ ਸਮਝਦਾ ਨਹੀਂ ਹੈ। ਕਈ ਗੁਰੂ ਘਰ ਵਿੱਚ ਰਹਿੰਦੇ ਹੋਏ ਵੀ ਗੁਰੂ ਦਾ ਭੈ ਨਹੀਂ ਮੰਨਦੇ। ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਦ੍ਰਿਸ਼ਟੀ ਹੋ ਗਈ ਅਤੇ ਉਹਨੂੰ ਕੋਲ ਬੁਲਾ ਲਿਆ। ਬੜੇ ਪਿਆਰ ਨਾਲ ਸਿਰ 'ਤੇ ਹੱਥ ਰੱਖ ਕੇ ਪੁੱਛਿਆ, ਤੇਰਾ ਨਾਮ ਕੀ ਹੈ? ਮੈਂ ਕੋਈ ਵੱਧ ਘੱਟ ਗੱਲ ਨਹੀਂ ਕਰਦਾ, ਤੁਸੀਂ ਵੀ ਜਾਣਦੇ ਹੋ। ਉਹਨੇ ਕਿਹਾ, ਜੀ ਮੇਰਾ ਨਾਮ ਜੋਗਾ ਹੈ। ਪਾਤਸ਼ਾਹ ਨੇ ਅਗਲਾ ਸਵਾਲ ਕੀਤਾ, ਤੂੰ ਕਿਹਦੇ ਜੋਗਾ ਹੈ? ਉਹਨੇ ਆਖਿਆ, ਜੀ ਮੈਂ ਗੁਰੂ ਜੋਗਾ। ਲੋ, ਗੱਲ ਤਾਂ ਇੰਨੀ ਹੈ, ਅਸੀਂ ਗੁਰੂ ਜੋਗੇ ਬਣਨ ਲਈ ਤਿਆਰ ਨਹੀਂ। ਖਿਮਾ ਕਰਨਾ, ਮੈਨੂੰ ਹੱਕ ਨਹੀਂ, ਪਰ ਮੈਂ ਦੇਖਦਾ 60-60 ਸਾਲਾਂ ਦੇ, 70-70 ਸਾਲਾਂ ਦੇ ਤੁਰੇ ਫਿਰ ਕਹੋ ਅੰਮ੍ਰਿਤ ਛਕ ਲਓ, ਹਾਲੀ ਸੋਚ ਰਹੇ ਹਾਂ, ਯਾਰ ਸਲਾਹ ਕਰ ਰਹੇ ਹਾਂ। ਕਿਆ ਬਾਤ! ਫਿਰ ਗੁਰੂ ਕੋਲੋਂ ਕੀ ਭਾਲਦੇ ਜਦੋਂ ਗੁਰੂ ਜੋਗੇ ਹੀ ਨਹੀਂ ਬਣਦੇ? ਭਾਈ, ਗੁਰੂ ਤੇ ਸਾਰੇ ਬੰਧਨ ਕੱਟਣ ਲਈ ਤਿਆਰ ਨੇ। ਅਤੇ ਇੱਕ ਹੋਰ ਹੁਜਤ ਲੋਕਾਂ ਵਿੱਚ ਸੁਣੀ ਜਾਂਦੀ, ਉਹ ਜੀ ਸਾਡੇ ਕੋਲ ਰਹਿਤ ਨਹੀਂ ਰੱਖੀ ਜਾਣੀ। ਮੈਂ ਇਸ ਲਈ ਬੜਾ ਪਰੇਸ਼ਾਨ ਹੋ ਜਾਂਦਾ। ਮੈਂ ਕਹਿੰਦਾ, ਰਹਿਤ ਤੁਸੀਂ ਰੱਖਣੀ ਹੈ? ਰਹਿਤ ਨੇ ਤੁਹਾਨੂੰ ਰੱਖਣਾ। ਇਹ ਕਿੱਡਾ ਵੱਡਾ ਭੁਲੇਖਾ ਵੀ ਪਾ ਲਿਆ। ਰਹਿਤ ਨੇ ਤੁਹਾਡੀ ਰਾਖੀ ਕਰਨੀ ਹੈ, ਹਰ ਭੈੜੇ ਕੰਮ ਤੋਂ ਬਚਾ ਲੈਣਾ ਤੁਹਾਨੂੰ। ਰਹਿਤ ਨੇ ਤੁਹਾਡੀ ਹਰ ਜਗ੍ਹਾ 'ਤੇ ਸਹਾਇਤਾ ਕਰਨੀ, ਪਹਿਰੇਦਾਰੀ ਕਰਨੀ। ਭਾਈ, ਤੂੰ ਇਹ ਕੰਮ ਨਹੀਂ ਕਰ ਸਕੂ। ਜੇ ਗੁਰੂ ਨੇ ਕਿਹਾ ਤੂੰ ਮੇਰੇ ਜੋਗਾ, ਤਾਂ ਮੈਂ ਤੇਰੇ ਜੋਗਾ।
ਫਿਰ ਗੁਰੂ ਨੇ ਕੀ ਨਹੀਂ ਕੀਤਾ ਭਾਈ ਜੋਗੇ ਲਈ। ਹੁਣ ਤੁਸੀਂ ਇਤਿਹਾਸ ਨਾ ਪੜਿਓ, ਨਾ ਸੁਣੋ, ਜਾਂ ਸੁਣ ਕੇ ਵੀ ਨਾ ਸੁਣੋ ਤੇ ਮੈਂ ਕੀ ਕਰ ਸਕਦਾ। ਗੁਰੂ ਨਾਨਕ ਪਾਤਸ਼ਾਹ ਨੂੰ ਸਿੱਧਾਂ ਨੇ ਪੁੱਛਿਆ ਕੌਣ ਹੈ ਗੁਪਤ? ਕਹਿਣ ਲੱਗੇ ਗੁਪਤ ਤੇ ਵਾਹਿਗੁਰੂ ਦੀ ਜੋਤ ਹੈ। ਕੌਣ ਹੈ ਮੁਕਤ? ਜਿਹੜਾ ਗੁਰੂ ਦੇ ਕਹੇ ਅਨੁਸਾਰ ਚੱਲੇਗਾ ਉਹਦੇ ਬੰਧਨ ਕੱਟੇਗਾ। ਕਵਨ ਸੋ ਗੁਪਤਾ, ਕਵਨ ਸੋ ਮੁਕਤਾ, ਕਵਨ ਸੋ ਅੰਤਰ ਬਾਹਰ ਜੁਗਤਾ। ਕੌਣ ਹੈ ਜਿਹੜਾ ਅੰਦਰ ਤੇ ਬਾਹਰ ਜੁਗਦਾ ਜੁੜਿਆ ਹੋਇਆ? ਕਵਨ ਸੋ ਆਵੇ, ਕਵਨ ਸੋ ਜਾਏ। ਕੌਣ ਆਉਂਦਾ ਹੈ, ਕੌਣ ਜਾਂਦਾ ਹੈ, ਭਾਵ ਜੰਮਣ ਮਰਨ ਦੇ ਚੱਕਰ ਵਿੱਚ ਕੌਣ ਹੈ? ਕਵਨ ਸੋ ਤੇ ਭਵਣ ਰਿਹਾ ਸਮਾਏ, ਕੌਣ ਹੈ ਜੋ ਤਿੰਨੇ ਭਵਣਾਂ ਵਿੱਚ ਸਮਾ ਰਿਹਾ? ਲਓ ਅਗਲੇ ਜਵਾਬ ਦਿੱਤਾ, ਘੱਟ ਘੱਟ ਗੁਪਤਾ ਗੁਰ ਮੁਖ ਮੁਕਤਾ, ਅੰਤਰ ਬਾਹਰ ਸ਼ਬਦ ਸੁਜੁਗਤਾ, ਮਨ ਮੁਖ ਬਿਨ ਸੈ ਆਵੇ ਜਾਏ, ਨਾਨਕ ਗੁਰਮੁਖ ਸਾਚ ਸਮਾਏ। ਹੁਣ ਸਾਚ ਦੇ ਚੱਚੇ ਨੂੰ ਸਿਹਾਰੀ ਹੈ, ਇਹਦਾ ਸਾਨੂੰ ਕੀਮਤ ਨਹੀਂ ਪਤਾ, ਇਹ ਬੋਲਣ ਵਾਸਤੇ ਨਹੀਂ ਅਰਥਾਂ ਵਾਸਤੇ। ਇਹਦਾ ਮਤਲਬ ਜਿਹੜਾ ਗੁਰਮੁਖ ਗੁਰੂ ਦੇ ਕਹੇ ਅਨੁਸਾਰ ਚੱਲੇਗਾ ਉਹ ਸੱਚ ਵਿੱਚ ਸਮਾ ਜਾਏ। ਅਸੀਂ ਇਹ ਕਿਵੇਂ ਹੋ ਜਾਏਗਾ? ਜਿਉਂ ਜਲ ਮੈਂ ਜਲ ਆਏ ਖਟਾਨ, ਜਿਉਂ ਜਲ ਮੈਂ ਜਲ ਆਏ ਖਟਾਨ। ਤਿਉਂ ਜੋਤੀ ਸੰਗ ਜੋਤ ਸਮਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ। ਮਿਟ ਗਏ ਗਮਨ ਪਾਏ ਬਿਸਰਾਮ, ਮਿਟ ਗਏ ਗਮਨ ਪਾਏ ਬਿਸਰਾਮ। ਬਾਣੀ ਤੁਹਾਨੂੰ ਸਾਰਿਆਂ ਨੂੰ ਆਉਂਦੀ ਹੈ, ਕਿਉਂਕਿ ਸੁਖਮਨੀ ਸਾਹਿਬ ਤੁਸੀਂ ਆਮ ਪੜ੍ਹਦੇ ਹੋ, ਪਰ ਗੁਰੂ ਨਾਨਕ ਪਾਤਸ਼ਾਹ ਨੇ ਹਰ ਸਵਾਲ ਦਾ ਮੁਕੰਮਲ ਜਵਾਬ ਦਿੱਤਾ। ਆਖਿਆ ਉਹ ਵਾਹਿਗੁਰੂ ਸਾਡੇ ਅੰਦਰ ਹੈ ਪਰ ਨਜ਼ਰ ਨਹੀਂ ਆਉਂਦਾ। ਗੁਰਮੁਖ ਜਿਹੜਾ ਹੈ ਉਹ ਇਹਨਾਂ ਮਾਇਆ ਦੇ ਵਿਕਾਰਾਂ ਦੇ ਬੰਧਨਾਂ ਤੋਂ ਮੁਕਤ ਹੋ ਜਾਂਦਾ, ਪਰ ਜਿਹੜਾ ਮਨਮੁਖ ਹੈ ਉਹ ਆਉਂਦਾ ਹੈ ਅਤੇ ਜਾਂਦਾ, ਭਾਵ ਉਹ ਜੰਮਣ ਮਰਨ ਦੇ ਚੱਕਰ ਤੋਂ ਨਹੀਂ ਬਚਦਾ, ਕਿਉਂਕਿ ਉਹ ਮਨਮਰਜ਼ੀ ਕਰਦਾ। ਸਾਰੀ ਗੁਰਬਾਣੀ ਵਿੱਚ ਗਿਆਨ ਦੋ ਹੀ ਅੱਖਰਾਂ ਉੱਤੇ ਆਧਾਰਿਤ ਹੈ, ਇੱਕ ਮਨਮੁਖ ਹੈ ਇੱਕ ਗੁਰਮੁਖ ਹੈ। ਮਨ ਦੇ ਪਿੱਛੇ ਤੁਰਨ ਵਾਲਾ ਮਨਮੁਖ ਹੈ ਅਤੇ ਗੁਰੂ ਦੇ ਪਿੱਛੇ ਤੁਰਨ ਵਾਲਾ ਗੁਰਮੁਖ ਹੈ। ਅਤੇ ਗੁਰਮੁਖ ਜਾਗ ਰਹੇ ਦਿਨ ਰਾਤੀ, ਗੁਰਮੁਖ ਜਾਗ ਰਹੇ ਦਿਨ ਰਾਤੀ। ਸਾਚੇ ਕੀ ਲਿਵ ਗੁਰਮਤ ਜਾਤੀ, ਸਾਚੇ ਕੀ ਲਿਵ ਗੁਰਮਤ ਜਾਤੀ। ਗੁਰਮਤ ਦਾ ਮਤਲਬ ਗੁਰੂ ਦੀ ਮਤ ਦੁਆਰਾ, ਉਹਨੇ ਸੱਚੇ ਨਾਲ ਲਿਵ ਜੋੜਨ ਦੀ ਜਾਚ ਸਿੱਖ ਲਈ, ਉਹ ਫਿਰ ਹੁਜਤਾ ਨਹੀਂ ਕਰਦਾ। ਗੁਰੂ ਅਮਰਦਾਸ ਜੀ ਨੇ ਤਾਂ ਤੱਤ ਕੱਢਿਆ, ਉਹ ਕਹਿੰਦੇ ਸਾਚੀ ਲਿਵੈ ਬਿਨ ਦੇਨ ਮਾਣੀ, ਦੇਨ ਮਾਣੀ ਲਿਵੈ ਬਾਜੋਂ, ਕਿਆ ਕਰੇ ਵਿਚਾਰੀਆ, ਤੁਧ ਬਾਜ ਸਮਰਤ ਕੋਏ ਨਾਹੀਂ, ਕਿਰਪਾ ਕਰ ਬਨਵਾਰੀਆ। ਇਸ ਨੂੰ ਹੋਰ ਥਾਉ ਨਾਹੀਂ, ਸ਼ਬਦ ਲਾਗ ਸਵਾਰੀਆ, ਕਹਿ ਨਾਨਕ ਲਿਵੈ ਬਾਜੋਂ, ਕਿਆ ਕਰੇ ਵਿਚਾਰ। ਭਾਈ ਜਦ ਤੱਕ ਸੱਚੀ ਲਿਵਨੀ ਆ, ਅਸੀਂ ਦੁਬਿਧਾ ਵਿੱਚ ਪਏ ਹੋਏ ਹਾਂ, ਇੱਧਰ ਜਾਈਏ ਕਿ ਇੱਧਰ ਜਾਈਏ, ਆਹ ਕੰਮ ਕਰੀਏ ਕਿ ਆਹ ਕੰਮ ਕਰੀਏ, ਨਹੀਂ। ਜਿਹੜੇ ਗੁਰਮੁਖ ਨੇ ਉਹ ਐਸਾ ਨਹੀਂ ਕਰਦੇ, ਉਹ ਤਾਂ ਦਿਨੇ ਰਾਤੀ ਜਾਗਦੇ ਨੇ, ਹੋਸ਼ ਵਿੱਚ ਰਹਿੰਦੇ ਨੇ, ਕਦੇ ਬੇਹੋਸ਼ ਨਹੀਂ ਹੁੰਦੇ। ਜਿਵੇਂ ਇੱਕ ਸੁਹਾਗਣ ਇਸਤਰੀ, ਉਹਨੂੰ ਕਿੰਨੇ ਹੀ ਕੋਈ ਸਬਜ ਬਾਗ ਵਿਖਾਵੇ, ਉਹ ਕਹਿੰਦੀ ਨਹੀਂ, ਜੋ ਮੇਰਾ ਪਤੀ ਹੈ ਉਹ ਮੇਰਾ ਪਤੀ, ਬਸ।
ਇਸੇ ਤਰ੍ਹਾਂ ਗੁਰੂ ਕਾ ਸਿੱਖ ਜਿਹੜਾ ਉਹਦੇ ਅੰਦਰ ਇਹ ਨਿਸ਼ਚਾ ਹੋਵੇ। ਗੁਰੂ ਨਾਨਕ ਸਾਹਿਬ ਨੇ ਵੀ ਤਿੰਨ ਬਚਨ ਕਹੇ ਸਨ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਤਿੰਨ ਹੀ ਬਚਨ ਕਹੇ। ਗੁਰੂ ਨਾਨਕ ਪਾਤਸ਼ਾਹ ਨੇ ਕਿਹਾ ਕਿਰਤ ਕਰੋ, ਨਾਮ ਜਪੋ, ਵੰਡ ਛਕੋ, ਤੇ ਕਲਗੀਆਂ ਵਾਲੇ ਪਾਤਸ਼ਾਹ ਨੇ ਵੀ ਤਿੰਨ ਹੀ ਬਚਨ ਕਹੇ, ਪੂਜਾ ਅਕਾਲ ਕੀ, ਪਰਚਾ ਸ਼ਬਦ ਕਾ ਦੀਦਾਰ ਖਾਲਸਾ। ਤੋ ਗੁਰੂ ਨਾਨਕ ਪਾਤਸ਼ਾਹ ਨੇ ਕਿਹਾ ਭਾਈ ਉਹ ਵਾਹਿਗੁਰੂ ਹੀ ਸਾਰਿਆਂ ਦੇ ਅੰਦਰ ਹੈ ਪਰ ਗੁਪਤ ਹੈ। ਜਿਹੜਾ ਗੁਰਮੁਖ ਗੁਰੂ ਦੀ ਸਿੱਖਿਆ ਅਨੁਸਾਰ ਚੱਲਦਾ ਉਹ ਮੁਕਤ ਹੈ। ਔਰ ਉਹਨੂੰ ਸਮਝ ਆ ਜਾਂਦੀ ਕਿ ਅੰਤਰ ਬਾਹਰ ਸ਼ਬਦ ਤੋਂ ਜੁਗਤਾ, ਸ਼ਬਦ ਦੇ ਦਦੇ ਨੂੰ ਸਿਆਰੀ ਹੈ। ਸ਼ਬਦ ਦੁਆਰਾ ਉਹਨੂੰ ਇਹ ਸਮਝ ਆ ਜਾਂਦੀ ਹੈ ਕਿ ਉਹ ਪਰਮਾਤਮਾ ਅੰਦਰ ਵੀ ਹੈ ਅਤੇ ਬਾਹਰ ਵੀ। ਇਸੇ ਲਈ ਗੁਰੂ ਤੇਗ ਬਹਾਦਰ ਜੀ ਨੇ ਫਰਮਾਇਆ ਬਾਹਰ ਭੀਤਰ ਇੱਕੋ ਜਨ ਨੂੰ, ਬਾਹਰ ਭੀਤਰ ਇੱਕੋ ਜਨ।

ਹੁਣ ਤਿੰਨ ਬੱਬੇ ਹਨ, ਜਿੱਥੇ ਬੈਠੋ ਉਹਦੇ ਪੈਰ ਵਿੱਚ ਬੈਠੋ, ਹੋਰ ਕੋਈ ਨਹੀਂ ਦੇਖ ਰਿਹਾ, ਮੈਨੂੰ ਵਾਹਿਗੁਰੂ ਵੇਖ ਰਿਹਾ, ਜਿੱਥੇ ਰਹੋ ਉਹਦੇ ਪੈਰ ਵਿੱਚ ਰਹੋ। ਜਿਹੜੀ ਕਿਰਤ ਤੁਹਾਡੇ ਜ਼ਿੰਮੇ ਲੱਗ ਗਈ ਹੈ ਉਪਜੀਵਿਕਾ ਵਾਸਤੇ, ਕੋਈ ਨਾ ਕੋਈ ਕਿਰਤ ਕਰਨੀ ਹੈ, ਨੌਕਰੀ ਕਰਨੀ ਹੈ, ਵਪਾਰ ਕਰਨਾ ਕਰਨਾ ਹੈ, ਪਰ ਪੈਰ ਵਿੱਚ ਕਰੋ, ਫਿਰ ਕੀ ਹੋਵੇਗਾ। ਇੱਥੇ ਸੁੱਖ ਵਡਿਆਈਆਂ, ਇੱਥੇ ਸੁੱਖ ਵਡਿਆਈਆਂ, ਦਰਗਾਹ ਮੁਖ ਦੁਆਰ, ਦਰਗਾਹ ਮੁਖ ਦੁਆਰ, ਲਓ ਹੁਣ 14 ਨੰਬਰ ਪੌੜੀ ਦਾ ਪਾਠ ਕਰਾਂਗੇ, ਉਸ ਦਾ ਸਵਾਲ ਸਮਝੋ। ਕਿਉਂ ਕਰ ਬਾਧਾ ਸਰਪਨ ਖਾਧਾ, ਕਿਉਂ ਕਰ ਬਾਧਾ ਸਰਪਨ ਖਾਧਾ, ਕਿਉਂ ਕਰ ਖੋਇਆ ਕਿਉਂ ਕਰ ਲਾਧਾ, ਕਿਉਂ ਕਰ ਖੋਇਆ ਕਿਉਂ ਕਰ ਲਾਧਾ, ਕਿਉਂ ਕਰ ਨਿਰਮਲ ਕਿਉਂ ਕਰ ਅੰਧੇਹਰਾ, ਕਿਉਂ ਕਰ ਨਿਰਮਲ ਕਿਉਂ ਕਰ ਅੰਧੇਹਰਾ, ਇਹ ਤਪਤ ਵਿਚਾਰ ਹੈ ਸੋ ਗੁਰੂ ਹਮਾਰਾ, ਇਹ ਤਪਤ ਵਿਚਾਰ ਹੈ ਸੋ ਗੁਰੂ ਹਮਾਰਾ, ਇਹ ਸਵਾਲ ਹੈ ਕਿਉਂ ਕਰ ਬਾਧਾ। ਇਹ ਜੀਵ ਕਿਉਂ ਮਾਇਆ ਵਿੱਚ ਫਸਿਆ ਹੋਇਆ, ਬੱਧਾ ਹੋਇਆ, ਸਰਪਣ ਖਾਧਾ, ਇਹ ਮਾਇਆ ਜਿਸ ਨੂੰ ਸਰਪਣੀ ਕਿਹਾ, ਕਿਉਂਕਿ ਸਰਪਣ ਦੇ ਨੰਨੇ ਨੂੰ ਸਿਆਰੀ ਹੈ, ਇਸ ਲਈ ਸਰਪਣੀ ਅਰਥ ਹੋ ਜਾਂਦਾ। ਕਿਉਂ ਕਰ ਬਾਧਾ ਸਰਪਣ ਖਾਧਾ, ਇਹਨੂੰ ਮਾਇਆ ਰੂਪੀ ਸਰਪਣੀ ਨੇ ਕਿਉਂ ਖਾ ਲਿਆ, ਕਿਵੇਂ ਖਾ ਲਿਆ। ਭਗਤ ਕਬੀਰ ਜੀ ਕਹਿੰਦੇ ਨੇ, ਸਰਪਣੀ ਤੇ ਉਪਰ ਨਹੀਂ ਬਲੀਆ, ਜਿਨ ਬ੍ਰਹਮਾ ਵਿਸ਼ਨ ਮਹਾਂ ਦਿਓ ਛਲੀਆ। ਇਹ ਬੜੀ ਜ਼ਬਰਦਸਤ, ਇਸ ਨੇ ਜੀਵ ਨੂੰ ਖਾ ਲਿਆ। ਮਾਇਆ ਮਮਤਾ ਮੋਹਣੀ, ਜਿਨ ਵਿਣ ਦੰਤਾਂ ਜਗ ਖਾਇਆ, ਮਨਮੁਖ ਖਾਧੇ ਗੁਰਮੁਖ ਉਭਰੇ, ਜਿਨੀ ਸੱਚ ਨਾਮ ਚਿਤ ਲਾਇਆ, ਬਿਨ ਨਾਵੇਂ ਜਗ ਕਮਲਾ ਫਿਰੈ, ਗੁਰਮੁਖ ਨਦਰੀ ਆਇਆ। ਜਿਨ੍ਹਾਂ ਨੇ ਗੁਰੂ ਦੀ ਮਤ ਮੰਨ ਲਈ ਉਹਨਾਂ ਨੂੰ ਸਮਝ ਆ ਗਏ। ਹੁਣ ਸਵਾਲ ਹੈ ਕਿਉਂ ਕਰ ਬਾਧਾ, ਇਹ ਜੀਵ ਕਿਵੇਂ ਬੱਝਿਆ ਹੋਇਆ ਅਤੇ ਕਿਵੇਂ ਇਸ ਨੂੰ ਮਾਇਆ ਸਰਪਣੀ ਨੇ ਖਾ ਲਿਆ, ਕਿਉਂ ਕਰ ਖੋਇਆ, ਇਸਨੇ ਕਿਉਂ ਆਪਣਾ ਆਪ ਗਵਾ ਲਿਆ, ਅਤੇ ਕਿਉਂ ਕਰ ਲਾਧਾ, ਇਹਨੂੰ ਲੱਭੇ ਕਿਵੇਂ ਆਪਣਾ ਸਰੂਪ ਦੀ ਲਖਤਾ ਕਿਵੇਂ ਹੋਵੇ, ਕਿਉਂ ਕਰ ਨਿਰਮਲ ਕਿਵੇਂ ਇਹ ਮੈਲ ਤੋਂ ਰਹਿਤ ਹੋਵੇ, ਕਿਉਂ ਕਰ ਅੰਧਿਆਰਾ ਕਿਉਂ ਇਹਦੇ ਅੱਗੇ ਅਗਿਆਨਤਾ ਦਾ ਅੰਧੇਰਾ ਛਾਇਆ ਹੋਇਆ। ਇਹ ਤੱਤ ਵਿਚਾਰ ਹੈ। ਤੱਤ ਦਾ ਮਤਲਬ ਹੈ ਨਿਚੋੜ, ਤੱਤ ਦਾ ਮਤਲਬ ਹੈ ਅਸਲੀਅਤ। ਇਹ ਅਸਲੀਅਤ ਕੋਈ ਵਿਚਾਰ ਹੈ ਸੋ ਗੁਰੂ ਹਮਾਰਾ, ਉਹ ਸਾਡਾ ਗੁਰੂ, ਅਸੀਂ ਉਸਨੂੰ ਗੁਰੂ ਮੰਨਣ ਲਈ ਤਿਆਰ ਹਾਂ। ਹੁਣ ਮਹਾਰਾਜ ਕਹਿੰਦੇ ਆਓ ਮੈਂ ਦੱਸਾਂ, ਦੁਰਮਤ ਬਾਧਾ ਸਰਪਣ ਖਾਧਾ, ਦੁਰਮਤ ਬਾਧਾ ਸਰਪਣ ਖਾਧਾ, ਮਤ ਸਾਰਿਆਂ ਕੋਲ ਹੈ, ਪਰ ਮਤ ਦੇ ਦੋ ਰੂਪ ਨੇ, ਇੱਕ ਹੈ ਕੁਮਤ ਇੱਕ ਹੈ ਸੁਮਤ। ਅਸੀਂ ਕੁਮਤ ਬੱਲੇ ਪਾ ਲਏ, ਖੋਟੀ ਮਤ ਦੇ ਪਿੱਛੇ ਚੱਲ ਗਏ। ਮਾਇਆ ਮਾੜੀ ਨਹੀਂ, ਜਦੋਂ ਅਸੀਂ ਮਾਇਆ ਨੂੰ ਗਲਤ ਪਾਸੇ ਵਰਤਾਂਗੇ ਫਿਰ ਗਲਤ ਹੋ ਜਾਏ। ਮਾਇਆ ਮਾੜੀ ਨਹੀਂ, ਕਿਉਂਕਿ ਸਾਡੇ ਗੁਰੂ ਸਾਹਿਬ ਨੇ ਮਾਇਆ ਦੀ ਤਿਆਗਣ ਦੀ ਗੱਲ ਨਹੀਂ ਕੀਤੀ। ਜਦੋਂ ਮੈਂ ਗੁਰੂ ਹਰਗੋਬਿੰਦ ਸਾਹਿਬ ਦਾ ਜੀਵਨ ਪੜ੍ਹਦਾ
ਤਾਂ ਕਹਿੰਦੇ ਨੇ ਮਹਾਰਾਜ ਕਸ਼ਮੀਰ ਤੋਂ ਮਾਤਾ ਭਾਗ ਪਰੀ ਦੀ ਸ਼ਰਧਾ ਪੂਰੀ ਕਰਕੇ ਵਾਪਸ ਆਏ ਅਤੇ ਗੁਜਰਾਤ ਸ਼ਹਿਰ, ਇੱਕ ਗੁਜਰਾਤ ਸੂਬਾ ਹੈ ਜੋ ਹਿੰਦੁਸਤਾਨ 'ਚ, ਇੱਕ ਗੁਜਰਾਤ ਸ਼ਹਿਰ ਹੈ ਬਜ਼ੁਰਗ ਜਾਣਦੇ ਨੇ ਜਿਹੜਾ ਪਾਕਿਸਤਾਨ 'ਚ ਹੈ, ਉੱਥੇ ਇੱਕ ਮੁਸਲਮਾਨ ਪੀਰ ਸੀ ਸ਼ਾਹਦੌਰ। ਉਹਨੂੰ ਪਤਾ ਲੱਗਾ ਕਿ ਗੁਰੂ ਨਾਨਕ ਦੇਵ ਜੀ ਦੀ ਗੱਦੀ ਦੇ ਛੇਵੇਂ ਜਾਨਸ਼ੀਨ ਗੁਰੂ ਹਰਗੋਬਿੰਦ ਸਾਹਿਬ ਆਏ, ਮੈਂ ਦਰਸ਼ਨ ਕਰਾਂ। ਉਹਦਾ ਖਿਆਲ ਸੀ ਵੀ ਸਾਧੂ ਬਾਣੇ ਵਿੱਚ ਹੋਣਗੇ, ਫਕੀਰੀ ਬਾਣੇ ਵਿੱਚ ਹੋਣਗੇ, ਪਰ ਜਦੋਂ ਉਹਨੇ ਦਰਸ਼ਨ ਕੀਤੇ ਉਹ ਤਾਂ ਘੋੜੇ 'ਤੇ ਸਵਾਰ ਸਨ, ਮੀਰੀ ਪੀਰੀ ਦੀਆਂ ਦੋ ਕਿਰਪਾਨਾਂ ਪਹਿਨੀਆਂ ਸਨ ਔਰ ਉਹਨਾਂ ਦੀ ਕਲਗੀ ਜਿਹਦਾ ਸਜ ਰਹੀ ਸੀ। ਉਹਨਾਂ ਨਾਲ ਉਹਨਾਂ ਦਾ ਪਰਿਵਾਰ ਵੀ ਸੀ। ਗੁਰੂ ਹਰਗੋਬਿੰਦ ਸਾਹਿਬ ਦੇ ਪੰਜ ਸਾਹਿਬਜ਼ਾਦੇ ਸਨ, ਬਾਬਾ ਗੁਰਦਿੱਤਾ ਜੀ, ਸੂਰਜਮਲ ਜੀ, ਅਣੀ ਰਾਏ ਜੀ, ਅਟਲ ਰਾਏ ਜੀ, ਸ੍ਰੀ ਗੁਰੂ ਤੇਗ ਬਹਾਦਰ, ਔਰ ਇੱਕ ਬੱਚੀ ਸਪੁੱਤਰੀ ਵੀ ਸੀ ਬੀਬੀ ਵੀਰੋ ਜੀ। ਉਹਨਾਂ ਦਾ ਸ਼ਾਹਾਨਾ ਠਾਠ ਵੇਖ ਕੇ ਅਤੇ ਪੀਰ ਸ਼ਾਹ ਦੌਲਾ ਨੇ ਤਰਕ ਕੀਤੀ ਅਤੇ ਕੀ ਆਖਿਆ, ਹਿੰਦੂ ਕੀ ਅਤੇ ਪੀਰੀ ਕੀ, ਔਰਤ ਕੀ, ਫਕੀਰੀ ਕੀ, ਦੌਲਤ ਕੀ, ਤਿਆਗ ਕੀ, ਪੁੱਤਰ ਕੀ, ਵੈਰਾਗ ਕੀ। ਅਤੇ ਗੁਰੂ ਹਰਗੋਬਿੰਦ ਸਾਹਿਬ ਕਹਿਣਗੇ, ਪੀਰ ਜੀ, ਇਹ ਗੁਰੂ ਨਾਨਕ ਦੇਵ ਜੀ ਦਾ ਘਰ ਹੈ, ਔਰਤ ਈਮਾਨ ਹੈ, ਪੁੱਤਰ ਨਿਸ਼ਾਨ ਹੈ, ਦੌਲਤ ਗੁਜ਼ਰਾਨ ਹੈ, ਫਕੀਰ ਨਾ ਹਿੰਦੂ ਨਾ ਮੁਸਲਮਾਨ ਹੈ, ਦਰਗਾਹ ਵਿੱਚ ਕਰਨੀ ਪਰਵਾਨ ਹੈ। ਪੀਰ ਜੀ ਦੀ ਤਸੱਲੀ ਹੋ ਗਈ, ਉਹਨਾਂ ਨੇ ਦੋਵੇਂ ਹੱਥ ਜੋੜ ਕੇ ਮੱਥਾ ਟੇਕਣ ਵਾਲੇ ਸਮਝਾ। ਕਹਿਣ ਦਾ ਮਤਲਬ ਹੈ, ਅਸੀਂ ਕਿਉਂ ਗਲਤ ਪਾਸੇ ਤੁਰੇ? ਮਾਇਆ ਨਹੀਂ ਖਾ ਸਕਦੀ, ਪਰ ਅਸੀਂ ਖੋਟੀ ਮੱਤ ਲੈ ਲਈ, ਗੁਰੂ ਦੀ ਮੱਤ ਨਹੀਂ ਲਈ, ਦੁਰਮਤ ਲੈ। ਹੁਣ ਗੁਰੂ ਨਾਨਕ ਪਾਤਸ਼ਾਹ ਦੱਸ ਰਹੇ ਨੇ ਬਈ ਬਿਮਾਰੀ ਦਾ ਕਾਰਨ ਲੱਭਣਾ ਪਏਗਾ। ਤੋ ਸਵਾਲ ਹੈ, ਦੁਰਮਤ ਵਾਧਾ ਸਰਪਣ ਖਾਧਾ, ਖੋਟੀ ਮੱਤ ਦੇ ਵਿੱਚ ਵੱਜ ਗਿਆ ਅਤੇ ਇਹ ਮਾਇਆ ਇਹਦੇ 'ਤੇ ਹਾਵੀ ਹੋ ਗਈ। ਜਿਹੜੇ ਗੁਰੂ ਦੀ ਮੱਤ ਅਨੁਸਾਰ ਚੱਲਦੇ ਨੇ, ਮਾਇਆ ਦੇ ਪ੍ਰਭਾਵ ਵਿੱਚ ਨਹੀਂ ਆਉਂਦੇ, ਉਹ ਬਚੇ ਰਹਿੰਦੇ। ਉਹ ਮਾਇਆ ਵਿੱਚ ਰਹਿੰਦੇ ਹੋਏ ਵੀ ਮਾਇਆ ਤੋਂ ਨਿਰਲੇਪ ਨੇ। ਹੁਣ ਗੱਲ ਇਹ ਕਿ ਹਰ ਇੱਕ ਗੱਲ ਨੂੰ ਸਮਝਾਉਣ ਲਈ ਗੁਰੂ ਅਰਜਨ ਦੇਵ ਪਾਤਸ਼ਾਹ ਨੂੰ ਕਿਸੇ ਸਿੱਖ ਨੇ ਕਿਹਾ, ਮਹਾਰਾਜ ਤੁਸੀਂ ਬ੍ਰਹਮ ਗਿਆਨੀ ਦੀ ਬੜੀ ਉਸਤ ਕੀਤੀ, ਕੋਈ ਹੈ ਬ੍ਰਹਮ ਗਿਆਨੀ? ਕਹਿੰਦੇ ਗੱਲ ਸੁਣੋ, ਜੇ ਹੋਵੇ ਨਾ ਤਾਂ ਉਸਤ ਕਿਵੇਂ ਹੋ ਸਕਦੀ? ਕਹਿੰਦੇ ਫਿਰ ਦਰਸ਼ਨ ਕਰਾਓ। ਮਹਾਰਾਜ ਨੇ ਇੱਕ ਸਿੱਖ ਦਾ ਐਡਰੈਸ ਦਿੱਤਾ, ਭਾਈ ਲਾਹੌਰ ਸ਼ਹਿਰ ਦੇ ਅੰਦਰ ਉਹ ਸਿੱਖ ਰਹਿੰਦਾ, ਫਲਾਣੀ ਜਗ੍ਹਾ 'ਤੇ ਉਸਦੀ ਦੁਕਾਨ ਹੈ, ਉਹਦਾ ਘਿਓ ਦਾ ਕਾਰੋਬਾਰ ਹੈ, ਘਿਓ ਦਾ, ਘਿਓ ਵੇਚਦਾ, ਤੂੰ ਜਾ ਉੱਥੇ ਦਰਸ਼ਨ ਕਰਿਆ। ਚਲਾ ਗਿਆ। ਹੁਣ ਉਹਨੇ ਕੀ ਦੇਖਿਆ ਕਿ ਭਾਈ ਸਾਹਿਬ ਘਿਓ ਤੋਲ ਰਹੇ ਨੇ, ਦੇ ਰਹੇ ਨੇ, ਲੈਣ ਵਾਲੀਆਂ ਨੇ ਬੀਬੀਆਂ ਬਹੁਤੀਆਂ, ਅਤੇ ਬੀਬੀਆਂ ਆਪਣੇ ਸੁਭਾਅ ਮੁਤਾਬਕ ਕਹੀ ਗਏ ਨੇ, ਭਾਈ ਜੀ ਥੋੜ੍ਹਾ ਜਿਹਾ ਤਾਂ ਹੋਰ ਪਾਓ, ਤੁਸੀਂ ਤਾਂ ਸੋਨੇ ਵਾਂਗੂ ਤੋਲਦੇ ਹੋ, ਥੋੜ੍ਹਾ ਜਿਹਾ ਇਉਂ ਕਰੋ, ਇਉਂ ਕਰੋ। ਭਾਈ ਸਾਹਿਬ ਸਭ ਦੀ ਸੁਣੀ ਜਾਂਦੇ ਨੇ, ਆਪਣਾ ਤੋਲ ਤੋਲ ਦੇਈ। ਉਹ ਸਿੱਖ ਜਿਹੜਾ ਦਰਸ਼ਨ ਕਰਨ ਆਇਆ, ਉਹਨੇ ਸਮਝਿਆ ਵੀ ਇਹ ਕਾਹਦੇ ਬ੍ਰਹਮ ਗਿਆਨੀ ਨੇ, ਹੈਂ, ਥੋੜ੍ਹੇ ਥੋੜ੍ਹੇ ਘਿਓ 'ਤੇ ਹੀ ਲੜੀ ਜਾਂਦੇ ਨੇ, ਨਾਰਾਜ਼ ਹੋਈ ਜਾਂਦੇ ਨੇ, ਇਹ ਕਾਹਦੇ ਗਿਆਨੀ? ਉਹ ਤੁਰ ਪਿਆ, ਸ਼ੰਕਾ ਆ ਗਿਆ ਮਨ ਵਿੱਚ। ਆਉਂਦੇ ਨੇ ਦੁਕਾਨਦਾਰ ਦੀਆਂ ਅੱਖਾਂ ਚਾਰ ਹੁੰਦੀਆਂ ਨੇ, ਭਾਈ ਸਾਹਿਬ ਨੇ ਦੇਖ ਲਿਆ, ਨਾਲੇ ਉਹ ਬ੍ਰਹਮ ਗਿਆਨੀ ਸਨ। ਉਹਨਾਂ ਨੇ ਆਪਣਾ ਕਾਰਜ ਉੱਥੇ ਫੱਟ ਬੰਦ ਕਰਤਾ, ਠੱਪ ਕਰ। ਅੱਗੋਂ ਦੀ ਜਾ ਕੇ ਮੇਰੇ ਕਹਿਣਗੇ, ਭਾਈ ਸਾਹਿਬ ਤੁਸੀਂ ਆਏ ਵੀ, ਕੋਈ ਬਚਨ ਬਲਾਸ ਨਹੀਂ ਕੀਤਾ, ਤੁਰ ਵੀ ਪਏ। ਕਹਿੰਦੇ ਜੀ ਆਇਆ ਤਾਂ ਤੁਹਾਡੇ ਦਰਸ਼ਨ ਕਰਨ ਸਾਂ, ਪਰ ਤੁਸੀਂ ਆਪਣੇ ਕਾਰੋਬਾਰ 'ਚ ਰੁੱਝੇ ਹੋਏ ਸੀ। ਕਹਿੰਦੇ ਨਹੀਂ, ਕਾਰੋਬਾਰ 'ਤੇ ਚਲੋ ਕਰਨਾ ਹੀ ਹੁੰਦਾ, ਪਰ ਤੁਸੀਂ ਆਏ ਹੋ, ਜੀ ਆਇਆਂ ਨੂੰ ਘਰ ਚਲੋ, ਪ੍ਰਸ਼ਾਦਾ ਪਾਣੀ ਛਕਾਂਗੇ, ਕੋਈ ਸਤਸੰਗ ਕਰਾਂਗੇ, ਕੋਈ ਗੁਰੂ ਦੀ ਗੱਲ ਕਰਾਂਗੇ। ਹੁਣ ਤਾਂ ਸਿੱਖ ਪਹਿਲਾਂ ਬੋਤਲ ਭਾਲਦੇ ਨੇ, ਗਲਾਸ ਖੋਲਦੇ ਨੇ ਅਤੇ ਉੱਧਰ ਜਾਂਦੇ। ਪੁਰਾਤਨ ਗੁਰੂ ਸਿੱਖਾਂ ਦਾ ਇਹ ਰਿਵਾਜ਼ ਸੀ। ਉਹ ਰਾਤ ਰਿਹਾ, ਸਤਸੰਗ ਹੋਇਆ, ਬਾਣੀ ਪੜ੍ਹੀ, ਲੰਗਰ ਪਾਣੀ ਛਕਿਆ, ਸਵੇਰ ਹੋਈ। ਭਾਈ ਸਾਹਿਬ ਨੇ ਪੁੱਛਿਆ, ਤੁਸੀਂ ਜੀ ਠੰਡੇ ਜਲ ਨਾਲ ਇਸ਼ਨਾਨ ਕਰੋਗੇ ਕਿ ਤੱਤੇ ਨਾਲ ਕਰੋਗੇ? ਕਹਿੰਦਾ ਜੀ ਮੈਂ ਤਾਂ ਘਿਓ ਨਾਲ ਇਸ਼ਨਾਨ ਕਰਾਂ, ਮੈਂ ਘਿਓ ਨਾਲ ਕਰਾਂ। ਭਾਈ ਸਾਹਿਬ ਨੇ ਕੋਈ
किंतु परंतु नहीं दिता। अच्छा बड़ी अच्छी गल है कि उसके पीपे लगे पैन साढ़े घर सब कुछ है। उन्होंने चूल्हे से कढ़ाई धर दी, एक पीपा घ्यो का पाया, कोल चौंकी रखी, गड़बी रखी, लो जी करो स्नान। है कहता भाई साहब घ्यो नाल कोई स्नान नहीं करता, मैं भी नहीं कर, पर इतने भी घ्यो पीपा डोलो नहीं तैयार हो गए तो उसे चेने ने घ्यो दी। कहते देखो भाई साहब वो मेरा कारोबार है, मैं किसी नूं घट नहीं देंदा, मेरे गुरु का हुक्म है, इत्थे गुरु के सिख की सेवा है, भावें किन्ने पीपे लग गए। गल ये है कि गुरु का सिख दुरमत का शिकारी ना हो, जिदन दुरमत का शिकारी हो जाएगा उदन सपनिए खा ले। दुरमत खादा सरपन खादा, दुरमत बादा सरपन खादा। देखो मैं अपनी जगह देखांगा, तुसी अपनी जगह, कोई किसी की पड़ताल करनी नहीं आया। गुरु साहब सवाल का जवाब दे रहे, भाई साडा काम उदों बिगड़दा है जदों असी दुरमत का शिकार हो जाते, फिर सपनी हावी हो जाती। दुरमत बादा सरपन खादा, दुरमत बादा सरपन खादा। मनमुख खोया गुरमुख लादा, मनमुख खोया गुरमुख लादा। मनमुख सोए रहे से लूटे, मनमुख सोए रहे से लूटे। गुरमुख लेपन मासा है, गुरमुख लेपन मासा है। असी तो अज यही सवाल कर देनी, नितनेम जरूरी है। मैं एक किताब है गुरमुख सिखिया, भाई साहब भाई वीर सिंह जी की, शायद तुहाडे जो किसे पढ़ी होवे, उहदे च गुरसिखां दे निक्के निक्के सवाल ने, भाई साहब ने जवाब दिते ने। उहदे च एक सवाल है जी, भाई साहब नितनेम बहुत जरूरी है। कहणगे भाई नितनेम का अर्थ की है, नित नेम तुसी कर लो अर्थ, कोई कर लवे, नित नेम का अर्थ की है, नित नेम नाल करना भाई, ये बहुत जरूरी। नित नेम तो सिख की रास है, रास ते जिसको रास नहीं है कि वो व्यापार की करेगा। गुरु ग्रंथ साहब का कथन है, बिन रासी व्यापारीए तके कुंडा चार। जिन्हां दे पल्ले रास नहीं हुंदी वो मार्केट में जाके की खरीदणगे, की भाव पुछणगे, एवें चक्कर ही कटणे। इसे तरह जिहड़ा मन दे पिछे तुरदा है उन्हें अपने जीवन का सब कुछ गवा लिया, पर जिहड़ा गुरमुख है उन्हें लभ लिया। फिर ध्यान दियो, दुरमत बादा सरपन खादा, दुरमत बादा सरपन खादा। मनमुख खोया गुरमुख लादा, मनमुख खोया गुरमुख लादा। जिहड़ा मनमुख है उहदे चस्कियां विच फसिया होया, उहदे स्वादां विच फसिया होया। मैं किसी महापुरख का कथन सुनिया, वो कहिंदे पहला बंदा योगी हुंदा है, फिर वड्डा होके भोगी हो जाता, भोगी हो जाता फिर रोगी हो जाता, फिर रोगी होके सोगी हो जाता, तो फिर चाहता मैं योगी बन जावां। पर जदों भोग भोगन लग्या वो तो वेख्या नहीं, याद ही नहीं किया, अगा पिछा देखे ही कोई नहीं, फिर रोगी हो जाता। गुरु पातशाह ते सानू एहो ही तरीका दसते ने, गुरु कोल जदों आओ ये अरदास करो, गई बहोड़ बंदी छोड़, गई बहोड़
बंदी छो। गई बहोड़ उस साड़ी अवस्था जिड़ी लंघ गई है, चली गई है, गुआ बैठे हैं, बहोड़ वापस कर। देखो तुसी सारे कहने जो तो बच्चा होंगे, बच्चा उन्होंने कहने रब का रूप है, सहमत हो इस गल में। जे को पुछ लवे जी ये रब का रूप किवें है, तुम तो रब के नेड़े है, ये रब वर्गे गुण हैं। मैं एक मिसाल सुनाया करता, मैं किसी गुरमुख प्यारे सवेरे सवेरे मिलने चला गया। वो लोगों के काम सलाह मशवरा देंदे सन, है वकील सन पर वकालत नहीं करते सन। तो मेरे जिम्मे किसी ने कोई काम लाया तो मैं सवेरे सवेरे चला गया। मैं उन्होंने बैल बजाई, बैल बजाई तो उन्हों का छोटा जहा बच्चा आया, मैं जानता सी, कहता बाबा जी सत श्रीकाल। मैं क्या सत श्रीकाल। मैं बेटे तेरे पापा जी घर ने। कहता जी पापा जी कहते ने, कह दौ घर नहीं है। देखो उन्हों सिखाया गया फिर तू जाके कह दे भी पापा जी घर नहीं है। वो नहीं कह सके अपने, सचमुच साडे पले सब कुछ सी पर असीं गवा बैठे। ये दुरमत वाधा सरपन खाता। जदों गुरु की मत नाल चलांगे फिर सब कुछ लभ जाएगा, फिर उही गुण आ जाएंगे, उही गुण। मैनू भी एक बारी पंजाबी सूबे मोर्चे में कैद होना पे, रोहतक जेल में सारे पंजाब के बड़े बड़े नेता लीडर, मैं किस किस का नाम, अजीत सिंह बाला उदो श्रोमणी कमेटी के प्रधान होंगे, सा धर्म सिंह साणी रोपड़ दे, होर बड़े बड़े लीडर। तो मैं छोटी जी उम्र सी मेरी, मैं सवेरे सुखमनी साहब की कथा करदा, रात में सूर्य प्रकाश जी करदा, 1200 सिंह का दीवान सही। उन्होंने बजुर्गों को मैनू बड़िया कीमती गल्ला मिलियां। सरदार धर्म सिंह जी एक खास गल मेरे हिरदे च, वो कहने ज्ञानी जी मेरा जन्म ईरान का है, मैं उत्थे पढ़िया, उत्थे जवान होया। साडे ईरान विच ये सी अदालत वालों कि जे गुरु नानक का सिख आके कचहरी विच कह देवे इस बंदे ने चोरी नहीं की थी, माफ छुट्टी। मतलब इन्नी दृढ़ता से इन्ना विश्वास सी कि गुरु नानक जी का सिख कदे झूठ नहीं बोल सकते। कहते फिर साडे देखद्या देखद्या किसी एक मूर्ख ने अपनी पग विच सोने के बिस्कुट को ले, किसी ने मुखबरी कर दी, उसकी सराते पग लाई गई, फिर सारे सिखां दी पग लै गई। आ जे गल कदों बिगड़ी ते किवें बिगड़ी है, दुरमत बाधा सरपन खादा, दुरमत बाधा सरपन खादा। मनमुख खोया गुरमुख लादा, मनमुख खोया गुरमुख लादा। सतगुर मिले अंधेरा जाए, सतगुर मिले अंधेरा जाए। हुण अगे बहुत सौखा काम है, वो जड़े डूंगे सवाल से वो बीत गए, हुण तुसीं ध्यान नाल सुनी जाओगे, मैं करी जाऊंगा फटाफट समझा जाए। सतगुर मिले अंधेरा जाए, हुण इह तां असीं देखणा वी सतगुरु मिलिया कि नहीं। सतगुरु ते मिलिया है पर असीं सतगुरु के कहे अनुसार नहीं चल रहे, इसलिए अपने अंधेरे नूं जफा मार के बैठे हुए हैं। गुरु नानक पातशाह ने जिहड़ा सतगुरु की मत नूं धारण कर लेगा उदा अग्ञानता का अंधेरा दूर हो जाएगा। पर यह काम होगा कदों, नानक होमै मेट समाए, नानक होमै मेट समाए।
ਨਾਨਕ ਜੀ ਫਰਮਾਉਂਦੇ ਨੇ ਹੋਮੇ ਮੇਟ, ਮੇਟ ਦੇ ਟੈਕੇ ਨੂੰ ਸਿਹਾਰੀ ਹੈ, ਮੇਟ ਕੇ ਆਪਣੇ ਅੰਦਰੋਂ ਹੋਮੇ ਮੇਟ ਕੇ, ਕਿਉਂਕਿ ਗੱਲ ਤੇ ਸਾਰੀ ਹੋਮੇ ਨੇ ਵਿਗਾੜੀ ਹੋਈ। ਹੋਮੇ ਨਾਵੇਂ ਨਾਲ ਵਿਰੋਧ ਹੈ, ਦੋਏ ਨਾ ਵਸਦਾ ਇੱਕ ਠਾਂ ਹੈ, ਇਹ ਦੋਵੇਂ ਇੱਕ ਥਾਂ ਨਹੀਂ ਰਹਿ ਸਕਦੇ। ਜਿੱਥੇ ਨਾਮ ਹੈ ਉੱਥੇ ਹੋਮੇ ਨਹੀਂ, ਜਿੱਥੇ ਹੋਮੇ ਉੱਥੇ ਨਾਮ ਨਹੀਂ। ਤੋ ਮਹਾਰਾਜ ਕਹਿੰਦੇ ਨੇ ਨਾਨਕ ਹੋਮੇ ਮੇਟ ਸਮਾਏ, ਜਿਹੜਾ ਗੁਰੂ ਦੇ ਸ਼ਬਦ ਨੂੰ ਮੰਨ ਕੇ ਆਪਣੇ ਅੰਦਰੋਂ ਹੋਮੇ ਮੇਟ ਲਏਗਾ ਉਹ ਸਮਾਏ, ਸਮਾਇਕ ਅਵਸਥਾ ਹੈ, ਇੱਕ ਮਿੱਕ ਹੋ ਜਾਣਾ, ਉਹ ਗੁਰੂ ਦੇ ਨਾਲ ਅਭੇਦ ਹੋ ਜਾਏਗਾ। ਐਵੇਂ ਨਹੀਂ ਲਿਖਿਆ ਬਾਣੀ ਵਿੱਚ ਜਿਨ੍ਹਾਂ ਨਾਂ ਵਿਸਰੇ ਨਾਮ ਸੇ ਕਨੇਹਿਆ, ਜਿਨ੍ਹਾਂ ਨਾਂ ਵਿਸਰੇ ਨਾਮ ਸੇ ਕਨੇਹਿਆ। ਜਿਨ੍ਹਾਂ ਨਾਂ ਵਿਸਰੇ

ਆਖਿਆ ਇਹ ਅਭਿਆਸ ਕਰੋ। ਇਹ ਅਭਿਆਸ ਕਰਨ ਦੇ ਨਾਲ ਸੁਣ ਨਿਰੰਤਰ ਜੀਜੈ ਬੰਦ। ਸੁਣ ਕੀ ਹੈ? ਜਿੱਥੇ ਕੋਈ ਰਹਿੰਦਾ ਨਾ ਹੋਵੇ ਉੱਥੇ ਸੁਣ ਮਸਾ

ਇੱਕੋ ਇੱਕ ਗੱਲ ਸੀ, ਭਾਈ ਅਸੀਂ ਤਾਂ ਗੁਰੂ ਦੇ ਸਨਮੁਖ ਹੋਣਾ, ਅਸੀਂ ਤਾਂ ਗੁਰੂ ਦੀ ਆਗਿਆ ਵਿੱਚ ਚੱਲਣਾ। ਇਹ ਅਭਿਆਸ ਕਰਨ ਦੇ ਨਾਲ ਇੱਕ ਬੰਦ ਰੋਕ ਲੱਗ ਜਾਂਦੀ, ਫਿਰ ਫੁਰਨੇ ਉੱਠਦੇ ਹੀ ਨਹੀਂ। ਮੈਂ ਪੁੱਛਿਆ, ਭਗਤ ਕਬੀਰ ਜੀ ਕਹਿੰਦੇ ਨੇ ਇਹ ਗੱਲ ਮੈਨੂੰ ਕਦੋਂ ਸਮਝ ਆਈ, ਜਦੋਂ ਗੁਰੂ ਨੇ ਮੱਤ ਦਿੱਤੀ ਅਤੇ ਆਖਿਆ ਜੋ ਕਿਛ ਹੋਆ ਸੋ ਤੇਰਾ ਭਾਣਾ, ਜੋ ਕਿਛ ਹੋਆ ਸੋ ਤੇਰਾ ਭਾਣਾ। ਜੋ ਇਵ ਬੂਝੇ ਸੋ ਸਹਿਜ ਸਮਾਨ, ਜੋ ਇਵ ਬੂਝੇ ਸੋ ਸਹਿਜ ਸਮਾਨ। ਚਾਹੁੰਦੇ ਸਾਰਿਆਂ ਕਿ ਸਾਨੂੰ ਸਹਿਜ ਮਿਲੇ, ਅਡੋਲਤਾ ਮਿਲੇ, ਭਟਕਣਾ ਤੋਂ ਰਹਿਤ ਹੋਵੇ, ਪਰ ਇਹ ਕਰਨ ਵਾਸਤੇ ਸਾਡੀ ਬੜੀ ਸਹਾਇਤਾ ਕੀਤੀ ਹੈ ਗੁਰੂ ਸਾਹਿਬਾਨ। ਭਾਈ ਗੁਰਦਾਸ ਜੀ ਨੇ ਹੋਰ ਸਹਾਇਤਾ ਕਰ ਦਿੱਤੀ, ਉਹਨਾਂ ਕਿਹਾ ਜੇ ਕਿਸੇ ਨੇ ਸਹਿਜ ਅਵਸਥਾ ਵਿੱਚ ਜਿਉਣਾ, ਜੇ ਫੁਰਨਿਆਂ ਤੋਂ ਰਹਿਤ ਹੋਣਾ ਤੇ ਆਓ ਮੈਂ ਤਰੀਕਾ ਦੱਸ ਦਿੰਦਾ। ਹਾਂ ਤਿਸ ਕੋਲ ਕੁਮਾਇਆ, ਹਾਂ ਤਿਸ ਕੋਲ ਕੁਮਾਇਆ। ਗੁਰਮਤਿ ਹਿਰਦੇ

ਹੌਂਟ ਸਕੂਲ ਘੁਮਾਇਆ, ਹੌਂਟ ਸਕੂਲ ਘੁਮਾਇਆ, ਪਰ ਦਰਬੇ ਨੂੰ ਹੱਥ ਨਾ ਲਾਵੇ, ਪਰ ਦਰਬੇ ਨੂੰ ਹੱਥ ਨਾ ਲਾਵੇ, ਹਾਂ ਤਿਸ ਕੋਲ ਘੁਮਾਇਆ, ਹਾਂ ਤਿਸ ਕੋਲ ਘੁਮਾਇਆ, ਪਰ ਨਾਰੀ ਦੇ ਨੇੜ ਨ ਜਾਵੇ, ਪਰ ਨਾਰੀ ਦੇ ਨੇੜ ਨ ਜਾਵੇ, ਹਾਂ ਤਿਸ ਕੋਲ ਘੁਮਾਇਆ, ਹਾਂ ਤਿਸ ਕੋਲ ਘੁਮਾਇਆ, ਸਤਿਗੁਰ ਦਾ ਉਪਦੇਸ਼ ਕਮਾਵੇ, ਸਤਿਗੁਰ ਦਾ ਉਪਦੇਸ਼ ਕਮਾਵੇ, ਅੱਜ ਸਾਡੇ ਵਿੱਚ ਨਿੰਦਿਆ ਕਰਨ ਦੀ ਬੜੀ ਵਾਦੀ ਵਧੀ ਹੈ। ਖਿਮਾ ਕਰ, ਮਾੜੀ ਜੀ ਗੱਲ ਸ਼ੁਰੂ ਕਰੋ ਬਸ, ਨਿੰਦਿਆ ਹੀ ਨਹੀਂ, ਫਿਰ ਖੋਟ ਖੋਟ ਕੇ ਕੱਢਣਗੇ ਜੀ, ਫਿਰ ਕੀ ਹੋਇਆ, ਫਿਰ ਕਿਵੇਂ ਹੋਇਆ ਜੀ, ਫਿਰ ਕਿਵੇਂ ਹੋਇਆ ਜੀ, ਨਿੰਦਿਆ ਕਰੋ। ਗੁਰੂ ਸਾਹਿਬ ਕਰਨੇ ਦੇ ਨਾਲ ਤੇ ਤੁਸੀਂ ਆਪਣੇ ਸਿਰ ਆਪ ਪੰਡ ਚੁੱਕ ਰਹੇ। ਹਾਂ ਤਿਸ ਕੋਲ ਘੁਮਾਇਆ, ਹਾਂ ਤਿਸ ਕੋਲ ਘੁਮਾਇਆ, ਪਰ ਨਿੰਦਾ ਸੁਣ ਆਪ ਹਟਾਵੇ, ਪਰ ਨਿੰਦਾ ਸੁਣ ਆਪ ਹਟਾਵੇ, ਹਾਂ ਤਿਸ ਕੋਲ ਘੁਮਾਇਆ, ਹਾਂ ਤਿਸ ਕੋਲ ਘੁਮਾਇਆ, ਥੋੜਾ ਸਮੇਂ ਥੋੜਾ ਹੀ ਖਾਵੇ, ਥੋੜਾ ਸਮੇਂ ਥੋੜਾ ਹੀ ਖਾਵੇ, ਗੁਰਮੁਖ ਸੋਈ ਸਹਿਜ ਸਮਾਵੇ, ਗੁਰਮੁਖ ਸੋਈ ਸਹਿਜ ਸਮਾਵੇ,

ਹੁਣ ਸਿੱਧਾ ਨੇ ਤੇ ਪੁੱਛਿਆ ਕਿਉਂ ਕਰ ਵਾਧਾ ਸਰਪਣ ਖਾਧਾ। ਮਹਾਰਾਜ ਕਹਿੰਦੇ ਦੁਰਮਤ ਵਾਧਾ ਸਰਪਣ ਖਾਧਾ। ਜਦੋਂ ਖੋਟੀ ਮਤ ਵਿੱਚ ਫਸ ਗਿਆ ਫਿਰ ਸਪਣੀ ਖਾਏਗੀ, ਜਦੋਂ ਮਨ ਦੀਆਂ ਮਰਜ਼ੀਆਂ ਕਰੇਗਾ ਫਿਰ ਮਨਮੁਖ ਖੋਇਆ ਗੁਰਮੁਖ ਲਾਧਾ। ਪਰ ਇਹ ਸਾਰੀ ਸਮਝ ਕਦੋਂ ਆਵੇਗੀ? ਸਤਿਗੁਰ ਮਿਲੇ ਅੰਧੇਰਾ ਜਾਏ, ਸਤਿਗੁਰ ਮਿਲੇ ਅੰਧੇਰਾ ਜਾਏ। ਨਾਨਕ ਹਉਮੈ ਮੇਟ ਸਮਾਏ, ਨਾਨਕ ਹਉਮੈ ਮੇਟ ਸਮਾਏ। ਤੋ ਸਤਸੰਗ ਸਮਾਂ ਤੇ ਆਪਣੀ ਤੇਜ਼ ਰਫਤਾਰੀ ਚੱਲ ਜਾ, ਇਹ ਠੀਕ ਹੈ ਕਿ ਤੁਹਾਡੇ ਪਿਆਰ ਦੇ ਸਾਹਮਣੇ ਸਮਾਂ ਵੀ ਹੇਚ ਹੈ। ਔਰ ਸਿਆਣਿਆਂ ਦਾ ਕਥਨ ਹੈ, ਜਹਾਂ ਪ੍ਰੇਮ ਤਾਂ ਨੇਮ ਨਹਿ, ਤਾਹਾਂ ਨਾ ਬੁੱਧ ਵਿਵਹਾਰ। ਪ੍ਰੇਮ ਮਗਨ ਜਾਂ ਮਨ ਭਇਓ ਤਬ ਕੌਣ ਕਹੇ ਛਿਤਵਾ। ਮੈਂ ਸਾਰੀ ਸਿੱਧ ਗੋਸ਼ਟ ਬਾਣੀ ਵੀ ਪੜ੍ਹਦੇ ਹਾਂ, ਪਰ ਗੱਲ ਯਾਦ ਰੱਖਿਓ, ਗੁਰੂ ਅਰਜਨ ਦੇਵ ਪਾਤਸ਼ਾਹ ਨੇ ਤੱਤ ਕੱਢਿਆ, ਕਿਨਕਾ ਏਕ ਜਿਸ ਜੀ ਬਸਾਓ, ਕਿਨਕਾ ਏਕ ਜਿਸ ਜੀ ਬਸਾਓ।

0: ਇੱਕ ਬਚਨ ਹੋਰ ਸਾਂਝਾ ਕਰਕੇ ਫਤਿਹ ਬੁਲਾ ਦਿਆਂਗਾ। ਰੋਜ਼ ਤੁਸੀਂ ਜਪਜੀਤ ਸਾਹਿਬ ਪੜ੍ਹਦੇ ਹੋ, ਮੈਂ ਵੀ ਪੜ੍ਹਦਾ। ਪਹਿਲੀ ਪੌੜੀ ਵਿੱਚ ਹੈ ਮੰਨੇ, ਮੰਨੇ ਇੱਕ ਲਾਂ ਹੈ। ਅਸੀਂ ਇਹਦੇ ਵਿੱਚ ਹੀ ਕਈ ਗਲਤੀਆਂ ਕਰ ਜਾਂਦੇ, ਬਹੁਤੇ ਤਾਂ ਪੜ੍ਹਨਗੇ ਕੀਗਤ, ਕੀਗਤ ਕੋਈ ਸ਼ਬਦ ਹੀ ਨਹੀਂ ਹੈ, ਮੰਨੇ ਕੀ ਗਤ ਕਹੀ ਲੈਂਦਾ। ਇੱਕ ਤਾਂ ਇਹਨੂੰ ਸੋਧੋ, ਫਿਰ ਅੱਗੇ ਜਾ ਕੇ ਤਿੰਨੇ ਪੌੜੀਆਂ ਵਿੱਚ ਮੰਨੇ ਹੈ, ਫਿਰ ਮੰਨੇ ਨਹੀਂ ਮੰਨੇ। ਜਿਹੜਾ ਫਿਰ ਮੰਨਣ ਕਰ ਲਏਗਾ ਉਹਨੂੰ ਕੀ ਮਿਲੇਗਾ? ਮੰਨੇ ਸੁਰਤ ਹੋਵੇ ਮਨ ਬੁੱਧ, ਮੰਨੇ ਸੁਰਤ ਹੋਵੇ ਮਨ ਬੁੱਧ। ਉਹਦੀ ਬੁੱਧੀ ਵਿੱਚ, ਉਹਦੇ ਮਨ ਵਿੱਚ ਹੋਸ਼ ਆ ਜਾਏ, ਸਮਝ ਆ ਜਾਏ, ਸੋਝੀ ਆ ਜਾਏ, ਫਿਰ ਅੱਗੇ ਸਾਰਾ ਹੀ ਪੌੜੀਆਂ ਪੜ੍ਹੀ ਚੱਲੋ। ਮੰਨੇ ਸੁਰਤ ਹੋਵੇ ਮਨ ਬੁੱਧ, ਮੰਨੇ ਸਗਲ ਪਾਉਣ ਕੀ ਸੁੱਧ, ਮੰਨੇ ਮੋਹ ਚੋਟਾ ਨਾ ਖਾਏ, ਮੰਨੇ ਐਸਾ ਨਾਮ ਨਿਰੰਜਨ ਹੋਏ ਜੇ ਕੋ। ਫਿਰ ਅੱਗੇ ਜਿਉਂ ਜਿਉਂ ਵਿਚਾਰੋਗੇ, ਮੰਨੇ ਮਾਰਗ ਠਾਕ ਨਾ ਪਾਏ, ਮੰਨੇ ਪਤ ਸਿਉ, ਮੰਨੇ ਮਗ ਨਾ ਚੱਲੇ, ਮੰਨੇ ਧਰਮ ਸੇਤੀ, ਐਸਾ ਨਾਮ ਨਿਰੰਜਨ ਹੋਏ ਜੇ ਕੋ। ਇਹ ਤਾਂ ਪੌੜੀ ਦਰ ਪੌੜੀ ਚੜ੍ਹਨਾ ਪਵੇਗਾ, ਅਤੇ ਜਿਹੜਾ ਚੜ੍ਹੇਗਾ ਪਾਤਸ਼ਾਹ ਕਹਿੰਦੇ ਨੇ ਉਹਨੂੰ ਦੁਰਮਤ ਨਹੀਂ ਬਣ ਸਕੇ, ਉਹਨੂੰ ਸਪਣੀ ਨਹੀਂ ਖਾ ਸਕੇ, ਉਹ ਜੀਵਨ ਦੇ ਮਕਸਦ ਨੂੰ ਨਹੀਂ ਗਵਾਏਗਾ ਔਰ ਉਹਦਾ ਜੀਵਨ ਸਫਲ ਹੋ ਜਾਏਗਾ। ਇਸੇ ਲਈ ਪਾਤਸ਼ਾਹ ਕਹਿੰਦੇ ਨੇ ਉਹਨਾਂ ਦਾ ਲੋਕ ਸੁਖੀ ਹੈ ਪਰ ਲੋਕ ਸੋਹੇਲੇ, ਲੋਕ ਸੁਖੀ ਹੈ ਪਰ ਲੋਕ ਸੋਹੇਲ। ਨਾਨਕ ਹਰ ਪ੍ਰਭ ਆਪੇ ਮੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣ।
1: ਕੇਬੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening Speak Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.

0: ਕੇਬੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening to Sikh Radio broadcasting from Gurdwara Sahib, Western Singh Sabha, Williams Lake. Any comments and suggestions, please call 250-392-3874.

0: केरबो दी रंगीली धरती दे वसनीक स्रोतियो, तुसी ये प्रोग्राम FM रेडियो CISK 94.3 तो सुन रहे हो। ये प्रोग्राम गुरुद्वारा साहिब वैष्णव सिंह सभा विलियम्स लेक तो प्रसारित किया जा रहा है। उम्मीद रखते हाँ कि इस प्रोग्राम नूं होर भी खोज भरपूर बनाउण लई तुसी सानूं सुझाव दिंदे रहोगे।
1: ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening Sikh Radio broadcasting from Gurdwara Sahib Western Singh Sabha Williams Lake. Any comments and suggestions please call 250-392-3874.

ਬੁੱਢੀ ਮਾਈ ਨੇ ਹੌਲੀ ਹੌਲੀ ਲਾਲਾ ਨੂੰ ਉਹ ਗੱਲਾਂ ਸਮਝਾਈ ਜਾਵੇ ਹੌਲੀ ਹੌਲੀ ਲਾਲਾ ਨੂੰ ਉਹ ਗੱਲਾਂ ਸਮਝਾਵੇ ਨਾਲੇ ਸਿਰਾਂ 'ਚ

0: ਕੇਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸ਼ਨੂੰ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3074 ਅਤੇ ਫੈਕਸ ਨੰਬਰ ਏਰੀਆ ਕੋਡ 250-392-3075।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio broadcasting from Gurdwara Sahib Western Singh Sabha and Williams Lake. Any comments and suggestions, please call 250-392-3874.

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਚਵਰ ਚਤਰ ਤਖਤ ਦੇ ਮਾਲਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਇਹਨਾਂ ਦੀ ਪਵਿੱਤਰ ਗੋਦ ਵਿੱਚ ਬਿਰਾਜਮਾਨ ਗੁਰੂ ਰੂਪ ਗੁਰੂ ਪਿਆਰੀ ਖਾਲਸਾ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪਣੇ ਸਮੇਂ ਨੂੰ ਜੀਵਨ ਨੂੰ ਸਫਲਿਆਂ ਕਰਨ ਦੇ ਲਈ ਆਪ ਸਮੂਹ ਸੰਗਤਾਂ ਦੀਨ ਦੁਨੀਆ ਦੇ ਪਾਤਸ਼ਾਹ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਚਰਨ ਸੋ ਪ੍ਰਾਪਤ ਸਥਾਨ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਨਤਮਸਤਕ ਹੋਏ ਹੋ, ਤੁਰਕੀ ਬਾਣੀ ਦਾ ਕੀਰਤਨ ਸ਼ਰਵਣ ਕੀਤਾ ਹੈ, ਅਰਦਾਸ ਦੀ ਲੜੀਵਾਰ ਕਥਾ, ਕੁਝ ਸਮਾਂ ਮਨਚਿਤ ਬਿਰਤੀਆਂ ਨੂੰ ਇਕਾਗਰ ਕਰਕੇ ਸ਼ਰਵਣ ਕਰੀਏ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿਤ ਆਵੇ ਚਿਤ ਆਵਨ ਕਾ ਸਦਕਾ ਸਰਬ ਸੁਖ ਹੋਵੇ। ਦੇਖੋ ਸਿੱਖਾਂ ਦੇ ਵਿੱਚ ਇੱਕ ਭਾਈਚਾਰਕ ਸਾਂਝ ਹੈ। ਜਿਵੇਂ ਕਿਸੇ ਮਾਂ ਦਾ ਬੱਚਾ ਵਲੈਤ ਹੋਵੇ ਨਾ, ਤੇ ਉਹ ਇੱਥੇ ਬੈਠੀ ਉਹਦੇ ਲਈ ਦੁਆਵਾਂ ਕਰੇਗੀ, ਇਸੇ ਤਰ੍ਹਾਂ ਆਪਣੇ ਸਾਗ ਸੰਬੰਧੀ ਰਿਸ਼ਤੇਦਾਰਾਂ ਲਈ ਜੋ ਦੁਨੀਆਂ ਦੇ ਕੋਨੇ ਕੋਨੇ ਤੇ ਖਿਲ ਰਹੇ ਨੇ, ਆਪਾਂ ਐਸੀ ਭਾਵਨਾ ਰੱਖਦੇ ਹਾਂ ਵੀ ਉਹਨਾਂ ਦੇ ਜੀਵਨ ਵਿੱਚ ਕੋਈ ਕਸ਼ਟ ਨਾ ਆਵੇ, ਉਹਨਾਂ ਲਈ ਸੁੱਖ ਮੰਗੀ ਦੀ ਹੈ। ਜਿੰਨਿਆਂ ਨੇ ਵੀ ਖੰਡੇ ਦੀ ਪੌੜ ਲਈ ਸ਼ੱਕ, ਕਿਉਂਕਿ ਖਾਲਸਾ ਨਾਦੀ ਔਲਾਦ ਹੈ ਮਾਤਾ ਸਾਹਿਬ ਕੌਰ ਦੀ ਤੇ ਪਿਤਾ ਗੁਰੂ ਗੋਬਿੰਦ ਸਿੰਘ ਦੀ, ਜਿਹਨੇ ਆਤਮ ਰਸ ਨੂੰ ਜਾਣਿਆ ਹੈ, ਜਿਹੜਾ ਮੋਹ ਮਾਇਆ ਨਿੰਦਿਆ ਤੋਂ ਉੱਪਰ ਹੈ, ਉਹ ਜਿਹੜਾ ਖਾਲਸ ਰੂਪ ਹੈ, ਆਜ਼ਾਦ ਹਸਤੀ ਹੈ, ਵਿਕਾਰਾਂ ਤੋਂ ਆਜ਼ਾਦ ਹੈ, ਇੱਕ ਦੂਜੇ ਦੇ ਨਾਲ ਸਾਡਾ ਖੰਡੇ ਦੀ ਪੌਲ ਛਾ ਕੇ ਸੰਬੰਧ ਜੁੜਿਆ, ਕਿਉਂਕਿ ਜਿੰਨੇ ਵੀ ਪੌਲ ਲਈ ਉਹ ਕਲਗੀਧਰ ਦਾ ਨਾਦੀ ਪੁੱਤਰ ਸ਼ਬਦ ਤੋਂ ਪੈਦਾ ਹੋਇਆ ਪੁੱਤਰ ਹੈ। ਅਸੀਂ ਇੱਕ ਦੂਜੇ ਦੇ ਭੈਣ ਭਾਈ ਹੋ ਗਏ, ਭਾਈ ਭਾਈ ਹੋ ਗਏ। ਭਾਵੇਂ ਅਰਦਾਸੀਆ ਸਿੰਘ ਇੱਕ ਹੈ, ਅਰਦਾਸ ਕਰਦਾ ਹੈ, ਕੋਈ ਬੱਚਾ ਕਰੇ ਕੋਈ ਬੁੱਢਾ ਕਰੇ, ਸਾਡਾ ਆਤਮਕ ਰਿਸ਼ਤਾ ਹੋਣ ਦੇ ਨਾਤੇ ਜਿਵੇਂ ਮਾਂ ਦੂਰ ਦੁਰੇਡੇ ਵੀ ਬੱਚੇ ਦੇ ਲਈ ਸੁੱਖ ਮੰਗਦੀ ਹੈ, ਇੱਦਾਂ ਦੁਨੀਆਂ ਦੇ ਕਿਸੇ ਕੋਨੇ ਵਿੱਚ ਵੀ ਅਰਦਾਸ ਹੋਵੇ, ਅਸੀਂ ਆਤਮਕ ਰਿਸ਼ਤੇ ਦੇ ਤਹਿਤ ਅਰਦਾਸ ਵਿੱਚ ਖਲੋ ਕੇ ਮਹਿਸੂਸ ਕਰਦੇ ਹਾਂ ਵੀ ਭਾਵਨਾ ਦੀ ਗਲਵਕੜੀ ਇੱਕ ਦੂਜੇ ਨੂੰ ਪਾਈ ਹੋਈ ਹੈ। ਹਰ ਇੱਕ ਦੇ ਲਈ ਦੁਨੀਆਂ ਦੇ ਕਿਸੇ ਕੋਨੇ ਵਿੱਚ ਵੀ ਕੋਈ ਸਿੱਖ ਹੋਵੇ, ਅਸੀਂ ਇਹ ਬੇਨਤੀ ਕਰਦੇ ਹਾਂ, ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਾਰਿਆਂ ਦੇ ਭਲੇ ਲਈ ਅਰਦਾਸ ਕਰੀਦੀ ਹੈ, ਗੈਰਾਂ ਲਈ ਕੋਈ ਨਹੀਂ ਕਰਦਾ। ਮਾਂ ਗੈਰਾਂ ਦੀ ਸੁੱਖ ਸਹੂਲਤ ਨਹੀਂ ਮੰਗਦੀ, ਆਪਣੇ ਬੱਚਿਆਂ ਦੀ ਮੰਗਦੀ ਹੈ, ਭਾਈ ਭਾਈ ਲਈ ਸੁੱਖ ਮੰਗਦਾ। ਇੱਦਾਂ ਅਸੀਂ ਸਾਰੇ ਨਾਦੀ ਔਲਾਦ ਹੈ, ਸਾਰਿਆਂ ਦਾ ਇੱਕ ਅਧਿਆਤਮਕ ਰਿਸ਼ਤਾ ਹੈ, ਤੇ ਜਦੋਂ ਵੀ ਅਰਦਾਸ ਹੋਵੇਗੀ ਸਾਰੀ ਸਿੱਖ ਕੌਮ ਦਾ ਪ੍ਰਤੀਨਿਧ ਬਣ ਕੇ ਗੁਰੂ ਕਾ ਵਜ਼ੀਰ ਅਰਦਾਸ ਕਰੇਗਾ ਤੇ ਸਾਰਿਆਂ ਦੇ ਭਲੇ ਲਈ ਕਰੇਗਾ। ਇੱਥੋਂ ਸਾਡੀ ਮੰਗ ਸ਼ੁਰੂ ਹੋਈ ਹੈ। ਪਿੱਛੇ ਜਿਹੜਾ ਪੜ੍ਹਦੇ ਆਏ ਜੇ ਨਾ, ਉਹ ਗੁਰਮੁਖਾਂ ਦੀ ਕਮਾਈ, ਸ਼ਹੀਦਾਂ ਦੀ ਕਮਾਈ ਸਾਡਾ ਇਤਿਹਾਸ ਸੀ। ਇੱਥੇ ਮੰਗ ਸ਼ੁਰੂ ਹੋਈ ਹੈ ਸਾਡੀ, ਅਰਦਾਸ ਕਰਨੀ ਕਾਹਦੇ ਲਈ ਹੈ, ਮੰਗਾਂ ਕੈਸੀਆਂ ਚਾਹੀਦੀਆਂ ਨੇ। ਸਾਡੀ ਮੰਗ ਇਹ ਹੈ, ਕਹਿੰਦੇ
ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤ ਆਵੇ। ਵੇਖੋ ਸੁੱਖ ਸਹੂਲਤਾਂ ਪਿੱਛੇ ਹੀ ਆ ਜਾਂਦੀਆਂ ਨੇ ਜੇ ਵਾਹਿਗੁਰੂ ਚੇਤੇ ਵਿੱਚ ਹੈ ਤੇ, ਜੇ ਜੜ ਮੰਗ ਲਈ ਤੇ ਫਲ ਫੁੱਲ ਤੇ ਨਾਲ ਹੀ ਲੱਗ ਪੈਣੇ ਨੇ, ਤੇ ਜੇ ਮੰਗੇ ਹੀ ਫਲ ਨੇ ਉਹ ਤਾਂ ਇੱਕ ਨਾ ਇੱਕ ਦਿਨ ਮੁੱਕ ਜਾਂਦੇ ਨੇ। ਕਹਿੰਦੇ ਪਾਤਸ਼ਾਹ ਇਹ ਜਿਹੜਾ ਖਾਲਸਾ ਹੈ ਨਾ, ਤੇਰੀ ਬੰਦਗੀ ਕਰਕੇ ਸ਼ੁੱਧ ਸਰੂਪ ਹੋਇਆ, ਨਿਰਮਲ ਹੋਇਆ, ਤੇ ਕਿਰਪਾ ਕਰੀ ਜਿੱਦਾਂ ਤੂੰ ਸਦਾ ਪਿਛਲੇ ਸਮੇਂ ਤੋਂ ਚਿੱਤ ਵਿੱਚ ਵਸਿਆ ਰਿਹਾ, ਕਿਤੇ ਅਗਾਂਹ ਵੀ ਤਿਲਕ ਨਾ ਜਾਈਏ, ਚੇਤੇ ਵਿੱਚ ਰਹੀ। ਕਲਗੀਧਰ ਨੇ ਆਖਿਆ ਸੀ, ਆਤਮ ਰਸ ਜੇ ਜਾਣ ਹੀ ਸੋ ਹੈ ਖਾਲਸ ਦੇਵ, ਜਿਹਨੇ ਅੰਦਰ ਨੂੰ ਪਹਿਚਾਣਿਆ, ਪ੍ਰਭੂ ਨੂੰ ਪਹਿਚਾਣਿਆ, ਪ੍ਰਭ ਮਹਿ ਮੋਹ ਮਹਿ ਤਾਸ ਮੈਂ ਰੰਚਕ ਨਾਹੀ ਭੇਦ। ਜਿਹਦੇ ਚਿੱਤ ਵਿੱਚ ਗੁਰੂ ਨਾਨਕ ਪ੍ਰਭੂ ਪਰਮਾਤਮਾ ਵਸਿਆ ਹੈ, ਕਹਿੰਦੇ ਉਹਦੇ, ਕਲਗੀਧਰ ਕਹਿੰਦੇ ਉਹਦੇ ਤੇ ਮੇਰੇ ਵਿੱਚ ਕੋਈ ਫਰਕ ਨਹੀਂ, ਤੇ ਇਹ ਤੈਅ ਹੈ ਵੀ ਮੇਰੇ ਤੇ ਪ੍ਰਭੂ ਵਿੱਚ ਕੋਈ ਫਰਕ ਨਹੀਂ, ਅਸੀਂ ਤਿੰਨੇ ਹੀ ਇੱਕੋ ਹੋ ਗਏ। ਕੋਈ ਨਦੀ ਕੋਈ ਨਾਲਾ ਗੰਗਾ ਵਿੱਚ ਪਿਆ, ਗੰਗਾ ਦਾ ਰੂਪ ਹੈ, ਤੇ ਗੰਗਾ ਸਮੁੰਦਰ ਵਿੱਚ ਪੈ ਗਈ, ਸਮੁੰਦਰ ਦਾ ਰੂਪ ਹੈ, ਉਦਾਹਰਣ ਵਜੋਂ ਹੈ। ਕਹਿੰਦੇ ਨੇ ਤੂੰ ਚੇਤੇ ਵਿੱਚ ਰਹੀਂ, ਜਿਨ੍ਹਾਂ ਦੇ ਚੇਤੇ ਹੈ ਉਹਨਾਂ ਨਾਲ ਕਲਗੀਧਰ ਬੜਾ ਪਿਆਰ ਕਰਦੇ ਨੇ। ਅਰਦਾਸ ਕਰੀ ਦੀ ਵੀ ਸਿਮਰਨ ਲਈ ਹੈ, ਵੀ ਸਿਮਰਨ ਚੱਲਦਾ ਰਹੇ, ਸਵਾਸ ਸਵਾਸ ਤੇਰਾ ਨਾਮ ਜਪਦੇ ਰਹੀਏ, ਇਹ ਕਿਰਪਾ ਰੱਖੀ। ਪਿੱਛੇ ਵੀ ਆਉਣਾ ਹੈ, ਦਾਨਾ ਸਿਰਦਾਨ ਨਾਮਦਾਨ, ਵਾਰ ਵਾਰ ਨਾਮ ਦੀ ਮੰਗ ਹੈ। ਸਾਰੇ ਸੱਤਾਂ ਦਾਨਾਂ ਚੋਂ ਮਹਾਨ ਦਾਨ ਨਾਮ ਨੂੰ ਹੀ ਆਖਿਆ ਹੈ। ਇੱਥੇ ਵੀ ਉਹੀ ਭਾਵ ਹੈ ਵੀ ਚੇਤੇ ਵਿੱਚ ਰਹੀਂ, ਫਿਰ ਅਖੀਰ ਤੇ ਆਪਾਂ ਕਹਿਣਾ, ਜਿੰਨਾ ਆਪਾਂ ਕਹਿੰਦੇ ਹਾਂ ਨਾ ਸਹੀ ਪਿਆਰੇ ਮੇਲ, ਜਿੰਨਾ ਮਿਲਿਆ ਤੇਰਾ ਨਾਮ ਚ, ਐਸੇ ਮੰਗ ਨਾਮ ਦੀ ਹੈ, ਕਿਉਂਕਿ ਨਾਮ ਦੇ ਵਿੱਚ ਹੀ ਸਾਰੇ ਸੁੱਖ ਆ ਜਾਣੇ ਨੇ। ਜਿਨ੍ਹਾਂ ਨੇ ਨਾਮ ਮੰਗਿਆ ਹੈ ਉਹਨਾਂ ਨੂੰ ਸਭ ਪ੍ਰਾਪਤੀਆਂ ਹੋ ਜਾਂਦੀਆਂ ਨੇ। ਅੱਗੇ ਸਾਹਿਬ ਇਹ ਫਰਮਾਉਂਦੇ ਨੇ, ਚਿੱਤ ਆਵਨ ਕਾ ਸਦਕਾ ਸਰਬ ਸੁੱਖ ਹੋਵੇ। ਹੁਣ ਜਿਨ੍ਹਾਂ ਦੇ ਚੇਤੇ ਪ੍ਰਭੂ ਹੈ ਨਾ, ਉਹਨਾਂ ਦਾ ਸੁੱਖ ਨਹੀਂ ਖਿੰਡਿਆ ਗਿਆ, ਸੁੱਖ ਨਹੀਂ ਕੱਟਿਆ ਗਿਆ। ਕਾਰਨ ਕੀ ਹੈ? ਦੁਨੀਆਂ ਤੇ ਆਮ ਤੌਰ ਅਸੀਂ ਸੁੱਖ ਮੰਗਦੇ ਹਾਂ, ਤੇ ਉਸ ਮੁਰਸ਼ਦ ਦੀ ਇੱਕ ਮਰਿਆਦਾ ਇਹ ਹੈ, ਜਨਮ ਚੋਂ ਮੌਤ ਹੈ, ਸੁੱਖ ਚੋਂ ਦੁੱਖ ਹੈ, ਇਹ ਮਰਿਆਦਾ ਨੂੰ ਕੋਈ ਬਦਲ ਨਹੀਂ ਸਕਦਾ, ਨਾ ਦੁਨੀਆਂ ਤੇ ਕੋਈ ਬਦਲ ਸਕਿਆ ਹੈ। ਚਿੱਤ ਆਵਨ ਕਾ, ਜਿਨ੍ਹਾਂ ਦੇ ਤੂੰ ਚੇਤੇ ਹੈ, ਸਰਬ ਸੁੱਖ ਹੋਵੇ, ਦੁੱਖਾਂ ਦੀ ਘੜੀ ਵਿੱਚ ਵੀ ਉਹਨਾਂ ਨੂੰ ਸੁੱਖ ਹੀ ਲੱਭਦਾ ਹੈ। ਚਰਖੜੀਆਂ ਤੇ ਚੜ ਜਾਣ, ਉਹਨਾਂ ਦੇ ਮੱਥੇ ਤਿਉੜੀ ਨਹੀਂ। 740 ਸਿਰ ਨੇਜਿਆਂ ਤੇ ਸਾਹਮਣੇ ਇਰਦ ਗਿਰਦ ਪਿੰਜਰੇ ਦੇ ਟੰਗੇ ਨੇ ਬੰਦਾ ਸਿੰਘ ਬਹਾਦਰ ਦੇ, ਤੇ ਮੂੰਹ ਵਿੱਚ ਤਿੰਨਾਂ ਵਰਿਆਂ ਦੇ ਅਜੇ ਸਿੰਘ ਦਾ ਕਾਲਜਾ, ਇਕਲੌਤੇ ਬੱਚੇ ਦਾ ਕਾਲਜਾ ਪਾਇਆ ਏ, ਤੇ ਕਹਿੰਦਾ ਸੀ ਫਰਕਸ਼ੀਅਰ ਤੇਰੇ ਚ ਸੁਣਿਆ ਕਰਾਮਾਤ ਹੈ ਦਿਖਾ, ਤੇ ਬੰਦਾ ਕਾਲਜਾ ਮੂੰਹ ਚ ਪਾ ਕੇ ਵੀ ਮੁਸਕਰਾਇਆ ਸੀ ਵੀ ਮੂਰਖਾ ਏਦੋਂ ਵੱਡੀ ਕਰਾਮਾਤ ਕਿਹੜੀ ਹੈ, ਬੱਚੇ ਦਾ ਮੂੰਹ ਵਿੱਚ ਕਲੇਜਾ ਹੋਵੇ ਤੇ ਮੈਂ ਤੇਰੀ ਮੀਨ ਫਿਰ ਵੀ ਨਾ ਮੰਨਾਂ, ਮੈਂ ਤੇਰੇ ਨਾਂ ਦੀਆਂ ਕਲਮਾਂ ਫਿਰ ਵੀ ਨਾ ਪੜ੍ਹਾਂ, ਮੇਰੀ ਸਿੱਖੀ ਫਿਰ ਵੀ ਨਿਭ ਜਾਵੇ, ਇਦੋਂ ਵੱਡੀ ਕਰਾਮਾਤ ਕਿਹੜੀ ਹੈ? ਕਹਿੰਦਾ ਇਦੋਂ ਵੱਡੀ ਦੱਸ। ਕਹਿੰਦਾ ਫਿਰ ਮੈਨੂੰ ਪੁੱਛ ਵੀ ਮੌਤ ਕਿੱਦਾਂ ਦੀ ਪਾਉਂਦੀ ਹੈ। ਫਰਕਸ਼ੀਅਰ ਨੇ ਪੁੱਛਿਆ ਸੀ ਵੀ ਕਿੱਦਾਂ ਮਰਨਾ ਚਾਹੁੰਦਾ ਹੈ, ਤੇ ਬੰਦਾ ਕਹਿੰਦਾ ਜੇ ਕਰਾਮਾਤ ਵੇਖਣੀ ਹੂੰ, ਯਾਦ ਰੱਖੀ ਜਿੱਦਾਂ ਮੈਨੂੰ ਮੌਤ ਆਵੇਗੀ, ਜਿੱਦਾਂ ਤੂੰ ਮੈਨੂੰ ਮਾਰੇਗਾ ਉਦਾਂ ਹੀ ਤੈਨੂੰ ਆਉਣੀ ਹੈ। ਤੱਤੀਆਂ ਜਮੂਰਾਂ ਨਾਲ ਮਾਸ ਨੋਚਿਆ, ਅਖੀਰ ਹਾਥੀ ਦੇ ਪਿੱਛੇ ਪਾ ਕੇ ਧੂਇਆ ਗਿਆ, ਬੰਦਾ ਸ਼ਹੀਦ ਹੋਇਆ, ਇਤਿਹਾਸ ਗਵਾਹ ਹੈ। ਫਰਕਸ਼ੀਅਰ ਸ਼ਿਕਾਰ ਤੇ ਚੜਿਆ ਸੀ, ਸ਼ਿਕਾਰ ਖੇਡਦਾ ਘੋੜੀ ਤੋਂ ਡਿੱਗਿਆ, ਪੈਰ ਰਕਾਬ ਵਿੱਚ ਸੀ,
تے تو تو کے گھوڑی دے پچھے سر پڑک پڑک کے اے دی موت ہوئی سی. پرب جی بس ہے ساد کی رسنا, ساد سی ہو سنت سی ہو او سورما سی. پر ادھارن اے لیو بھی ویکھو منہ وچ بچے دا کلیجا 740 سر نیدیاں تے کھیرے کھیرے ٹنگے ہونے نو پھر بھی دکھ نہیں کیونکہ چیتے وچ واہگرو ہے. ਉਦਾਂ ਤੇ ਹਰ ਸੁੱਖ ਨੇ ਦੁੱਖ ਵਿੱਚ ਬਦਲ ਜਾਣਾ. ਆਪਾਂ ਪੜ੍ਹਦੇ ਨਹੀਂ ਦੁੱਖ ਦਾਰੂ ਸੁੱਖ ਰੋਗ ਭਇਆ. ਸੁੱਖ ਤੋਂ ਰੋਗ ਪੈਦਾ ਹੋਣਾ ਹੀ ਹੋਣਾ ਔਰ ਹਰ ਇੱਕ ਦੇ ਕਰਮਾਂ ਵਿੱਚ ਹੋਣਾ. ਫਰੀਦ ਕਹਿੰਦਾ ਮੈਂ ਬੜਾ ਦੁਖੀ ਹਾਂ. ਫਿਰ ਕਿਸੇ ਸਿਆਣੇ ਨੇ ਆਖਿਆ ਵੀ ਆਂਢੀਆਂ ਗੁਆਂਢੀਆਂ ਤੋਂ ਪੁੱਛੀ, ਪੁੱਛਣ ਚਲਿਆ ਗਿਆ. ਉਹ ਬਾਣੀ ਚਾਹੁੰਦਾ ਨਾਨਕ ਦੁਖੀਆ ਸਭ ਸੰਸਾਰ. ਕਿਤੇ ਖੋਲੋ ਤੇ ਸਹੀ ਇੱਕ ਜ਼ਖਮ ਦਿਖਾਓ, ਲੋਕ ਚਾਰ ਦਿਖਾਉਂਦੇ ਨੇ. ਫਰੀਦਾ ਮੈਂ ਜਾਣਿਆ ਦੁੱਖ ਮੁੱਝ ਕੋ ਦੁੱਖ ਸਵਾਇਆ ਜਗ. ਕਹਿੰਦਾ ਮੈਂ ਘੇਰੇ ਘੇਰੇ ਵੇਖਿਆ, ਫਿਰ ਤੁਰ ਕੇ ਵੇਖਿਆ, ਉੱਚੇ ਚੜ੍ਹ ਕੇ ਦੇਖਿਆ ਤਾਂ ਘਰ ਘਰ ਇਹ ਅੱਗ. ਹਰ ਘਰ ਵਿੱਚ ਦੁੱਖ ਦੀ ਅੱਗ ਬਲਦੀ ਹੈ. ਦੁੱਖ ਨੇ ਆਉਣਾ ਹੀ ਆਉਣਾ ਸਿੱਖਾ. ਇਹ ਨਾ ਸਮਝੀ ਗੁਰੂ ਘਰ ਆਇਆ ਨਹੀਂ ਆਉਣਾ. ਇਹ ਸਿੱਕੇ ਦੇ ਦੋ ਪਹਿਲੂ ਨੇ, ਕਿਤੇ ਹੈੱਡ ਕਿਤੇ ਟੇਲ, ਕਿਤੇ ਸੁੱਖ ਕਿਤੇ ਦੁੱਖ. ਗੁਰੂ ਘਰ ਆ ਕੇ ਅਰਦਾਸ ਕਰੀ ਵੀ ਜਿਨ੍ਹਾਂ ਦੇ ਚੇਤੇ ਵਾਹਿਗੁਰੂ ਤੂੰ ਹੈ ਉਹਨਾਂ ਦੀਆਂ ਖੋਪੜੀਆਂ ਲੈ ਗਈਆਂ ਸੀ ਨਹੀਂ ਕੀਤੀ. ਉਹ ਸੁੱਖ ਵਿੱਚ ਵੀ ਇੱਕੋ ਹੀ ਨਾਰਾ ਲਾਉਂਦੇ ਸੀ ਤੇ ਦੁੱਖ ਵਿੱਚ ਵੀ, ਜੇ ਸੁੱਖ ਦੇਹੇ ਤਾਂ ਤੁਝੇ ਅਰਾਧੀ, ਦੁੱਖ ਵੀ ਤੁਝੇ ਤੇ ਆਈ. ਇਹਨਾਂ ਨੂੰ ਦਰਦੀ ਕੋਈ ਨਹੀਂ. ਅਵਸਥਾ ਇਹ ਸਿੱਖ ਨੇ ਮੰਗਣੀ ਹੈ. ਕੰਡਿਆਂ ਤੇ ਸਾਡਾ ਦਸਵਾਂ ਬਾਪੂ ਲੇਟਿਆ ਤੇ ਕਮਾਲ ਦੀ ਗੱਲ ਹੈ, ਕਹਿੰਦਾ ਯਾਰੜੇ ਦਾ ਸਾਨੂੰ ਸੱਥਰ ਚੰਗਾ, ਭੱਠ ਕਿਹੜਿਆਂ ਦਾ. ਜੇ ਤੂੰ ਅੰਦਰ ਹੈ ਤੇ ਕੰਡਿਆਂ ਦੀ ਸੇਜ ਵੀ ਮਖਵਲੀ ਸੇਜ ਵਰਗੀ ਹੈ ਤੇ ਤੂੰ ਨੇੜੇ ਨਹੀਂ ਤੇ ਮਹਿਲਾਂ ਦੀਆਂ ਸੇਜਾਂ ਵੀ ਸੱਪਾਂ ਦੀਆਂ ਸਿਰੀਆਂ ਨੇ. ਇਹ ਅਵਸਥਾ ਮੰਗਣੀ ਹੈ ਵੀ ਸੁੱਖ ਦੁੱਖ ਵਿੱਚ ਤੇਰਾ ਨਾਮ ਚੇਤੇ ਰਵੇ ਤੇ ਜਿਨ੍ਹਾਂ ਦੇ ਤੂੰ ਚ, ਕਿਉਂਕਿ ਜੰਗਲਾਂ ਵਿੱਚ ਦਿਨ ਕੱਟਦਾ ਸੀ ਖਾਲਸਾ, ਕਾਠੀਆਂ ਤੇ ਦਿਨ ਕੱਟਦਾ ਸੀ, ਚੇਤੇ ਸੀ ਪਰਮਾਤਮਾ. ਸਦਕਾ ਸਰਬ ਸੁੱਖ ਹੋਵੇ, ਉਹਨਾਂ ਨੂੰ ਸਦਾ ਹੀ ਸੁੱਖ ਸੀ. ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰਸਿਆ ਰਿਆਇਤ. ਸਿੱਖਾਂ ਦਾ ਆਪਸੀ ਪ੍ਰੇਮ ਐਸਾ, ਕੋਈ ਜੰਗਲਾਂ 'ਚ ਸੀ, ਕੋਈ ਘਰਾਂ 'ਚ ਸੀ, ਕਿਸੇ ਦੇ ਸਿਰ ਲੈ ਰਹੇ ਸੀ, ਕਿਸੇ ਦੇ ਸਿਰਾਂ ਦਾ ਮੁੱਲ ਪੈਂਦਾ ਸੀ. ਤੇ ਜਦੋਂ ਵੀ ਕੋਈ ਸਿੱਖ ਗੁਰੂ ਕਾ ਬਾਣੀ ਪੜ੍ਹ ਕੇ ਅਰਦਾਸ ਕਰਦਾ ਸੀ, ਕਹਿੰਦਾ ਸੀ ਜਹਾਂ ਜਹਾਂ ਖਾਲਸਾ ਜੀ ਸਾਹਿਬ. ਦੁਨੀਆਂ ਦੇ ਕਿਸੇ ਕੋਨੇ ਵਿੱਚ ਵੀ ਸਾਡੇ ਗੁਰ ਭਾਈ ਨੇ ਹੇ ਪਾਤਸ਼ਾਹ ਤਹਾਂ ਤਹਾਂ ਰੱਖਿਆ ਰਿਆਇਤ, ਉੱਥੇ ਉੱਥੇ ਹੀ ਉਹਨਾਂ ਦੀ ਰੱਖਿਆ ਕਰਨੀ. ਇੱਕ ਦੂਜੇ ਲਈ ਦਿਲ ਧੜਕਦਾ ਸੀ, ਸੂਈ ਨਹੀਂ ਸੀ ਲੰਘਦੀ, ਅੱਡਦੇ ਇੱਕ ਦੂਜੇ ਦੀਆਂ ਲੱਤਾਂ ਖਿੱਚੀ ਜਾਂਦੇ. ਐਸਾ ਪ੍ਰੇਮ ਸੀ ਖਾਲਸੇ ਦਾ. ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨੇ ਜਦੋਂ ਮੰਗਣਾ ਹੈ ਸਾਰਿਆਂ ਦਾ ਭਲਾ ਮੰਗਣਾ ਹੈ, ਇੱਕ ਤਰਲਾ ਲੈਣਾ ਜੀ ਅਸੀਂ ਕਿਸੇ ਵੀ ਕੋਨੇ ਵਿੱਚ ਹੋਈਏ, ਮੋਕੋ ਤੂੰ ਨਾ ਵਿਸਾਰ, ਸਾਨੂੰ ਭੁੱਲ ਨਾ ਜਾਈ. ਹੇ ਰਾਮਈਆ ਸਾਨੂੰ ਭੁੱਲ ਨਾ ਜਾਈ, ਕਿਉਂਕਿ ਜਿਹੜੇ ਚਿੱਤ ਵਿੱਚੋਂ ਤੂੰ ਭੁੱਲਿਆ ਉੱਥੇ ਦੁੱਖ ਹੀ ਦੁੱਖ ਹੈ, ਤੇ ਜਿਹੜੇ ਚੇਤੇ ਵਿੱਚ ਤੂੰ ਹੈ ਉੱਥੇ ਕਿਰਪਾ ਹੀ ਕਿਰਪਾ ਹੈ. ਰੱਖਿਆ ਰਿਆਇਤ ਹੁੰਦੀ ਹੈ, ਇਹ ਨਾ ਆਖਿਓ ਵੀ ਸਾਡੀ ਨਹੀਂ ਹੋਈ, ਪਰ ਖਾਲਸੇ ਬਣਨਾ ਪੈਂਦਾ ਹੈ, ਜੀਵਨ ਹੋਣਾ ਚਾਹੀਦਾ. ਇੱਕੇ ਬੇੜੀ ਵਿੱਚ ਪੈਰ ਰੱਖਣੇ ਨੇ, ਕਲਗੀ ਧਰ ਦੇ ਦਰ ਤੋਂ ਬਿਨਾਂ ਇੱਧਰ ਉੱਧਰ ਨਹੀਂ. ਪੱਤਰਾਂ ਪੁੱਤਰਾਂ ਵੱਲ ਇੱਧਰ ਕਬਰਾਂ ਜੀਆਂ ਦੇ ਦੀਵੇ ਜਗਾਉਂਦੇ ਫਿਰੀਏ, ਜਿੱਧਰ ਦੀ ਲੰਘੇ ਉੱਥੇ ਹੀ ਸਿਰ ਝੁਕਾ ਦਿੱਤਾ, ਉਹ ਖਾਲਸਾ ਨਹੀਂ. ਇੱਕ ਦੇ ਹੋਣਾ ਪੈਣਾ, ਇੱਕੇ ਬੇੜੀ ਵਿੱਚ ਪੈਰ ਪਾਉਣ ਵਾਲਾ ਪਾਰ ਹੁੰਦਾ ਤੇ ਨਾਲ ਤਰਲਾ ਲੈਣਾ, ਜਿੱਦਾਂ ਸਿੰਘ ਕਹਿੰਦੇ ਨੇ ਰੱਖਿਆ ਰਿਆਇਤ. ਔਖੀ ਘੜੀ ਨਾ ਦੇਖਣ ਦੇਈ, ਕਿਤੇ ਗੁਰੂ ਗ੍ਰੰਥ ਸਾਹਿਬ ਨਾਲ ਲੈ ਕੇ ਚੱਲੋ ਇਹਨੂੰ. ਪਾਤਸ਼ਾਹ ਤੇਰਾ ਬਿਰਧ ਹੈ, ਆਪਣਾ ਬਿਰਧ ਸੰਭਾਲੇ ਵੀ ਜਿਨ੍ਹਾਂ ਦੇ ਚੇਤੇ ਤੂੰ ਹੈ ਔਖੀ ਘੜੀ ਨਹੀਂ ਉਹਨਾਂ ਦੇ ਜੀਵਨ ਵਿੱਚ ਆਉਂਦੀ. ਬੰਦ ਬੰਦ ਮਨੀ ਸਿੰਘ ਦਾ ਕੱਟਿਆ ਜਾ ਰਿਹਾ ਤੇ ਨਾਰਾ ਪਤਾ ਕੀ ਲਾਉਂਦਾ, ਚੱਲ ਕਾਤਲ ਆਪਾਂ ਰਲ ਮਿਲ ਕੇ ਇੱਕ ਅਜਬ ਤਮਾਸ਼ਾ ਲਾ. ਉਹ ਕਹਿੰਦਾ ਇਹ ਤਮਾਸ਼ਾ ਮੇਰੇ ਭਾਅ ਦਾ,
لہو لت پت ہے بند بند کٹیا جا رہا تے وہ کہندا میرے بھاجی تے کھیڑ ہے اینی ک اوستھا بخش دیندا دکھی دکھ ہو کے نہیں لگتا پورے ہونے چاہیے جے رکھیا گرو کرے گا اتے صاف کیا جہاں جہاں خالسا جی صاحب خالسا ہونا چاہیے جیون ہونا چاہیے شدھ ہونا چاہیے وکارا تو رہت ہونا چاہیے کھنڈے باٹے دے امرت دا تارنی ہونا چاہیے باقاعدہ شرط ہے بھی وہ رکھیا ہوں دی ہے پر پورا ہوئے تے انہوں نے اوکھی کڑی ویکھن دندا دیگ تیگ فتح برد کی پیج پنتھ کی جیت یہ منگا نے ساڈیاں پہلا تو چیتے وچ رہے تے پھر تیرا خالسا کتے بھی کھنڈ پنڈ گیا دنیا دے کسے کونے چ بھی سکھ وسدا ہے اسیں اودے لئی بھی رکھیا دی ارداس کردے ہاں داتا ساڈا ادھیاتمک رشتہ سب بھن بھائی نے تیرے نادی بچے نے سبنا تے کرپا رکھی ہوں منگ کرنی ہے دیگ تیگ فتح ایک تے گرو گھر وچوں دیگ نہ مکے نہ کوئی آخے بھی لایا اج تے دیگ مک گئی مینوں پرشاد نہیں ملیا کرپا رکھی یہ لنگر نالی بہاراں نے گرو گھراں وچ گریب گربے دی حیا دیا سانو تا ملدی ہے پاویں او پربندک نے گرو گھر چلاؤن والے نے سکھ جدوں گریب گربے دے منہ وچ برکی جاندی ہے ادوں جے جےکار ہوندی ہے وہ دعاواں دیندا غریب دی دعا نال چڑھدی کلا ہوندی ہے پادشاہ تیرے در تے بھانڈے نہ کدے موڈے ہون دیگ دی جت رہے تیگ فتح ہے جتھے بھی تیرا خالسا تلوار چوکے تر پوے پھر چکے نہ اودی جت ہوے تے دھیان دیو جنگ نو جتنا ہی جت نہیں ہوندی جت پتا کی ہے پرجا پرجا کٹ مرا کبھو نہ چھڈا سکھ دی تلوار چکنی نہیں چاہیے شہادت جیڑی ہے شکست نہیں ہوندی شہادت ہار نہیں ہوندی شہیدی جت ہوندی ہے آپاں نوں پتا ہے بھی دس لاکھ دا گھیرا چالی سنگھ نے دس لاکھ نوں اج بھی لانتاں نے وہ ہارے نے تے چالیاں نوں اج بھی جے جےکار وجوں جےکار کی وہ دھرمیوں کا آخیا جاتا ہے پاتشاہ دیگ تے تیگ دی فتح رہے دیگ غریب گربے تو روٹی پانی کھو لیندے سی مغل پاتشاہ سانو تیگ دے بھی ساڈی کوئی دیگ نوں ہتھ نہ پا سکے دیگ تیگ فتح یہ پرشاد دیگ ہے جدوں تلوار نال بھوگ لگدا ہے کرپان نال بھوگ لگدا ہے جیڑا اینوں شک لیندا او دی سدا فتح ہے گرو دا سیت پرساد ہے ارداس دی سماپتی کرنی ہے میں سنکھیپ وچ ہی ارتھ کراں ایک شبد تے دو دو چار چار دن کتھا ہو سکدی ہے ایسا گیان ہے سارا دھرمی سمیٹیا پنجا منٹاں دی ارداس وچ برد کی پیج پنتھ کی جیت تیرا برد کی ہے جو سرنے آوے تس کنٹھ لاوے ہے پربھو پرماتما تیرا برد اے ہے جیڑا بھی تیری شرنے آندا ہے تو انہوں سینے نہ لا لینا ہے جیڑا بھی تیری شرن آیا ہے انہوں کدے بھی تو ہار دا منہ نہیں دیکھن دیتا پادشاہ جیڑا تیرا برد ہے نا درتے آیا دی رکھیا کرنی سانو وکار بڑا تنگ کردے نے کام کرودھ بڑا تنگ کردے نے ساڈے دشمن بڑا تنگ کردے نے ہمری کرو ہاتھ دے رشا تو رکھیا کرن والا اے تیرا برد ہے تے تو اپنے برد دی پیج رکھنی فارسی دا شبد ہے برد بھی کہندے نے مرید سکھ سیوک ہوں جیڑا تیرا سکھ بن گیا سیوک بن گیا او دے برد دی پیج رکھنی ہے برد دھارمک چین نوں نہیں کہندے نے پنج ککاراں نوں جیڑا تیرا بخشیا بانا پانچ ککار نے داتا کرپا رکھی کتے ساتھوں داغ نہ لگ جاوے وکاراں وچ نہ ڈب جائیے توں آپ ہی کیساں سواساں نال اے سکھی نبھاونی ہے کی برد ہے دینن کی پرتپال کرے غریباں دی پرتپالنا کرتا ہے سکھاں نوں تیرے تو بنا کسے دا آسرا نہیں سنتاں دی رکھیا ہرنا کس دشت ہر ماریا پرہلاد اے تیرا برد ہے
ਤੇਰੀ ਰੈਪੂਟੇਸ਼ਨ ਇਹ ਹੈ, ਤੇਰਾ ਸੁਭਾਅ ਇਹ ਹੈ, ਡਰਦੇ ਆਇਆਂ ਦੀ ਰੱਖਿਆ ਕਰਦਾ, ਤੇ ਜਿਹੜਾ ਤੇਰਾ ਖਾਲਸਾ ਹੈ ਨਾ ਉਹਦਾ ਵਿਰਧ ਕੀ ਹੈ, ਉਹਦਾ ਸੁਭਾਅ ਕੀ ਹੈ? ਖਾਲਸਾ ਸੋਏ ਜੋ ਨਿੰਦਾ ਤਿਆਗੈ, ਖਾਲਸਾ ਸੋਏ ਜੋ ਲੜੈ ਹੋਏ ਆਗੈ, ਖਾਲਸਾ ਸੋਏ ਜੋ ਚੜ੍ਹੈ ਤਰੰਗ, ਖਾਲਸਾ ਸੋਏ ਜੋ ਲੜੈ ਨਿੱਤ ਜੰਗ। ਤੇਰੇ ਸਿੱਖਾਂ ਦਾ ਸੁਭਾਅ ਹੈ ਪਹਿਲੇ ਦਿਨ ਤੋਂ ਕਦੀਮੀ, ਮੁੱਢ ਕਦੀਮੀ ਮਾਨਵਤਾ ਦੀ ਰੱਖਿਆ ਕਰਦੇ ਨੇ, ਕਿਰਪਾ ਲਈ ਕਿਰਪਾਨ ਉਠਾਉਂਦੇ ਨੇ, ਗਰੀਬ ਗੁਰਬੇ ਦੀ ਰੱਖਿਆ ਕਰਦੇ ਨੇ। ਇਹ ਖਾਲਸੇ ਦਾ ਬਿਰਧ ਹੈ, ਤੇ ਕਿਰਪਾ ਕਰੀ ਖਾਲਸਾ ਇਸ ਬਿਰਧ ਤੋਂ ਭਟਕ ਨਾ ਜਾਵੇ। ਜਦੋਂ ਵੀ ਤਲਵਾਰ ਉਠਾਵੇ ਕਿਸੇ ਦੀ ਮਦਦ ਲਈ, ਕਿਰਪਾ ਲਈ ਉਠਾਵੇ, ਖਾਲਸੇ ਵਿੱਚ ਨਿੰਦਾ ਨਾ ਆ ਜਾਵੇ, ਖਾਲਸੇ ਵਿੱਚ ਔਗਣ ਨਾ ਆ ਜਾਣ, ਖਾਲਸਾ ਤੇਰਾ ਸ਼ੁੱਧ ਰਵੇ, ਪੰਥ ਕੀ ਜੀਤ। ਇੱਥੇ ਨਿੱਜੀ ਜਿੱਤ ਦੀ ਗੱਲ ਨਹੀਂ, ਸਮੁੱਚੇ ਪੰਥ ਦੀ। ਕਈ ਵਾਰ ਅਸੀਂ ਨਿੱਧੀ ਸਵਾਰਥ ਲਈ ਪੰਥ ਦੀ ਪਿੱਠ ਲਵਾ ਦਿੰਦੇ ਹਾਂ, ਗਦਾਰੀ ਕਰਦੇ ਹਾਂ ਪੰਥ। ਸ਼ਾਮ ਸਿੰਘ ਅਟਾਰੀ ਵਾਲੀ ਜੰਗ ਵਿੱਚ ਸਾਨੂੰ ਗਦਾਰ ਹੀ ਲੈ ਕੇ ਬਹਿ ਗਏ ਨੇ, ਤੇ ਜੰਗ ਨਹੀਂ ਸੀ ਹਾਰਦੇ। ਫਿਰ ਕੀ ਦੱਸੀਏ, ਸਾਡਾ ਵੀ ਦੇਸ਼ ਹੋਣਾ ਜੀ, ਜੇ ਕਿਤੇ ਗਦਾਰ ਆਪਣੀ ਜਾਇਦਾਦ ਬਦਲੇ ਸਾਨੂੰ ਗਿਰਵੀ ਨਾ ਪਾਉਂਦੇ ਤੇ। ਸਾਡਾ ਵੀ ਇੱਕ ਦੇਸ਼ ਹੋਣਾ ਸੀ। ਧਿਆਨ ਦਿਓ, ਪਾਤਸ਼ਾਹ ਕਹਿੰਦੇ ਨੇ ਤੇਰੇ ਖਾਲਸੇ ਦਾ ਇਹ ਬਿਰਧ ਹੈ, ਉਹ ਜਦੋਂ ਵੀ ਮੰਗ ਰੱਖਦਾ ਪੰਥ ਦੀ ਜਿੱਤ ਦੀ ਮੰਗ ਕਰਦਾ, ਜਿਹੜਾ ਨਿੱਜੀ ਜਿੱਤ ਬਦਲੇ ਪੰਥ ਦੀ ਜਿੱਤ ਦਾ ਤੇ ਲਾਵੇ ਉਹ ਖਾਲਸਾ ਨਹੀਂ, ਉਹ ਤੇ ਗਦਾਰ ਹੈ। ਤੇ ਕਈ ਹੋਏ ਨੇ, ਹਰ ਧਰਮ ਵਿੱਚ ਹੁੰਦੇ ਨੇ। ਜਦੋਂ ਮੰਗ ਕਰਨੀ ਹੈ ਸਮੁੱਚੇ ਪੰਥ ਦੀ, ਜੇ ਸਾਡੀ ਹਾਰ ਵੀ ਹੁੰਦੀ ਲੱਗੇ ਤੇ ਫਿਰ ਵੀ ਪੰਥ ਦੀ ਪਿੱਠ ਵਿੱਚ ਛੁਰਾ ਨਹੀਂ ਮਾਰਨਾ, ਪੰਥ ਦੀ ਜਿੱਤ ਲਈ ਤਰਲਾ ਲੈਣਾ ਹੈ, ਪੰਥ ਦੀ ਜਿੱਤ ਲਈ ਪੰਥ ਦਾ ਸਾਥ ਦੇਣਾ ਹੈ। ਘਰ ਉੱਜੜ ਜਾਵੇ, ਬਾਪੂ ਨੇ ਚਾਰ ਬੱਚੇ ਵਾਰੇ ਨੇ, ਚਾਰ ਦੀਵੇ ਘਰ ਦੇ ਬੁਝਾਏ ਨੇ, ਤੇ ਕਿਹਾ ਸੀ ਮਾਤਾ ਸਾਹਿਬ ਕੌਰ ਨੂੰ, ਇਨ ਪੁੱਤਰਨ ਕੇ ਸੀਸ ਪਰ, ਮੈਂ ਪੰਥ ਨੂੰ ਵਸਦਾ ਰੱਖਣ ਲਈ ਵਾਰ ਦੀਏ ਸੁਤ ਚਾਰ, ਚਾਰ ਮੂਹੇ ਤੋਂ ਕਿਆ ਭਇਆ, ਜੀਵਤ ਕਈ ਹਜ਼ਾਰ ਮੈਂ ਇਹਨਾਂ ਦੀ ਖਾਤਰ, ਪੰਥ ਦੀ ਖਾਤਰ ਆਪਣਾ ਘਰ ਹੀ ਉਜਾੜ ਲਿਆ। ਇਹ ਸੁਭਾਅ ਹੈ, ਪੰਥ ਕੀ ਜੀਤ ਦੀ ਅਰਦਾਸ ਕਰਿਆ ਕਰੋ, ਸ੍ਰੀ ਸਾਹਿਬ ਜੀ ਸਹਾਏ। ਹੇ ਪਾਤਸ਼ਾਹ, ਸ੍ਰੀ ਮਾਇਆ ਨੂੰ ਕਹਿੰਦੇ ਨੇ ਤੇ ਸਾਹਿਬ ਮਾਇਆ ਦਾ ਖਸਮ, ਦੁਨੀਆਂ ਤੇ ਸ੍ਰੀ ਸਾਹਿਬ ਨਾਂ ਤਲਵਾਰ ਲਈ ਕੇਵਲ ਕਲਗੀਧਰ ਨੇ ਵਰਤਿਆ, ਹੋਰ ਕਿਸੇ ਗ੍ਰੰਥ ਵਿੱਚ ਨਹੀਂ ਲੱਭੇਗਾ, ਇਹ ਦਸਮ ਵਿੱਚ ਹੀ ਹੈ। ਪਾਤਸ਼ਾਹ, ਹੇ ਮਾਇਆ ਦੇ ਪਤੀ ਸਾਹਿਬ, ਆ ਜਿਹੜੀ ਦੇਗ ਤੇਗ ਦੀ ਫਤਿਹ ਵਾਲੀ ਗੱਲ ਹੈ, ਜਿਹੜੀ ਕੁੱਲ ਕਾਇਨਾਤ ਵਿੱਚ ਖਾਲਸੇ ਦੀ ਰੱਖਿਆ ਰਿਆਇਤ ਦੀ ਗੱਲ ਹੈ, ਜੇ ਤੂੰ ਸਹਾਇਤਾ ਕਰੇ ਤੇ ਇਹ ਸੰਭਵ ਹੈ, ਤੂੰ ਸਹਾਇਤਾ ਕਰੇ ਤੇ ਖਾਲਸੇ ਦੇ ਲੰਗਰ ਚੱਲਣਗੇ, ਤੇਗ ਚੱਲੇਗੀ, ਬਿਰਧ ਦੀ ਪੈਜ ਰਵੇਗੀ, ਪੰਥ ਦੀ ਜਿੱਤ ਰਵੇਗੀ, ਪੰਥ ਕੀ ਜੀਤ। ਖਾਲਸਾ ਅਕਾਲ ਪੁਰਖ ਕੀ ਫੌਜ, ਅਕਾਲ ਦੀ ਫੌਜ ਹੈ, ਇਹ ਕਦੇ ਹਾਰਦਾ ਨਹੀਂ, ਇਹ ਸਿਰ ਤੇ ਵਾਰ ਦਿੰਦਾ, ਕਦੇ ਨਿਮਦਾ ਨਹੀਂ, ਜਿੱਤ ਸ਼ਹਾਦਤ ਵਿੱਚ ਹੈ। ਪਾਤਸ਼ਾਹ, ਤੂੰ ਸਹਾਇਤਾ ਕਰੇ ਹੇ ਸ੍ਰੀ ਸਾਹਿਬ, ਸ੍ਰੀ ਸਾਹਿਬ ਮਾਇਆ ਦਾ ਪਤੀ ਪ੍ਰਭੂ, ਇਹ ਹੋ ਗਈ ਭਗਤੀ, ਸ੍ਰੀ ਸਾਹਿਬ ਖੜਗੇ ਹੋ ਗਈ ਸ਼ਕਤੀ, ਭਗਤੀ ਤੇ ਸ਼ਕਤੀ ਨੂੰ ਸਲਾਉਣਾ, ਯਾਦ ਕਰਨਾ, ਇਹਨੂੰ ਕਹਿੰਦੇ ਨੇ ਸ੍ਰੀ ਸਾਹਿਬ ਜੀ ਸਹਾਏ। ਹੇ ਭਗਤੀ ਤੇ ਸ਼ਕਤੀ, ਤੁਹਾਡਾ ਸੁਮੇਲ ਸਾਡੇ ਵਿੱਚ ਰਵੇ ਤੇ ਸਦਾ ਪੰਥ ਦੀ ਜਿੱਤ ਹੈ। ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ। ਖਾਲਸੇ ਦੇ ਬੋਲ ਬਾਲੇ ਕੀ ਨੇ? ਬਾਲਾ ਫਾਰਸੀ ਦਾ ਲਫ਼ਜ਼ ਹੈ, ਬਾਲੇ ਦਾ ਮਤਲਬ ਹੁੰਦਾ ਸ਼੍ਰੋਮਣੀ, ਉੱਚਾ ਬੋਲ ਬਚਨ। ਸਿੱਖਾਂ ਦੇ ਬੋਲ ਬਾਲੇ ਬੜੇ ਉੱਚੇ ਨੇ, ਭਾਵ ਕੇ ਸੱਚੇ ਸੁੱਚੇ ਨੇ, ਉਹ ਬੋਲ ਜਿਹੜੇ ਸ਼੍ਰੋਮਣੀ ਨੇ। ਸਿੱਖ ਕਦੇ ਝੂਠ ਨਹੀਂ ਬੋਲਦੇ, ਬਚਨ ਕਰੇ ਤਾਂ ਖਿਸਕ ਜਾਏ, ਜਿਹੜਾ ਬਚਨ ਕਰਕੇ ਮੁਕਰਦਾ ਬੋਲੇ ਸਭ ਉਹ ਸਿੱਖ ਨਹੀਂ, ਜਿਹੜਾ ਪੈਰ ਪੈਰ ਤੇ ਝੂਠ ਮਾਰੇ ਉਹ ਸਿੱਖ ਨਹੀਂ। ਖਾਲਸੇ ਦੇ ਬੋਲ ਬਾਲੇ ਜਦੋਂ ਬੋਲਣਗੇ, ਬੋਲੀਐ ਸੱਚ ਧਰਮ ਝੂਠ ਨਾ ਬੋਲੀਐ, ਇੰਨੀ ਕੁ ਤਾਕਤ ਸੀ ਬੋਲ ਬਾਲਿਆਂ ਵਿੱਚ
ਉੱਚੀ ਆਵਾਜ਼ ਵਿੱਚ ਜਦੋਂ ਜਕਾਰਾ ਛੱਡਣਾ, ਅੱਧੇ ਕਿਤੇ ਮੁਗਲ ਉਦਾਂ ਹੀ ਭੱਜ ਜਾਂਦੇ ਸੀ ਘਰਾਂ ਨੂੰ, ਅੱਧੇ ਕੁ ਮੁਗਲ ਉਦਾਂ ਹੀ ਦੌੜ ਜਾਂਦੇ ਸੀ, ਇੰਨੀ ਬਰਕਤ ਸੀ। ਔਰ ਵੇਖੋ ਬੋਲ ਬਾਲਿਆਂ ਵਿੱਚ ਕਿੰਨੀ ਤਾਕਤ ਹੈ। ਪੱਗ ਬੰਨਣੀ, ਤੁਸੀਂ ਕਹਿਣਾ ਪੱਗ ਬੰਨਣੀ, ਤੇ ਜਦੋਂ 99 ਵਿੱਚ ਵਿਸਾਖੀ ਤੇ ਅੰਮ੍ਰਿਤ ਸੰਚਾਰ ਹੋਇਆ, ਜਿਹੜਾ ਸਾਨੂੰ ਲਿਬਾਸ ਦਿੱਤਾ ਹੈ, ਚਿੰਨ੍ਹ ਦਿੱਤੇ, ਬੋਲ ਬਾਲੇ ਬਖਸ਼ੇ, ਉਹ ਨਿਹੰਗ ਸਿੰਘ ਉਸ ਦਿਨ ਦੀ ਮੂਰਤ ਅੱਜ ਵੀ ਹਾਜ਼ਰ ਨਾਜ। ਅਸੀਂ ਤੇ ਹੋਰ ਬਣੇ ਤੁਰ ਪਏ, ਦਸਤਾਰਾਂ ਹੋਰ ਹੋ ਗਈਆਂ, ਲਿਬਾਸ ਹੋਰ ਹੋ ਗਏ, ਅਸਲ ਬਾਣਾ ਉਹੀ ਹੈ। ਉਹਨਾਂ ਦੇ ਬੋਲ ਬਾਲੇ ਕੀ ਨੇ? ਤੁਸੀਂ ਕਹਿਣਾ ਪੱਗ ਬੰਨਣੀ, ਉਹਨਾਂ ਕਹਿਣਾ ਦੁਮਾਲਾ ਸਜਾਉਣਾ ਹੈ। ਜੇ ਤੁਹਾਨੂੰ ਪੁੱਛੀਏ ਵੀ ਦੁੱਧ ਕਾਹਦੇ 'ਚ ਪੀਣਾ, ਗਲਾਸ 'ਚ ਕਿ ਛੰਨੇ 'ਚ? ਤੇ ਨਿਹੰਗ ਸਿੰਘ ਕਹਿੰਦੇ ਹੁੰਦੇ ਸੀ ਦੁੱਧ ਕਾਹਦੇ 'ਚ ਪੀਣਾ, ਚੁਬਾਰੇ 'ਚ ਕਿ ਵਿਹੜੇ 'ਚ? ਛੰਨਾ ਖੁੱਲਾ ਹੁੰਦਾ ਬਾਟਾ, ਉਹਨੂੰ ਵਿਹੜਾ ਕਹਿਣਾ, ਤੇ ਚੁਬਾਰਾ ਉੱਚਾ ਹੁੰਦਾ, ਗਲਾਸ ਨੂੰ ਚੁਬਾਰਾ ਕਹਿਣਾ। ਇਹਨਾਂ ਦੀ ਬੋਲੀ ਵਿੱਚ ਇੰਨਾ ਪ੍ਰਭਾਵ ਸੀ, ਇੰਨੀ ਤਾਕਤ ਸੀ। ਆਪਾਂ ਕਹਿ ਦਿੰਦੇ ਉਹ ਮਰ ਗਿਆ ਜੀ, ਕਹਿੰਦੇ ਚੜ੍ਹਾਈ ਕਰ ਗਿਆ ਜੀ, ਚਲ ਗਿਆ ਜੀ ਗੁਰੂ ਨਾਨਕ ਦੇ ਦਰ ਉੱਤੇ। ਆਪਾਂ ਕਹੀਏ ਨਾ ਲੇਟਣਾ, ਆਰਾਮ ਕਰਨਾ, ਲੇਟ ਜਾਈਏ, ਤੇ ਖਾਲਸਾ ਕਹਿੰਦਾ ਹੁੰਦਾ ਸੀ ਲੇਟਦੇ ਦੇ ਖੋਤੇ ਨੇ, ਸੌਂ ਜਾਈਏ, ਸੌਂਦੀ ਤੇ ਕੁਕੜੀ ਹੈ। ਤੇ ਬਾਬਾ ਜੀ ਤੁਸੀਂ ਦੱਸੋ ਫਿਰ ਕੀ ਕਰੀਏ ਹੁਣ? ਡਰ ਵੀ ਲੱਗਦਾ ਸੀ ਨਾ ਡਾਂਗ ਨਾ ਵਰੇ। ਨਿਹੰਗਾਂ ਸਿੰਘਾਂ ਨੂੰ ਪੁੱਛਣਾ ਬਾਬਾ ਜੀ ਕੀ ਕਰੀਏ, ਉਹਨਾਂ ਕਹਿਣਾ ਖਾਲਸਾ ਡੇਂਗ ਬੜੇਂਗ ਹੋਣ ਲੱਗਾ। ਇਹਨਾਂ ਬੋਲ ਬਾਲਿਆਂ ਵਿੱਚ ਹੀ ਇੰਨੀ ਤਾਕਤ ਸੀ। ਅੱਧੇ ਕੁ ਮੁਗਲ ਤੇ ਇਹਨਾਂ ਦੀ ਫਤਿਹ ਸੁਣ ਕੇ ਭੱਜ ਜਾਂਦੇ ਸੀ, ਅੱਧੇ ਕੁ ਮੁਗਲ ਇਹਨਾਂ ਦੇ ਫਤਿਹ ਦਾ ਭੈ ਰੱਖਦੇ ਸੀ। ਖਾਲਸਾ ਜੀ ਕੇ ਬੋਲ ਬਾਲੇ, ਬੋਲੋ ਜੀ ਵਾਹਿਗੁਰੂ ਪਾਤਸ਼ਾਹ। ਜਦੋਂ ਬੋਲੇ ਖਾਲਸਾ ਤੇਰਾ ਸੱਚ ਬੋਲੇ, ਜਦੋਂ ਬੋਲੇ ਚੜ੍ਹਦੀ ਕਲਾ ਦੇ ਜੁਕਾਰੇ ਲਾਵੇ, ਵਾਹਿਗੁਰੂ ਜੀ ਕੀ ਫਤਿਹ ਬੋਲੇ, ਤੇ ਪਾਤਸ਼ਾਹ ਤੇਰਾ ਨਾਮ ਨਾ ਭੁੱਲੇ, ਵਾਹਿਗੁਰੂ ਦਾ ਸਿਮਰਨ ਨਾ ਭੁੱਲੇ, ਸਿੱਖਾਂ ਨੂੰ ਸਿੱਖੀ ਦਾਨ। ਹੁਣ ਅਸੀਂ ਸੱਤ ਮੰਗਾਂ ਰੱਖਣੀਆਂ ਨੇ ਖਸਮ ਅੱਗੇ। ਵੈਸੇ ਸਾਡੀ ਮੰਗ ਸ਼ੁਰੂ ਹੋ ਗਈ ਸੀ, ਸਾਡੇ ਚੇਤੇ ਵਿੱਚ ਵਾਹਿਗੁਰੂ ਰਵੇ, ਸਾਡੀ ਰੱਖਿਆ ਕਰੀ ਕਿਸੇ ਵੀ ਕੋਨੇ ਵਿੱਚ, ਦੇਗ ਤੇ ਤੇਗ ਦੀ ਫਤਿਹ ਰਵੇ, ਜਿਹੜਾ ਖਾਲਸੇ ਦਾ ਬਿਰਧ ਹੈ ਮਜ਼ਲੂਮ ਦੀ ਰੱਖਿਆ ਉਹਦੀ ਪੈਜ ਰੱਖੀ, ਪੰਥ ਦੀ ਜਿੱਤ ਰਵੇ, ਤੇਰੀ ਤਲਵਾਰ ਤੇਰੀ ਸ਼ਕਤੀ ਸਾਡੀ ਸਹਾਇਤਾ ਕਰਦੀ ਰਵੇ, ਤੇ ਸਾਡੇ ਬੋਲ ਬਾਲਿਆਂ ਵਿੱਚ ਸਦਾ ਸੱਚੇ ਬਚਨ ਰਹਿਣ, ਝੂਠ ਦਾ ਵਪਾਰ ਅਸੀਂ ਨਾ ਕਰੀਏ। ਇਹ ਸਾਡੇ ਤਰਲੇ ਸਨ, ਹੁਣ ਮੰਗਣ ਲੱਗੇ ਹਾਂ ਖਸਮ ਕੋਲੋਂ। ਮੰਗਣਾ ਮੰਗਣ ਨੀਕਾ, ਮੰਗਣਾ ਕੇਵਲ ਇੱਕ ਤੋਂ ਹੈ, ਮੰਗਣਾ ਕਲਗੀ ਧਰ ਕੋਲੋਂ ਹੈ, ਹਰ ਜਸ ਗੁਰ ਤੇ ਮੰਗਣਾ। ਤੇ ਮੰਗਣਾ ਕੀ ਹੈ ਉਹਦਾ ਜਸ ਮੈਂ ਫਿਰ ਕਹਿ ਦੇਵਾਂ, ਜਿੱਥੇ ਵਾਹਿਗੁਰੂ ਚੇਤੇ ਹੈ, ਜਿੱਥੇ ਪ੍ਰਭੂ ਪਰਮਾਤਮਾ ਖਸਮ ਚੇਤੇ ਹੈ, ਉੱਥੇ ਸਭ ਪਦਾਰਥ ਆ ਜਾਂਦੇ ਨੇ। ਰੁੱਖ ਦੀ ਜੜ ਲੱਗ ਗਈ, ਬੀਜ ਤੇਰੇ ਕੋਲ ਹੈ, ਫਲ ਪੌਦੇ ਫੁੱਲ ਸਭ ਤੇਰੇ ਕੋਲ ਹਾਜ਼ਰ ਨੇ, ਜੜ ਮੰਗਿਆ ਕਰ। ਕਹਿੰਦੇ ਨੇ ਪਹਿਲਾ ਦਾਨ ਇਹ ਮੰਗਣਾ ਹੈ ਵੀ ਸਿੱਖੀ ਦਾਨ, ਪਾਤਸ਼ਾਹ ਸਾਨੂੰ ਆਪਣੀ ਸਿੱਖੀ ਬਖਸ਼। ਗੁਰੂ ਨਾਨਕ ਨੇ ਧਰਮ ਚਲਾਇਆ ਸੀ ਸਿੱਖ ਧਰਮ, ਉਹਦੀ ਜਿਹੜੀ ਰਹਿਣੀ ਬਹਿਣੀ ਹੈ ਉਹਨੂੰ ਸਿੱਖੀ ਕਹਿੰਦੇ ਨੇ। ਸਿੱਖੀ ਕਮਾਉਣੀ ਬੜੀ ਔਖੀ ਹੈ, ਸਿੱਖੀ ਕਮਾਉਣ ਲਈ ਸਿਰ ਦੇਣੇ ਪੈਂਦੇ ਨੇ। ਸਾਡੇ ਤੇ ਵੀ ਕਿਰਪਾ ਕਰ, ਸਾਨੂੰ ਸਿੱਖੀ ਕਮਾਉਣ ਦੀ ਤਾਕਤ ਬਖਸ਼। ਗੁਰਸਿੱਖੀ ਕਾ ਕਰਮ ਇਹੋ, ਗੁਰਸਿੱਖੀ ਦਾ ਕਰਮ ਕੀ ਹੈ? ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨੇ ਗੁਰਫੁਰਮਾਏ ਗੁਰਸਿੱਖ ਕਰਨਾ, ਜੋ ਗੁਰੂ ਹੁਕਮ ਲਾ ਦੇਵੇ, ਭਾਵੇਂ ਉਹ ਕਹਿੰਦਾ ਸੱਚ ਬੋਲ ਤੇ ਬੋਲ, ਉਹ ਕਹਿੰਦਾ ਸਿਰ ਧਰ ਤਲੀ ਗਲੀ ਮੇਰੀ ਆਓ ਕੌਮ ਲਈ ਸਿਰ ਵਾਰ ਤੇ ਵਾਰ, ਉਹ ਕਹਿੰਦਾ ਝੂਠ ਛੱਡ ਦੇ, ਫਰੇਬ ਛੱਡ ਦੇ ਤੇ ਛੱਡ। ਜਿੰਨੀਆਂ ਵੀ ਮਰਿਆਦਾ ਗੁਰੂ ਗ੍ਰੰਥ ਸਾਹਿਬ ਨੇ ਬਖਸ਼ੀਆਂ ਨੇ ਸਿੱਖ ਨੂੰ, ਦਸਮ ਨੇ ਬਖਸ਼ੀਆਂ ਨੇ ਸਿੱਖ ਨੂੰ, ਰਹਿਤਨਾਮਿਆਂ ਵਿੱਚ ਬਖਸ਼ੀਆਂ ਨੇ, ਉਹਨਾਂ ਦਾ ਧਾਰਨੀ ਹੋ ਤੇ ਕਿਉਂ ਕਹਿਣਾ ਸਾਨੂੰ ਦਾਨ ਦੇਈ ਖੰਨਿਓ ਤਿੱਕੀ ਵਾਲੋਂ ਨਿੱਕੀ। ਇਹ ਜਿਹੜੀ ਸਿੱਖੀ ਹੈ ਇਹਦੇ ਤੇ ਚੱਲਣਾ ਖੰਡੇ ਦੀ ਧਾਰ ਤੋਂ ਵੀ ਔਖਾ ਹੈ, ਔਖੀ ਬੜੀ ਹੈ। ਇਹਦਾ ਜਿਹੜਾ ਪੈਂਡਾ ਹੈ ਉਹ ਵਾਲ ਨੂੰ ਵੀ ਬਰੀਕ ਹੈ, ਚੱਲਣਾ ਔਖਾ, ਇਹਨੂੰ ਕਮਾਉਣਾ ਔਖਾ ਹੈ। ਇਹਨੂੰ ਕਮਾਉਣ ਲਈ ਪਰ ਜਵਾਨੀ ਵਿੱਚ ਵਿਧਵਾ ਮਾਂ ਛੱਡ ਕੇ, ਵਿਧਵਾ ਭੈਣ ਛੱਡ ਕੇ ਖੋਪੜ ਲਵਾਉਣੇ ਪੈਂਦੇ ਨੇ ਤਾਰੂ ਸਿੰਘ ਵਾਂਗੂ, ਫਿਰ ਕਿਤੇ ਅਰਦਾਸ ਯਾਦ ਰਹਿਣਾ ਹੈ।
फिर जय जयकार है बापू औखी बड़ी है कृपा करी निभाउण दी दात दे। दूजा दान है केस दान। केसां ते आपां पिछे जिक्र कर रहे हैं। संखेप विच ही कह दवां भी सिखी कमाउण वाला गुरु वर्गा हो जांदा है। ते गुरु है परमात्मा वर्गा। ते परमात्मा कैसा लगदा तेरे बंके लोयण दंत रिसाला सोहणे नक जिन लंबड़े बाला लम्मे केस ने उहदे। सानू प्यो वर्गे बनना चाहिदा है। सानू केस रखने चाहिदे ने। और जेड़ा केसा नू रखदा श्वासा नाल सिखी निभाउंदा है से दाड़ियां सचियां। ये गुरु दी बाण कईआं दे भी कलगी धरनी आदत पाई है। पढ़ो किते गुरु ग्रंथ साहिब नू दाड़े दी गल भी आई है। साबत सूरत दस्तार सिरा जेड़ियां दस्तारां बंदे दे दी भी गल आई है। पातशाह सानू केसां दा दान सानू बरकतां दे। केसां दे जेड़ी उपमा है एदी साफ संभाल तेरी दात समझ के करिए। रहत दान पांच ककारां दी रहत सिखी दी रहत सदा सच बोलन दी रहत। हे पातशाह असी पंजां ककारां चों एक भी दूर ना करिए। ए रहनी बहनी ए दस्तार ए बोल बाणा साडा साडे पास रवे। तेरे अनुसार जिंदगी बतीत करिए। है भी की गुरसिख मीत चलो गुर चाली। गुरु जो आखे उस अनुसार असी चलना। अंदर दी रहत है सच बोलना बाणी पढ़नी सिमरन करना। ते बारी गुरमत दी रहत है पांच ककारां दे धारनी होना। गुर सतगुर का जो सिख अखाए पलके उठ हर नाम ते आवै उदम करै पलके प्रभाती। फिर चढ़े दिवस गुरबाणी गावे। नितनेम नहीं छड़ना अमृत वेला नहीं छड़ना। ये अंदर दी रहत है। ते बारी रहत साडा लिबास है साडा बाणा। जे वर्दी ना पाई हो सकूले नहीं कोई बन दिंदा। वर्दी भी जरूरी है बाणा भी जरूरी है। पातशाह सानू रहत दा दान दे। रहत रखनी आ जावे विवेक दान ज्ञान बख्श। सच ते झूठ दी परख करन दा बल बख्श। सच दे उत्ते पहरा करन दा ज्ञान बख्श। जिहड़े बंदे नूं ज्ञान नहीं उह पशु वर्गा हुंदा है। सत असत दी सोझी नहीं। पशु दी खुरली विच पट्ठे पाए ने हरा पिया सोना सुट दिओ। सोना परां करके पट्ठे ही खावेगा सुरती नहीं कम करदी। सत ते असत दी समझ नहीं। नफा नुकसान सानू इह समझ नहीं। सच विच नफा उहदी पहचान नहीं आउंदी। झूठ विच नुकसान है असी बोलणों नहीं हटदे। दाता विवेक दा दान देई ज्ञान बख्शी। सच ते झूठ दा पता लगे ते झूठ दा साथ ना देईए। सदा सच दी तकड़ी विच बैठ जाइए। विसाहा दान ये भी भरोसे दा रूप है। सानू कृपा करी तेरे अगे अरदास ते करदे आ। ऐसा सुभा बना दे जिहड़ी अरदास कीती है तेरे ते भरोसा ते विश्वास। सानू इन्ना होवे भी कदे तेरा दर छड के किसी होर दर ते ना जाइए। वेखो दुख सुख आउंदे ने बच्चियां दा पल्ला मापे नहीं छड्डदे ते नाम मापियां दा पल्ला बच्चे छड के जांदे ने। दुख विच असीं तिलक जाने हैं। मां चपेड़ मार भी दवे ते ना समझा करो भी नुकसान चाहुंदी है। कोई लाग डाट है तेरे भले लई है। ऐसा भरोसा ते विश्वास सानू बख्श दे। पातशाह दुख है सुख है तेरा दर छड के ना जाइए। तेरी आराधना ना छड़िए। अरदास करके सिदक रख्या करो उड़ीकिया करो। झोलियां भरदा है जिहड़ा तिलक जांदा उहदे हथ कख नहीं लग्या। जिहड़ा कुत्ता दर दर ते भटकदा है हड्डा रोड़ी दे कुत्ते नूं कदे कोई रोटी नहीं पाउंदा। बापू तेग बहादुर नूं पुछो रोटी पैंदी किहनूं है। कहिंदा जिहड़ा इक्के दर ते बैठा रहिंदा। इक ना इक दिन मालक उहदे अगे बोटी सुट दिंदा। इक दर दे कुत्ते बनना सी। गुरु तेग बहादुर दे दर दे कूकर बनना है। स्वामी को ग्रहो ज्यों सदा सुवान तजत नहीं नित। नानक एहे विद हर भजो इस तरीके नाल। इदां रब नूं त्यार इदां उहदे खसम दे दर ते बह जा। भरोसा धार लै बुरकी तेरी झोली पवेगी।
ਦਾਨਾ ਸਿਰਦਾਨ ਨਾਮ ਦਾਨ ਤੇ ਸਭ ਤੋਂ ਉੱਚਾ ਨਾਮ ਹੈ, ਸਭ ਤੋਂ ਵੱਡਾ ਨਾਮ ਹੈ। ਜਿਹਦੇ ਕੋਲ ਨਾਮ ਆ ਗਿਆ ਪਿਛਲੇ 6 ਦਾਨ ਉਹਦੀ ਝੋਲੀ ਆ ਤੇ ਆ ਜਾਣੇ ਨੇ, ਉਹਦੇ ਕੇਸ ਵੀ ਬਖਸ਼ੇ ਜਾਣੇ ਨੇ, ਸਿੱਖੀ ਵੀ ਮਿਲ ਜਾਣੀ ਹੈ, ਰਹਿਤ ਵੀ ਆ ਜਾਣੀ ਹੈ, ਵਿਵੇਕ ਵੀ ਆ ਜਾਣਾ, ਵਿਸ਼ਾ ਤੇ ਭਰੋਸਾ ਵੀ ਆ ਜਾਣਾ ਜਿਹਦੇ ਝੋਲੀ ਨਾਮ ਹੈ। ਜਿਹੜੇ ਘਰ ਰਾਜਾ ਆ ਗਿਆ ਹੀਰੇ ਜਵਾਹਰਾਤ ਪਿੱਛੇ ਹੀ ਖਜ਼ਾਨਾ ਉਹਦਾ ਆ ਜਾਂਦਾ ਹੈ। ਅੱਗੇ ਪਾਤਸ਼ਾਹ ਕਹਿੰਦੇ ਨੇ ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ, ਰਾਮਦਾਸ ਸਰੋਵਰ ਨਹਾਤੇ, ਦਾਤਾ ਬਖਸ਼ੀ ਸਾਡੇ ਸਿਰਾਂ ਦੇ 80-80 ਰੁਪਈਏ ਸੀ ਮੁੱਲ ਪੈਂਦੇ ਫਰਕਸ਼ੀਅਰ ਤੇ ਮੀਰ ਮਨੂ ਨੇ ਇਹ ਮੁੱਲ ਤੈਅ ਕੀਤਾ ਸੀ ਤੇ ਸਿੱਖ ਫਿਰ ਲੋਕ ਛਿਪ ਕੇ ਰਾਤ ਨੂੰ ਹਰਿਮੰਦਰ ਆਉਂਦੇ ਸੀ ਤੇ ਅੰਮ੍ਰਿਤ ਦੇ ਕੁੰਡ ਵਿੱਚ ਟੁੱਬੀ ਲਾ ਜਾਂਦੇ ਸੀ। ਜੇ ਕਿਤੇ ਇਸ ਸਰੋਵਰ ਨੂੰ ਕੋਈ ਪੂਰਦਾ ਸੀ ਤਾਂ ਬੁੱਢਾ ਬਾਬਾ 76 ਵਰਿਆਂ ਦੀ ਉਮਰ ਵਿੱਚ ਜੱਗ ਪਾਣੀ ਦਾ ਨਹੀਂ ਲੋਕਾਂ ਤੋਂ ਚੁੱਕਿਆ ਜਾਂਦਾ, 18 ਸੇਰ ਦਾ ਖੰਡਾ ਚੁੱਕ ਕੇ ਸਿਰ ਲਾਉਂਦਾ ਸੀ ਬਾਬਾ ਦੀਪ ਚੋਂ, ਬਿਨਾਂ ਸਿਰ ਤੋਂ ਲੜਦਾ ਸੀ। ਇੰਨਾ ਕੁ ਅਦਬ ਹੈ ਸਾਡੇ ਵਿੱਚ ਅੰਮ੍ਰਿਤਸਰ ਤੇ ਉਸ ਸਰੋਵਰ ਦਾ, ਜਿੱਥੇ ਬਾਣੀ ਸੁਣ ਕੇ ਮਨ ਦੇ ਪਾਪ ਲੈਂਦੇ ਨੇ ਉੱਥੇ ਇਸ਼ਨਾਨ ਕਰਕੇ ਉਹ ਤਨ ਦੇ ਪਾਪ ਲਾਉਂਦਾ ਹੈ। ਨਹੀਂ ਸੁਣਿਆ ਤੁਸੀਂ, ਕਈਆਂ ਦੀ ਕੈਂਸਰ ਉਡਾ ਦਿੰਦਾ ਹੈ, ਕਈਆਂ ਦੇ ਰੋਗ, ਕਿਰਪਾ ਕਠਾ ਕਵਲੋਕਨ ਕੀਨੋ, ਕਿਤੇ ਨਦਰ ਹੋ ਜੇ ਤੁਹਾਡੇ ਤੇ ਇਸ਼ਨਾਨ ਕਰਦਿਆਂ ਗੁਰੂ ਰਾਮਦਾਸ ਦੀ, ਸਾਰੇ ਰੋਗ ਉਡਾ ਦਿੰਦਾ ਹੈ। ਤਨ ਨੂੰ ਹਰਿਆਂ ਸਰੋਵਰ ਕਰਦਾ ਤੇ ਮਨ ਨੂੰ ਹਰਿਆਂ ਉੱਥੇ ਚੱਲਦਾ ਕੀਰਤਨ ਕਰਦਾ ਜੀ। ਲੱਖ ਸਾਡੇ ਤੇ ਮੰਦੀ ਘੜੀ ਆਵੇ ਦਾਤਾ, ਸਾਡੇ ਤੋਂ ਅੰਮ੍ਰਿਤਸਰ ਦੇ ਇਸ਼ਨਾਨ ਨਾ ਖੋਹ ਲਈ, ਸਾਨੂੰ ਉੱਥੋਂ ਨਾ ਵਿਛੋੜ ਨਹੀਂ, ਇਹ ਮੰਗ ਹੈ ਸਾਡੀ। ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ, ਕੀ ਕਹਿੰਦੇ ਨੇ ਚੌਂਕੀਆਂ ਇਤਿਹਾਸਕ ਵੀ ਹੁੰਦੀਆਂ ਨੇ। 5 ਵਿਕਾਰ ਨੇ ਤੇ 5 ਤੋਂ ਰੱਖਿਆ ਲਈ 5 ਚੌਂਕੀਆਂ। ਸੋਦਰ ਦੀ ਚੌਂਕੀ ਹੈ, ਸੰਧਿਆ ਵੇਲੇ ਸੋਦਰ ਦੀ ਚੌਂਕੀ ਹੈ, ਤੇ ਜਦੋਂ ਅੰਮ੍ਰਿਤ ਵੇਲੇ ਆਸਾ ਵਾਰ ਦੀ ਚੌਂਕੀ ਹੈ। ਇੱਦਾਂ 5 ਚੌਂਕੀਆਂ ਨੇ ਸਾਰੀ ਦਿਹਾੜੀ ਵਿੱਚ। ਕਾਮ ਕ੍ਰੋਧ ਜਿਹੜੇ 5 ਨੇ ਨਾ, ਚੌਂਕੀ ਦਾ ਅਖਰੀ ਅਰਥ ਵੀ ਹੁੰਦਾ ਸਾਵਧਾਨ ਰਹੋ, ਪਹਿਰਾ ਰੱਖਿਓ ਅੰਦਰ ਦੇ ਦੁਸ਼ਮਣਾਂ ਤੋਂ, ਵਿਕਾਰਾਂ ਤੋਂ ਤੇ ਬਾਹਰ ਦੇ ਦੁਸ਼ਮਣਾਂ ਤੋਂ। ਚੌਂਕੀ ਦਾ ਮਤਲਬ ਹੈ ਚੌਵਾਂ ਲੱਤਾਂ ਵਾਲਾ, ਚਾਰੇ ਬੰਨੇ ਪਹਿਰਾ। ਚੌਂਕੀ ਦਾ ਦੂਸਰਾ ਭਾਵ ਹੈ ਜਦੋਂ 6ਵੇਂ ਪਾਤਸ਼ਾਹ ਗਵਾਲੀਅਰ ਕੈਦ ਨੇ ਬਾਬਾ ਬੁੱਢਾ ਸੰਗਤਾਂ ਨੂੰ ਲੈ ਕੇ ਕੀਰਤਨ ਕਰਦਾ ਅੱਗੇ ਝੰਡਾ ਫੜਿਆ ਵੀ ਸਿੱਖੀ ਬੁਲੰਦ ਹੈ, ਸਿੱਖੀ ਏਦਾਂ ਝੂਲਦੀ ਹੈ, ਉੱਚੀ ਸੁੱਚੀ ਹੈ ਜਿੱਦਾਂ ਝੰਡਾ। ਨਾਲ ਮਸ਼ਾਲਾਂ ਨੇ ਰੋਸ਼ਨੀ ਕਰਨ ਲਈ, ਮਤਲਬ ਵੀ ਅਗਿਆਨੀ ਮੁਗਲਾਂ ਦੇ ਜੀਵਨ ਵਿੱਚ ਰੋਸ਼ਨੀ ਹੋਵੇ ਤੇ ਸਾਡੇ ਬਾਪੂ ਨੂੰ ਸੰਤ ਫਕੀਰ ਬਾਦਸ਼ਾਹ ਦਰਵੇਸ਼ ਗੁਰੂ ਹਰਗੋਬਿੰਦ ਨੂੰ ਗਵਾਲੀਅਰ ਤੋਂ ਰਿਹਾ ਕਰਨ। ਨਾਲ ਸ਼ਬਦ ਪੜ੍ਹਦੇ ਨੇ, ਉਦੋਂ ਦੀ ਮਰਿਆਦਾ ਜਿਹੜੀ ਰੋਜ਼ ਤੁਸੀਂ ਚੌਂਕੀਆਂ ਕੱਢਦੇ ਜੇ, ਇਤਿਹਾਸਿਕ ਚੌਂਕੀ ਉਹਨੂੰ ਕਹਿੰਦੇ ਨੇ। ਗੁਰਪੁਰਬ ਉੱਤੇ ਤੁਸੀਂ ਚੌਂਕੀ ਕੱਢਦੇ ਜੇ, ਪਾਤਸ਼ਾਹ ਇਹ ਸਾਡੇ ਅੰਸ਼ ਨੇ, ਚਿੰਨ ਨੇ ਧਰਮ ਦੇ, ਚੌਂਕੀਆਂ ਦੀ ਜੈ ਜੈਕਾਰ ਰਵੇ, ਜੁੱਗਾਂ ਜੁੱਗਾਂ ਤੱਕ ਚੌਂਕੀਆਂ ਦੀ ਮਰਿਆਦਾ ਅਟਲ ਰਵੇ, ਤੇਰੇ ਘਰ ਦੇ ਝੰਡੇ ਬੁਲੰਦ ਰਹਿਣ, ਤੇਰੇ ਘਰ ਦੇ ਝੰਡੇ ਕਦੇ ਝੁਕਣ ਨਾ। ਇਹਦੀ ਬੁਲੰਦੀ ਦਾ ਮਤਲਬ ਹੈ ਸਿੱਖ ਕਦੇ ਝੁਕਦਾ ਨਹੀਂ, ਇੱਦਾਂ ਹੀ ਬੁਲੰਦੀਆਂ ਤੇ ਰਹਿੰਦਾ ਹੈ। ਝੰਡੇ ਦਾ ਅਦਬ ਹੈ। ਨਿਸ਼ਾਨ ਸਾਹਿਬ ਸ਼ਹੀਦਾਂ ਦੇ ਹੁੰਦੇ ਨੇ, ਨਿਸ਼ਾਨ ਸਾਹਿਬ ਕੌਮ ਦੀ ਜੈ ਜੈਕਾਰ ਕਰਵਾਉਂਦੇ ਨੇ। ਚੋਬ ਨਿਸ਼ਾਨ ਬਰਦਾਰ, ਜੰਗ ਵਿੱਚ ਜਿਹਦੇ ਕੋਲ ਨਿਸ਼ਾਨ ਹੋਵੇ ਉਹਦਾ ਸਿਰ ਤੇ ਵੱਢਿਆ ਜਾਵੇ, ਨਿਸ਼ਾਨ ਨਹੀਂ ਸੀ ਆਪਣੇ ਧਰਮ ਦਾ ਸੁੱਟਦਾ। ਨਿਸ਼ਾਨ ਨਾਲ ਹੀ ਚੜ੍ਹਦੀ ਕਲਾ ਹੈ ਪੰਥ ਦੀ। ਬੁੰਗੇ, ਬੁੰਗੇ ਦਾ ਮਤਲਬ ਹੈ ਰਾਇਸ਼ੀ ਮਕਾਨ, ਇਮਾਰਤ, ਕੋਈ ਤੰਬੂ। ਨਿਹੰਗ ਸਿੰਘ ਬੁੰਗਿਆਂ ਦੇ ਵਿੱਚ ਸ਼ਸਤਰ ਅਸਤਰ ਦੀ ਵਿੱਦਿਆ ਲੈਂਦੇ ਸੀ, ਨਿਰਮਲੇ ਉਦਾਸੀ ਸੰਤ ਗੁਰਬਾਣੀ ਦੀ ਸੰਥਿਆ ਕਰਵਾਉਂਦੇ ਸੀ। ਅੱਜ ਵੀ 6 ਬੁੰਗੇ ਨੇ ਦਰਬਾਰ ਵਾਹਿਗੁਰੂ ਆਪਣਾ ਅੰਮ੍ਰਿਤਸਰ ਸਾਹਿਬ। ਇੱਦਾਂ ਪਾਤਸ਼ਾਹ ਜਿੰਨੇ ਵੀ ਤੇਰੀਆਂ ਪੁਰਾਣੀਆਂ ਮਰਿਆਦਾ ਦੇ ਚਿੰਨ ਨੇ, ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਰਹਿਣ, ਨਿਸ਼ਾਨ ਝੂਲਦੇ ਰਹਿਣ, ਤੇਰੀ ਜੈ ਜੈਕਾਰ ਰਵੇ, ਧਰਮ ਕਾ ਜੈਕਾਰ, ਤੇ ਤੇਰਾ ਜਿਹੜਾ ਦੁਨੀਆਂ ਤੇ ਸਭ ਤੋਂ ਵਿਲੱਖਣ ਧਰਮ ਸਿੱਖ ਧਰਮ ਹੈ ਉਹਦੀ ਜੈ ਜੈਕਾਰ ਰਵੇ। ਇੱਕ ਮਰਿਆਦਾ ਸੇਮ ਹੀ ਹੈ। ਬੋਲੋ ਜੀ, ਇਤਿਹਾਸ ਨੂੰ ਯਾਦ ਕਰਨਾ, ਚਿੰਨਾਂ ਨੂੰ ਯਾਦ ਕਰਨਾ, ਮੰਗਾਂ ਰੱਖਣੀਆਂ ਨੇ, ਗੁਰਾਂ ਨੂੰ ਯਾਦ ਕਰਨਾ,
یہ جنے بھی گنے نے انہ دی اوستہ کدہ بنی ہے بولو جی واہ گرو منتر دا ابھیاس کر کے بنی ہے سکھا دا ماننی ماں پادشاہ کرپا کریں سکھ وچ ہنکار نہ آوے سکھاں دا من سدا ہی نیما رہے آپا روز ہی پڑھتے ہیں آپس کو جو جانے نیچا سو گنیا ایتھے نیویاں دی جے جےکار ہے وہ ایتھے کدے لات ماری آ کے بابے داتو نے اس بڈھے بابے گرو امرداس نو بیٹھے تخت تے چرناں نو جفی پاؤندا ہے ایتھے بابا شری چند پوچھ لوے سائیں بھی گرو رام داس ایڈا لما دھاڑا تے دوڑ دے نے چرنا ول جی تہاڈے ورگے سادھا دے چرن جھڑن نو رکھیا ہے پھر بابا شری چند ہاتھ جوڑ گیا کہندا بابا ایسے نرمائی کر کے تخت میرے کول نہیں تیرے کول ہے آپس کہو جو جانے نیچا سو گنیا سب تے اچا او سارے نالوں اچا ہو جاندا ہے ساڈے من وچ اے مت پا دے بھی نیویں رہا کریے نمرتا وچ رہا کریے تے مت اچھی کر دے گیان بخش بخشند مت کر دے اوگنا تو رہت مت کر دے گیان والی مت کر دے ست اسات والی مت کر دے ست سنتوک دیا ترم سچ بولیے ترم کمائیے دیا کریے کھما والی مت کر دے مت دا راکھا آپ واہگرو تے جدوں گیان والی مت دمے تے رکھیا بھی توں کرنی ہے کیونکہ توں مت راون نوں بھی دتی سی پر تلک گیا گیانی ہو کے بھی کام تو تلک گیا لانتا کھٹ رہا مت تے سانو دیں پر تلکن نہ دیں رکھیا بھی توں کرنی ہے ہے اکال پرکھ اپنے پنت تے سدا سہائی دا تار جیو تیرے اگے کیوں ترلا لیا گرو نانک اکال پرخ تیرے اگے کیوں ترلا لیا ددا داتا ایک ہے برہمانڈ تے شروع تو ہی داتار ہیں داتا ونڈن والا ہیں تو ہی اپنے پنت دی

0: ਚਲਿਆ ਗਿਆ ਪੱਛਮੀ, ਅਸੀਂ ਇੱਥੇ ਰਹਿ ਗਏ। ਅਸੀਂ ਵੰਡ ਵਿੱਚ ਸਾਡੇ ਲੀਡਰ ਵਿਕ ਗਏ, ਆਪਣਾ ਦੇਸ਼ ਨਾ ਲਿਆ, ਨਿੱਜੀ ਹਿੱਤਾਂ ਕਾਰਨ ਵਿਕ ਗਏ। ਉਹ ਜਿਹੜੇ ਪੰਜਾਬ ਵਿੱਚ ਸਾਡਾ ਰਾਜ ਸੀ ਰਾਜੇ ਰਣਜੀਤ ਸਿੰਘ ਦਾ ਚਲਿਆ ਗਿਆ, ਉੱਥੇ ਹੁਣ ਮੁਸਲਮਾਨ ਨੇ ਹਿੰਦੁਸਤਾਨ ਦਾ ਪੱਖ ਲਿਆ ਅਤੇ ਸਾਨੂੰ ਉਹ ਆਪਣਾ ਪੰਜਾਬ ਗਵਾਉਣਾ ਪਿਆ। ਪੰਜਾਬ ਹੀ ਨਹੀਂ ਗਵਾਇਆ, ਅਸੀਂ ਕਦੇ ਨਹੀਂ ਰੋਏ ਵੀ ਸਾਡੇ ਘਰ ਉੱਜੜ ਗਏ। ਸਾਨੂੰ ਇੱਕੋ ਹੀ ਰੋਣਾ ਹੈ ਵੀ ਸਾਡੇ ਬਾਬੇ ਨਾਨਕ ਦਾ ਅਵਤਾਰ ਉੱਥੇ ਹੋਇਆ ਸੀ, ਨਰਾਇਣੋ ਮਹੰਤ, ਜਿਨ੍ਹਾਂ ਦੇ ਪਾਸੋਂ ਲਕਸ਼ਮਣ ਦਾਸ, ਬੜੇ ਬੜੇ ਸੂਰਮੇ ਬਾਬਾ ਵਾਹਿਗੁਰੂ ਲਕਸ਼ਮਣ ਸਿੰਘ ਵਰਗਿਆਂ ਜੰਡਾਂ ਨਾਲ ਆਪਣਾ ਆਪ ਸਾੜਿਆ ਹੈ। ਹਜੇ ਉਹ ਆਜ਼ਾਦ ਹੀ ਕਰਵਾਏ ਸੀ ਮਹੰਤਾਂ ਤੋਂ ਗੁਰਧਾਮ, ਤੇ ਇਹ ਨਵੀਂ ਅੱਗ ਬਲ ਪਈ। ਸਾਡੇ ਸਾਰੇ ਗੁਰਧਾਮ ਉੱਥੇ ਰਹਿ ਗਏ। ਦਾਤਾ ਕਿਰਪਾ ਕਰੀ, ਸਾਨੂੰ ਉਹਨਾਂ ਦੀ ਸੇਵਾ ਬਖਸ਼ੀ, ਉਹ ਰਸਤੇ ਖੋਲ, ਅਸੀਂ ਦਰਸ਼ਨਾਂ ਨੂੰ ਜਾਇਆ ਕਰੀਏ। ਹੇ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ ਪਿਤਾ, ਜਿਨ੍ਹਾਂ ਦਾ ਤਾਣ, ਜਿਨ੍ਹਾਂ ਵਿੱਚ ਬਲ ਨਹੀਂ ਉਹਨਾਂ ਦਾ ਬਲ ਤੂੰ ਹੈ। ਜਿਨ੍ਹਾਂ ਨੂੰ ਲਾਹਨਤਾਂ ਪੈਣ, ਕਹਿੰਦੇ ਰਵਿਦਾਸ ਚਮਿਆਰ ਹੈ, ਕੋਈ ਮੱਥੇ ਨਹੀਂ ਲੱਗਦਾ, ਤੂੰ ਉਹਦੀ ਬੰਦਗੀ ਤੂੰ ਏਡਾ ਖੁਸ਼ ਹੈ, ਗੁਰੂ ਗ੍ਰੰਥ ਤੂੰ ਉਹਨੂੰ ਆਪਣਾ ਅੰਗ ਬਣਾਇਆ ਤੇ ਤੇਰੇ ਨਾਲ ਨਾਲ ਅਸੀਂ ਉਹਦੇ ਅੱਗੇ ਵੀ ਝੁਕਦੇ ਹਾਂ। ਨਿਮਾਣਿਆਂ ਨੂੰ ਮਾਣ ਦਿੰਦਾ ਹੈ, ਨਿਤਾਣਿਆਂ ਨੂੰ ਤਾਣ ਦੇਣ ਵਾਲਾ ਹੈ। ਹੇ ਲਿਓਟਿਆਂ ਦੀ ਓੜ, ਜਿਨ੍ਹਾਂ ਦਾ ਆਸਰਾ ਕੋਈ ਨਹੀਂ ਉਹਨਾਂ ਦੀ ਓੜ, ਸੱਚੇ ਪਿਤਾ ਕੌਣ ਹੈ ਸਾਡਾ ਪਿਤਾ, ਖਾਲਸਾ ਅਕਾਲ ਪੁਰਖ ਕੀ ਫੌਜ, ਉਹ ਅਕਾਲ ਵਾਹਿਗੁਰੂ ਆਪ ਜੀ ਦੇ ਹਜ਼ੂਰ। ਜਿਹੜੀ ਵੀ ਅਰਦਾਸ ਸੰਧਿਆ ਦੀ ਹੈ, ਸੋਦਰ ਦੀ ਹੈ, ਜਪਜੀ ਦੀ ਹੈ, ਨਿਤਨੇਮ ਦੀ ਹੈ, ਕਰਕੇ ਤਰਲਾ ਲੈਣਾ ਵੀ ਬਾਣੀ ਅਗੰਮ ਬੋਧ ਹੈ। ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨੀ, ਜਿੰਨੇ ਵੀ ਤੇਰੇ ਦਰ ਤੇ ਆਏ ਨੇ, ਜੋ ਵੀ ਮੰਗਾਂ ਨੇ ਇੱਛਾ ਪੂਰਵਕ, ਸਰਬ ਸੁਖ ਦਾਤਾ ਹਰ, ਇਹਨਾਂ ਦੀਆਂ ਮਨੋਕਾਮਨਾ ਪੂਰੀਆਂ ਕਰੀ। ਪਿਆਰੇ ਉਹ ਮੇਲੀ ਜਿਨ੍ਹਾਂ ਦੇ ਮਿਲਿਆ ਤੇਰਾ ਨਾਮ ਚੇਤੇ ਆਵੇ, ਉਹ ਨਾ ਮੇਲੀ ਜਿਹੜੇ ਤੇਰੇ ਤੇ ਤਰਕ ਕਰਦੇ ਨੇ, ਬਾਣੀ ਦੇ ਵਿਰੋਧੀ ਨੇ, ਉਹ ਤੇ ਕਾਲੇ ਭਾਂਡੇ ਨੇ, ਉਹਨਾਂ ਤੋਂ ਪਾਸੇ ਕਰ, ਦੂਰ ਹੈ ਜਾਈਏ ਭਾਗ ਸਮਰੱਥਾ ਦੇ, ਭੱਜ ਜਾਇਆ ਕਰੀਏ ਨਿੰਦਕਾਂ ਕੋਲੋਂ। ਕਿਰਪਾ ਕਰਦੇ ਸਰਬੱਤ ਦੇ ਕਾਰਜ ਰਾਸ ਕਰਨੇ, ਸਹੀ ਪਿਆਰੇ ਮਿਲਣਾ, ਜਿੰਨਾ ਮਿਲਿਆ ਤੇਰਾ ਨਾਮ ਚੇਤਾਵੇ, ਨਾਨਕ ਨਾਮ ਚੜ੍ਹਦੀ ਕਲਾ ਸਰਬੱਤ ਦਾ ਭਲਾ। ਹੇ ਪਾਤਸ਼ਾਹ, ਸਾਡੀ ਸ਼ੁਰੂਆਤ ਵੀ ਸਰਬੱਤ ਤੋਂ ਤੇ ਸਾਡੀ ਸਮਾਪਤੀ ਵੀ ਸਰਬੱਤ ਦੇ ਭਲੇ ਦੀ, ਇਹ ਅਰਦਾਸ ਦਿਨ ਰਾਤ ਕਰਿਆ ਕਰੀਏ, ਉੱਠਦੇ ਬਹਿੰਦੇ ਕਰੀਏ। ਚਿੱਤ ਵਿੱਚ ਗੁਰੂ ਦੀ ਮੰਗ ਕਰੋ, ਵਾਹਿਗੁਰੂ ਮੰਗੋ ਸਭ ਕੁਝ ਮਿਲੇਗਾ, ਭੁੱਲ ਚੁੱਕਦੀ ਖਿਮਾ। ਦਿੱਲੀ ਪ੍ਰਬੰਧਕ ਕਮੇਟੀ, ਧਰਮ ਪ੍ਰਚਾਰ ਕਮੇਟੀ, ਸਮੂਹ ਹੀ ਸੰਗਤਾਂ ਦੇ ਸਹਿਯੋਗ ਨਾਲ ਸਰਦਾਰ ਮਨਜੀਤ ਸਿੰਘ ਜੀ ਦੀ ਕੇ, ਸਰਦਾਰ ਮਨਜਿੰਦਰ ਸਿੰਘ ਦੀ ਸਰਸਾ, ਔਰ ਵਿਸ਼ੇਸ਼ ਉਪਰਾਲਾ ਹੈ, ਕੌਮ ਦਾ ਦਰਦ ਰੱਖਦੇ ਨੇ। ਸਮੂਹ ਹੀ ਪਾਤਸ਼ਾਹਾਂ ਦੀ ਬਾਣੀ, ਭਾਈ ਗੁਰਦਾਸ ਨਾਲ ਨਾਲ ਭਾਈ ਨੰਦ ਲਾਲ ਜੀ ਦੀ ਬਾਣੀ ਦੀ ਵਿਆਖਿਆ ਕਰਾਉਣ ਦੀ ਉਮੰਗ, ਇਸ ਇਤਿਹਾਸ ਨੂੰ ਦੁਨੀਆਂ ਤੱਕ ਪਹੁੰਚਾਉਣ ਦੀ ਉਮੰਗ ਰੱਖਦੇ ਨੇ ਸਰਦਾਰ ਪਰਮਜੀਤ ਸਿੰਘ ਜੀ ਰਾਣਾ, ਜਿਨ੍ਹਾਂ ਦਾ ਇਹ ਮਹਾਨ ਉਪਰਾਲਾ ਹੈ। ਹਾਜ਼ਰੀ ਭਰਦਿਆਂ ਬੇਅੰਤ ਤਰੁੱਟੀਆਂ ਰਹਿ ਜਾਂਦੀਆਂ ਨੇ, ਸੰਗਤਾਂ ਨੇ ਬਖਸ਼ ਦੇਣਾ। ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਜੀ ਦਾ ਧੰਨਵਾਦ, ਭੁੱਲ ਚੁੱਕ ਦੀ ਖਿਮਾ ਜੀ, ਫਤਿਹ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਕੇਰਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸ਼ਨਵ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening Sikh Radio, broadcasting from Gurdwara Sahib, Western Singh Sabha and Williams Lake. Any comments and suggestions, please call 250-392-3874.
4: ਬੋਲੇ।

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belongs to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਕੇਵੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ।
1: ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3074 ਅਤੇ ਫੈਕਸ ਨੰਬਰ ਏਰੀਆ ਕੋਡ 250-392-3075।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.

0: ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਾਰੰਗ ਮਹੱਲਾ ਪੰਜਵਾਂ, ਅਬ ਮੋਰੋ ਠਾਕਰ ਸਿਉ ਮਨ ਮਾਨਾ, ਸਾਧ ਕਿਰਪਾਲ ਦਿਆਲ ਭਏ ਹੈ।

ਤਹੁ ਨਾਨਕ ਪਏ ਨਿਹਾਲਾ ਸਾਰੀ ਮਹੱਲਾ ਪੰਜਵਾਂ ਜਾਹੂ ਕਾਹੂ ਆਪਣੋ ਹੀ ਚਿੱਤ ਆਵੇ ਜੋ ਕਾਹੂ ਕੋ ਚੇਰੋ ਹੋਵਤ ਠਾਕਰ ਹੀ ਪਹਿ ਜਾਵੇ ਰਹਾਉ ਆਪਣੇ ਪਹਿ ਦੁਖ ਆਪਣੇ ਪਹਿ ਸੁਖਾ।

ਤਾਰੀ ਸਰਬ ਥੋਕ ਨਾਨਕ ਗੁਰ ਪਾਏ ਪੂਰਨ ਆਸ ਹਮਾਰੀ ਸਾਰੰਗ ਮਹੱਲਾ ਪੰਜਵਾਂ ਝੂਠੋ ਮਾਇਆ ਕੋ ਮਦਮਾਨ ਤ੍ਰੋਹ ਮੋਹ ਦੂਰ ਕਰ ਬੱਪਰੇ ਸੰਗ ਗੋਪਾਲਹਿ ਜਾਣ ਰਹਾਉ ਮਿਥਿਆ ਰਾਜ ਜੋਬਨ ਅਰ ਉਮਰੇ ਮੀਰ ਮਲਕ ਅਰ ਖਾਨ ਮਿਥਿਆ ਕਾਪਰ ਸੁਗੰਧ ਚਤੁਰਾਈ ਮਿਥਿਆ ਭੋਜਨ ਪਾਨ ਦੀਨ ਬੰਦਰੋ ਦਾਸ ਦਾਸਰੋ ਸੰਤ ਹੈ ਕੀ ਸਾਰਾਨ ਮੰਗਨ ਮੰਗੋ ਹੋਏ ਅਚਿੰਤਾ ਮਿਲ ਨਾਨਕ ਕੇ ਹਰ ਪ੍ਰਾਨ ਸਾਰੰਗ ਮਹੱਲਾ ਪੰਜਵਾਂ ਆਪਣੀ ਇਤਨੀ ਕਛੂ ਨਾ ਸਾਰੀ ਅਨਕ ਕਾਜ ਅਨਕਤਾ ਵਰਤਾ ਉਰਜਿਉ ਆਣ ਜੰਜਾਰੀ ਰਹਾਉ ਦਿਉ ਸਚਾਰ ਕੇ ਦੀ ਸਹ ਸੰਗੀ ਊਹਾ ਨਾਹੀ ਜਹ ਭਾਰੀ ਤਿਨ ਸਿਉ ਰਾਚ ਮਾਚ ਹਿਤ ਲਾਇਓ ਜੋ ਕਾਮ ਨਹੀਂ ਗਾਵਾਰੀ ਹਉ ਨਾਹੀ ਨਾਹੀ ਕਿਛ ਮੇਰਾ ਨਾ ਹਮਰੋ ਬਸ ਚਾਰੀ ਕਰਨ ਕਰਾਵਨ ਨਾਨਕ ਕੇ ਪ੍ਰਭ ਸੰਤਨ ਸੰਗ ਉਧਾਰੀ ਸਾਰੰਗ ਮਹੱਲਾ ਪੰਜਵਾਂ ਮੋਹਣੀ ਮੋਹਤ ਰਹਿ ਨਾ ਹੋਰੀ ਸਾਧਕ ਸਿੱਧ ਸਗਲ ਕੀ ਪਿਆਰੀ ਟੁੱਟੈ ਨਾ ਕਾਹੂ ਤੋਰੀ ਰਹਾਉ ਖੱਟ ਸ਼ਾਸਤਰ ਉਚਰਤ ਰਸਨਾਗਰ ਤੀਰਥ ਗਮਨ ਨਾ ਥੋਰੀ ਪੂਜਾ ਚੱਕਰ ਬਰਤ ਨੇਮ ਤਪੀਆ ਊਹਾਂ ਗੈਲ ਨਾ ਛੋਰੀ ਅੰਧ ਕੂਪ ਮਹਿ ਪਤਤ ਹੋਤ ਜਗ ਸੰਤ ਹੋ ਕਰੋ ਪਰਮ ਗਤ ਮੋਰੀ ਸਾਧ ਸੰਗਤ ਨਾਨਕ ਭਇਓ ਮੁਕਤਾ ਦਰਸ਼ਨ ਪੇਖਤ ਭੋਰੀ ਸਾਰੰਗ ਮਹੱਲਾ ਪੰਜਵਾਂ।

ਫਿਰ ਚਾਏ ਹਰ ਦਰਗਾਹ ਉਹ ਹਾਰੇ ਆਦ ਜਗਾਦ ਪ੍ਰਭ ਕੀ ਵਡਿਆਈ ਜਨ ਕੀ ਪੈਜ ਸਵਾਰੇ ਨਿਰਭਉ ਭਏ ਸਗਲ ਭਉ ਮਿਟਿਆ ਚਰਨ ਕਮਲ ਆਧਾਰ ਹੈ ਗੁਰ ਕੈ ਬਚਨ ਜਪਿਓ ਨਾਉ ਨਾਨਕ ਪ੍ਰਗਟ ਭਇਓ ਸੰਸਾਰ ਸਾਰੰਗ ਮਹੱਲਾ ਪੰਜਵਾਂ ਹਰ ਜਨ ਛੋਡਿਆ ਸਗਲਾ ਆਪ ਜਿਉ ਜਾਣੋ ਤਿਉ ਰੱਖੋ ਗੁਸਾਈ ਪੇਖ ਜੀਵਾ ਪ੍ਰਤਾਪ ਰਹਾਉ ਗੁਰ ਉਪਦੇਸ਼ ਸਾਧ ਕੀ ਸੰਗਤ ਬਿਨਸਿਓ ਸਗਲ ਸੰਤਾਪ ਮਿੱਤਰ ਸਤਰ ਪੇਖ ਸਮਤ ਵਿਚਾਰਿਓ ਸਗਲ ਸੰਭਾਖਣ ਜਾਪ ਤਪਤ ਬੁੱਝੀ ਸੀਤਲ ਆਗਾਨੇ ਸੁਨ ਅਦਹਦ ਬਿਸਮ ਭਏ ਬਿਸਮਾਦ ਅਣਦ ਭਇਆ ਨਾਨਕ ਮਨ ਸਾਚਾ ਪੂਰਨ ਪੂਰੇ ਨਾਦ ਸਾਰੀ ਮਹੱਲਾ ਪੰਜਵਾਂ ਮੇਰਾ ਗੁਰ ਮੇਰੋ ਸਹਿਸਾ ਉਤਾਰਿਆ ਤਿਸ ਗੁਰ ਕੈ ਜਾਈਐ ਬਲਿਹਾਰੀ ਸਦਾ ਸਦਾ ਹਉ ਵਾਰਿਆ ਰਹਾਉ ਗੁਰ ਕਾ ਨਾਮ ਜਪਿਓ ਦਿਨ ਰਾਤੀ ਗੁਰ ਕੇ ਚਰਨ ਮਨ ਧਾਰਿਆ ਗੁਰ ਕੀ ਧੂਰ ਕਰੋ ਨਿਤ ਮੱਜਨ ਕਿਲ ਵਿਖ ਮੈਲ ਉਤਾਰਿਆ ਗੁਰ ਪੂਰੇ ਕੀ ਕਰੋ ਨਿਤ ਸੇਵਾ ਗੁਰ ਆਪਣਾ ਨਮਸਕਾਰਿਆ ਸਰਬ ਫਲਾ ਦੀਨੇ ਗੁਰ ਪੂਰੈ ਨਾਨਕ ਗੁਰ ਨਿਤ ਤਾਰਿਆ ਸਾਰੰਗ ਮਹੱਲਾ ਪੰਜਵਾਂ ਸਿਮਰਤ ਨਾਮ ਪ੍ਰਾਨ ਗਤ ਪਾਵੈ ਮਿਟਹਿ ਕਲੇਸ਼ ਤ੍ਰਾਸ ਸਭ ਨਾਸੈ ਸਾਧ ਸੰਗ ਹਿਤ ਲਾਵੈ ਰਹਾਉ ਹਰ ਹਰ ਹਰ ਹਰ ਮਨ ਆਰਾਧੇ ਰਸਨਾ ਹਰ ਜਸ ਗਾਵੈ ਤਜ ਅਭਿਮਾਨ ਕਾਮ ਕ੍ਰੋਧ ਨਿੰਦਾ ਬਾਸ ਦੇਵ ਰੰਗ ਲਾਵੈ ਦਾਮੋਦਰ ਦਇਆਲ ਅਰਾਧੁ ਗੋਬਿੰਦ ਕਰਤ ਸੁਹਾਵੈ ਕਹੋ ਨਾਨਕ ਸਭ ਕੀ ਹੋਏ ਰੇਨਾ ਹਰ ਹਰ ਦਰਸ ਸਮਾਵੈ ਸਾਰੂ ਮਹੱਲਾ ਪੰਜਵਾਂ ਆਪਣੇ ਗੁਰਪੂਰੇ ਬਲਿਹਾਰੈ ਪ੍ਰਗਟ ਪ੍ਰਤਾਪ ਕੀਓ ਨਾਮ ਕੋ ਰਾਖੇ ਰਾਖਨ ਹਾਰੈ ਰਹਾਉ ਨਿਰਭਉ ਕੀਏ ਸੇਵਕ ਦਾਸ ਆਪਣੇ ਸਗਲੇ ਦੁੱਖ ਬਿਦਾਰੈ ਆਨ ਅਪਾਵ ਤਿਆਗ ਜਨ ਸਗਲੇ ਚਰਨ ਕਮਲ ਰਿਦ ਧਾਰੈ ਪ੍ਰਾਣ ਆਧਾਰ ਮੀਤ ਸਾਜਨ ਪ੍ਰਭ ਏਕੈ ਏਕੰਕਾਰੈ ਸਭ ਤੇ ਊਚ ਠਾਕੁਰ ਨਾਨਕ ਕਾ ਬਾਰ ਬਾਰ ਨਮਸਕਾਰੈ ਸਾਰੀ ਮਹੱਲਾ ਪੰਜਵਾਂ ਬਿਨ ਹਰ ਹੈ ਕੋ ਕਹਾਂ ਬਤਾਵਹੁ ਸੁਖ ਸਮੂਹ ਕਰੁਣਾ ਮੈਂ ਕਰਤਾ ਤਿਸ ਪ੍ਰਭ ਸਦਾ ਧਿਆਵਹੁ ਰਹਾਉ ਜਾਂ ਕੈ ਸੂਤ ਪਰੋਏ ਜਨਤਾ ਤਿਸ ਪ੍ਰਭ ਕਾ ਜਸ ਗਾਵਹੁ ਸਿਮਰ ਠਾਕੁਰ ਜਿਨ ਸਭ ਕਿਛ ਦੀਨਾ ਆਨ ਕਹਾਂ ਪਹਿ ਜਾਵਹੁ ਸਫਲ ਸੇਵਾ ਸਵਾਮੀ ਮੇਰੇ ਕੀ ਮਨ ਬਾਛਤ ਫਲ ਪਾਵਹੁ ਕਹੋ ਨਾਨਕ ਲਾਭ ਲਾਹਾ ਲੈ ਚੱਲਹੁ ਸੁਖ ਸੇਤੀ ਘਰ ਜਾਵਹੁ ਸਾਰੂ ਮਹੱਲਾ ਪੰਜਵਾਂ ਠਾਕੁਰ ਤੁਮ ਸਰਣ ਆਈ ਆਇਆ ਉਤਰ ਗਇਓ ਮੇਰੇ ਮਨ ਕਾ ਸੰਸਾ ਜਬ ਤੇ ਦਰਸ਼ਨ ਪਾਇਆ ਰਹਾਉ ਅਨਬੋਲਤ ਮੇਰੀ ਬਿਰਥਾ ਜਾਨੀ ਆਪਣਾ ਨਾਮ ਜਪਾਇਆ ਦੁਖ ਨਾਥੇ ਸੁਖ ਸਹਿਜ ਸਮਾਏ ਅਣਦ ਅਣਦ ਗੁਣ ਗਾਇਆ ਬਾਹਾਂ ਪਕੜ ਕੱਢ ਲੀਨੇ ਆਪਣੇ ਗ੍ਰਹਿ ਅੰਧ ਕੂਪ ਤੇ ਮਾਇਆ ਕਹੁ ਨਾਨਕ ਗੁਰਬੰਧਨ ਕਾਟੇ ਬਿਛਰਤ ਆਨ ਮਲਾਇਆ ਸਾਰੀ ਮਹੱਲਾ ਪੰਜਵਾਂ ਹਰ ਕੇ ਨਾਮ ਕੀ ਗਤ ਠਾਂਡੀ ਵੇਦ ਪੁਰਾਣ ਸਿਮਰਤ ਸਾਧੂ ਜਨ ਖੋਜਤ ਖੋਜਤ ਕਾਢੀ ਰਹਾਉ ਸਿਵ ਬ੍ਰੰਚ ਅਰ ਇੰਦਰ ਲੋਕ ਤਾਂ ਮਹਿ ਜਲ ਤਉ ਫਿਰਿਆ ਸਿਮਰ ਸਿਮਰ ਸਵਾਮੀ ਭਏ ਸੀਤਲ ਦੁਖ ਦਰਦ ਭ੍ਰਮ ਹਿਰਿਆ ਜੋ ਜੋ ਤਰਿਓ ਪੁਰਾਤਨ ਨਵਤਨ ਭਗਤ ਭਾਏ ਹਰ ਦੇਵਾ ਨਾਨਕ ਕੀ ਬੇਨੰਤੀ ਪ੍ਰਭ ਜੀਓ ਮਿਲੈ ਸੰਤ ਜਨ ਸੇਵਾ ਸਾਰੂ ਮਹੱਲਾ ਪੰਜਵਾਂ ਜਿਹਵੇ ਅੰਮ੍ਰਿਤ ਗੁਣ ਹਰ ਗਾਉ ਹਰ ਹਰ ਬੋਲ ਕਥਾ ਸੁਣ ਹਰ ਕੀ ਉਚਰਹੋ ਪ੍ਰਭ ਕੋ ਨਾਉ ਰਹਾਉ ਰਾਮ ਨਾਮ ਰਤਨ ਧਨ ਸੰਚੋ ਮਨ ਤਨ ਲਾਭੁ ਪਾਓ ਆਨ ਬੇਭੂਤ ਮਿਥਿਆ ਕਰ ਮਨੁ ਸਾਚਾ ਇਹ ਸੁਆਉ
जी प्राण मुक्त को दाता एक ससियो लिव लाऊ कहो नानक ता की सरनाई देत सगल अपे आऊ सारंग महला पंजवा होती नहीं कमन कछ करनी यह ओट पाई मिल संत है गोपाल एक की सरनी रहाउ पंच दोख सिदर या तन में है बिखे ब्याज की करनी आस अपार दिनस गण राखी ग्रस्त जात बल जरनी अनाथ है नाथ दयाल सुख सागर सर्व दुख पै हरनी मन बाछत चितवत नानक दास एक जीवा प्रभ चरनी सारंग महला पंजवा फीके हर के नाम बिन साध अमृत रस कीर्तन हर गाइए अहमस पूर्ण नाद रहाउ सिमरत शांत महा सुख पाइए मिट जाहे सगल बिखाद हर हर लाभ साध संग पाइए घर लै आव हुलाद सब ते ऊच ऊच ते ऊचो अंत नहीं मर जाद वर्ण ना साको नानक महिमा एक रहे बिस्माद सारंग महला पंजवा।

0: जहाँ समझ अचेत चेत मन मेरे कथि संतन अकथ कहानी लाभ ले हो हर हृदय अराध हो छुटकै आवन जानी उदम सकत सियाणप तुमरी देहे ता नाम बखानी से भगत भगत से लागे नानक जो प्रभु पहाणी सारंग महला पंजवा तनवंत नाम के बनजारी सांझी करहो नाम तन खाट हो गुर का शब्द विचारे रहाओ छोड़ हो कपट होए निर्वैरा सो प्रभु संग निहारी सच तन बन जो हो सच तन संचो हो कबहू ना आव हो हारी खात खर्चत किसन खुटत नाही अगंत भरे पंडारी कहो नानक सोबा संग जाव हो पार ब्रह्म कै द्वारी।
1: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
2: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
3: ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦਿ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਬੇਸ਼ਮਾਰ ਅਥਾਹ ਅਗਣਿਤ ਅਤੁੱਲ ਜਿਉਂ ਬੁਲਾਵੋ ਤਿਉਂ ਨਾਨਕ ਦਾਸ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਰੂਪ ਸਾਧ ਸੰਗਤ, ਅਕਾਲ ਪੁਰਖ ਸ੍ਰੀ ਵਾਹਿਗੁਰੂ ਜੀ ਦੀ ਅਪਾਰ ਬਖਸ਼ਿਸ਼ ਦੇ ਨਾਲ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸੱਚਖੰਡੀ ਦਰਬਾਰ, ਆਪ ਸੰਗਤਾਂ ਗੁਰੂ ਦੇ ਬਖਸ਼ੇ ਹੋਏ ਉੱਦਮ ਪ੍ਰੇਰਨਾ ਦੇ ਨਾਲ ਸਤਿਗੁਰਾਂ ਦੇ ਚਰਨਾਂ ਵਿੱਚ ਅੰਮ੍ਰਿਤ ਵੇਲੇ ਦਾ ਨਿਰਮੋਲਕ ਸਮਾਂ ਅਮੋਲਕ ਦਾਤ ਮਹਾਰਾਜ ਨੇ ਬਖਸ਼ੀ ਹੈ, ਆਪ ਲਾਹੇ ਪ੍ਰਾਪਤ ਕਰ ਰਹੇ ਹੋ। ਧੰਨ ਸਤਿਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਸਵੈਮ ਸਰੂਪ ਅਕਾਲ ਪੁਰਖ ਸਤ ਚਿਤ ਪਰਮੇਸ਼ਰ ਵਾਹਿਗੁਰੂ ਦੇ ਸ਼ਬਦ ਸਰੂਪ ਦਰਸ਼ਨ ਦਾਰ ਬਖਸ਼ੇ ਹਨ, ਗੁਰਬਾਣੀ ਦੇ ਜਾਪ ਬਖਸ਼ੇ ਹਨ। ਸਤਿਗੁਰਾਂ ਦੀ ਮਿਹਰ ਦਾ ਸਦਕਾ, ਜੋ ਤੁਹਾਡੀ ਸੰਗਤ ਦੇ ਉਦਮ ਦਾ ਸਦਕਾ, ਸਤਿਗੁਰਾਂ ਦੀ ਪਵਿੱਤਰ ਬਾਣੀ, ਭੱਟਾਂ ਦੇ ਸਵਈਆਂ ਦੀ ਵਿਚਾਰ ਆਪਾਂ ਨੂੰ ਬਖਸ਼ਿਸ਼ ਹੋਈ ਹੈ, ਜੋ ਸਤਿਗੁਰ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਸਤਿਗੁਰਾਂ ਦੀ ਹੀ ਕਿਰਪਾ ਦੁਆਰਾ ਵਿਚਾਰ ਚੱਲ ਰਹੀ ਹੈ, ਮਿਹਰ ਕੀਤੀ ਹੈ। ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਸੁਭਾਰਿਆ, ਸੋਢੀ ਸੁਲਤਾਨ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਦੇ ਸਵਈਏ ਗੁਰੂ ਦੀ ਕਿਰਪਾ ਦੁਆਰਾ ਸੰਪੂਰਨ ਹੋਏ ਹਨ। ਅੱਜ ਸਤਿਗੁਰੂ ਗੁਰੂ ਅਰਜਨ ਦੇਵ ਪ੍ਰਤੱਖ ਹਰ ਗੁਰੂ ਨਾਨਕ ਸਾਹਿਬ ਦੇ ਪੰਜਵੇਂ ਸਵੈਮ ਸਰੂਪ ਦੋਹੇਤਾ ਬਾਣੀ ਕਾ ਬੋਹੇਤਾ ਸ਼ਹੀਦਾਂ ਦੇ ਸਿਰਤਾਜ ਸਤਿਗੁਰ, ਉਨ੍ਹਾਂ ਦੀ ਮਹਿਮਾ ਦੇ ਜੋ ਭੱਟ ਸਵਈਏ ਉਚਾਰ ਰਹੇ ਹਨ, ਸਾਰੀਆਂ ਸੰਗਤਾਂ ਸ਼ਰਧਾ ਭਾਵਨਾ ਦੇ ਨਾਲ ਸਰਵਣ ਕਰੀਏ।
1: ਇਕ ਓਅੰਕਾਰ ਸਤਿਗੁਰ ਪ੍ਰਸਾਦ,
0: ਇੱਕ ਅਕਾਲ ਪੁਰਖ ਜੋ ਅਦਵੈਤ ਸਰੂਪ ਹੈ, ਓਅੰਗ ਜੋ ਸਾਰਿਆਂ ਨੂੰ ਪ੍ਰਕਾਸ਼ਕ ਰੂਪ ਹੈ, ਜੋ ਗੁਰੂ ਦੀ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ।
1: ਸਵਈਏ ਮਹੱਲੇ ਪੰਜਵੇਂ ਕੇ ਪੰਜਵਾਂ,
0: ਪੰਜਵੇਂ ਮਹੱਲੇ ਦੇ ਭਾਵ ਸਤਿਗੁਰ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਪ੍ਰਥਾਏ ਸੋਭਾ ਉਚਾਰ ਰਹੇ ਹਨ।
1: ਸਿਮਰਨ ਸੋਈ ਪੁਰਖ ਅਚਲ ਅਵਨਾਸੀ,
0: ਸੁਖ ਦੇ ਵਿੱਚ ਭੱਟ ਵਿਦਵਾਨ ਮਹਾਨ ਗੁਰੂ ਦੀ ਕਿਰਪਾ ਦੇ ਪਾਤਰ ਬਣ ਚੁੱਕੇ ਹਨ। ਇਹ ਸਵਈਏ ਆਰੰਭ ਕਰਨ ਤੋਂ ਪਹਿਲਾਂ ਮੰਗਲ ਕਰ ਰਹੇ ਹਨ। ਤਿੰਨ ਤਰ੍ਹਾਂ ਦਾ ਮੰਗਲ ਹੁੰਦਾ ਗੁਰਸਿੱਖ ਪਿਆਰਿਓ, ਤਿੰਨ ਤਰ੍ਹਾਂ ਦਾ ਮੰਗਲ ਵਿਦਵਾਨ ਮਹਾਂਪੁਰਖ ਰਿਸ਼ੀ ਮੁਨੀ ਸਾਡੇ ਸਤਿਗੁਰ ਵੀ ਜਦੋਂ ਕੋਈ ਕਾਰਜ ਆਰੰਭ ਕਰਨਾ ਹੋਵੇ ਮੰਗਲ ਕਰਨਾ ਪੈਂਦਾ। ਮੰਗਲਾਚਰਨ ਸਾਰੇ ਧਰਮਾਂ ਵਿੱਚ ਇੱਕ ਵਸਤੂ ਨਿਰਦੇਸ਼ ਮੰਗਲ ਹੁੰਦਾ, ਇੱਕ ਆਸ਼ੀਰਵਾਦਾਤਮਕ ਮੰਗਲ ਹੁੰਦਾ, ਇਹ ਗੁਣ ਪਿਆਰਿਓ ਗੁਣਾਤਮਕ ਮੰਗਲ ਹੁੰਦਾ, ਇਕ ਮਹਾਰਾਜ ਦੇ ਨਮਸਕਾਰ ਆਤਮਕ ਮੰਗਲ ਹੁੰਦਾ। ਤਿੰਨ ਤਰ੍ਹਾਂ ਦੇ ਮੰਗਲ ਹਨ। ਵਸਤੂ ਨਿਰਦੇਸ਼ ਮੰਗਲ ਉਹ ਹੁੰਦਾ ਜਿਸ ਵਿਚ ਉਸ ਵਸਤੂ ਦੇ ਗੁਣ ਦੱਸੇ ਜਾਣ ਕੇ ਸਾਡਾ ਸਤਿਗੁਰ ਹੈ ਕਿਹੋ ਜਿਹਾ। ਇਹ ਇਕ ਓਂਕਾਰ ਮੰਗਲ ਹੈ, ਉਹ ਇਕ ਹੈ, ਪ੍ਰਕਾਸ਼ਕ ਹੈ, ਗੁਰੂ ਦੀ ਕਿਰਪਾ ਨਾਲ ਇਹ ਗੁਣ ਦੱਸੇ ਗਏ ਨੇ। ਉਥੇ ਵਸਤੂ ਨਿਰਦੇਸ਼ ਮੰਗਲ ਹੁੰਦਾ ਜਦੋਂ ਕਿਸੇ ਦੇ ਗੁਣ ਦੱਸੇ ਜਾਣ। ਦੂਸਰਾ ਹੁੰਦਾ ਨਮਸਕਾਰ ਆਤਮਕ ਮੰਗਲ, ਆਪਣੇ ਇਸ਼ਟ ਨੂੰ ਆਪਣੇ ਗੁਰੂ ਨੂੰ ਕਾਰਜ ਆਰੰਭ ਕਰਨ ਤੋਂ ਪਹਿਲਾਂ ਨਮਸਕਾਰ ਕਰਨੀ, ਉਹਦਾ ਆਸਰਾ ਲੈਣਾ, ਉਹਨੂੰ ਨਮਸਕਾਰ ਆਤਮਕ ਮੰਗਲ ਕਹਿੰਦੇ ਨੇ। ਤੀਸਰਾ ਹੁੰਦਾ ਗੁਰਮੁਖ ਪਿਆਰਿਓ ਆਸ਼ੀਰਵਾਦ ਆਤਮਕ ਮੰਗਲ, ਜਦੋਂ ਕੋਈ ਆਪਾਂ ਕਾਰਜ ਆਰੰਭ ਕਰਦੇ ਹਾਂ ਆਪਣੇ ਗੁਰੂ ਤੋਂ ਆਸ਼ੀਰਵਾਦ ਲੈਣੀ, ਅਰਦਾਸ ਕਰਨੀ ਮੇਰਾ ਕਾਰਜ ਸਤਿਗੁਰ ਜੀ ਤੁਸੀਂ ਸੰਪੂਰਨ ਕਰਿਓ, ਇਹ ਆਸ਼ੀਰਵਾਦ ਬਖਸ਼ਿਸ਼ ਪ੍ਰਾਪਤ ਕਰਨੀ, ਕੀਤਾ ਲੋੜੀਏ ਕੰਮ ਸੋ ਹਰ ਪੈ ਆਖੀਏ, ਇਹ ਗੁਰੂ ਤੋਂ ਆਸ਼ੀਰਵਾਦ ਲੈਣੀ ਹੈ। ਇਹ ਤਿੰਨ ਤਰ੍ਹਾਂ ਦੇ ਮੰਗਲ ਹੁੰਦੇ ਆ ਭਾਈ, ਵਸਤੂ ਨਿਰਦੇਸ਼ ਨਮਸਕਾਰਾਤਮਕ ਮੰਗਲ, ਆਸ਼ੀਰਵਾਦਾਤਮਕ ਮੰਗਲ। ਧੰਨ ਗੁਰੂ ਅਰਜਨ ਪਾਤਸ਼ਾਹ ਜਿਨ੍ਹਾਂ ਦੇ ਸਵਈਏ ਆਰੰਭ ਹੋ ਰਹੇ ਨੇ, ਇਨ੍ਹਾਂ ਨੇ ਐਸੀ ਵੱਡੀ ਵਿਸ਼ੇਸ਼ਤਾ ਮੰਗਲਾਂ ਦੀ ਦੱਸੀ ਹੈ। ਤੁਸੀਂ ਇੱਕ ਸਲੋਕ ਸੁਣਦੇ ਹੋ, ਬਹੁਤ ਵਾਰ ਸੁਣਿਆ ਹੋਣਾ, ਡੰਡਾਉਤ ਬੰਧਨ ਅਨਕਬਾਰ, ਸਰਬ ਕਲਾ ਸਮਰੱਥ, ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ। ਇਹ ਸਲੋਕ ਸਾਦਾ ਜਿਹਾ ਲੱਗਦਾ ਆਪਾਂ ਨੂੰ ਪੜ੍ਹਨ ਨੂੰ, ਪਰ ਇਹਦੇ ਵਿੱਚ ਗੁਰੂ ਪਾਤਸ਼ਾਹ ਨੇ ਤਿੰਨੇ ਮੰਗਲ ਇਕੱਠੇ ਕਰਤੇ, ਤਿੰਨੇ ਮੰਗਲ ਇੱਕੋ ਸਲੋਕ ਵਿੱਚ ਦੋ ਤੁਕਾਂ ਵਿੱਚ ਇਕੱਠੇ ਕੀਤੇ ਨੇ। ਡੰਡੋਤ ਬੰਧਨ ਨਮਸਕਾਰ, ਇਹ ਨਮਸਕਾਰਾਤਮਕ ਮੰਗਲ ਆ ਗਿਆ, ਮੈਂ ਤੁਹਾਨੂੰ ਸਤਿਗੁਰੂ ਜੀ ਮੱਥਾ ਟੇਕਦਾ, ਤੇ ਸਰਬ ਕਲਾ ਸਮਰੱਥ ਹੈ ਜਿਹੜਾ ਵਸਤੂ ਨਿਰਦੇਸ਼ ਮੰਗਲ ਆ ਗਿਆ, ਉਹ ਗੁਣ ਦੱਸਦੇ ਆਪਣੇ ਗੁਰੂ ਦੇ, ਕਿ ਮੇਰੇ ਸਤਿਗੁਰ ਜੀ ਤੁਸੀਂ ਸਾਰੀ ਕਲਾ ਸੰਪੂਰਨ ਹੋ, ਸਾਰੀਆਂ ਸ਼ਕਤਾਂ ਦੇ ਮਾਲਕ ਹੋ। ਇਹ ਵਸਤੂ ਨਿਰਦੇਸ਼ ਮੰਗਲ ਆ ਗਏ, ਆਪਣੇ ਗੁਰੂ ਦੇ ਗੁਣ ਦੱਸ ਦਿੱਤੇ। ਉਹ 12-14 ਕਲਾ ਨਹੀਂ ਹੈ ਮੇਰੇ ਸਤਿਗੁਰ ਜੀ ਮਹਾਰਾਜ ਗੁਰੂ ਨਾਨਕ ਦੇਵ ਜੀ, ਤੁਸੀਂ ਸਰਬ ਕਲਾ ਸਮਰੱਥ ਹੋ। ਇਹ ਆ ਗਿਆ ਵਸਤੂ ਨਿਰਦੇਸ਼। ਗਾਹਾਂ ਆ ਗਿਆ ਆਸ਼ੀਰਵਾਦ ਮੰਗਲ, ਉਹ ਆਸ਼ੀਰਵਾਦ ਮੰਗ ਲਈ, ਡੋਲਣ ਤੇ ਰਾਖੋ ਪ੍ਰਭੂ, ਮੈਨੂੰ ਡੋਲਣ ਤੇ ਰੱਖਿਆ ਕਰਨੀ, ਮੈਨੂੰ ਵਿਸ਼ੇ ਵਿਕਾਰ ਡਲਾ ਨਾ ਸਕਣ ਮਨ ਦੀਆਂ ਬਿਰਤੀਆਂ। ਇਹ ਭਾਈ ਮੰਗ ਹੋ ਗਈ, ਇਹ ਮੰਗ ਹੋ ਗਿਆ, ਹੁਣ ਆਸ਼ੀਰਵਾਦ ਮੰਗਲ। ਲਹਨ ਡੋਲਣ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ, ਜਿਵੇਂ ਕੋਈ ਬਿਰਧ ਸਰੀਰ ਗਿਰਨ ਲੱਗਿਆ ਹੋਵੇ ਉਹਨੂੰ ਹੱਥ ਦਾ ਆਸਰਾ ਦੇ ਦਈਏ, ਕੋਈ ਚੀਜ਼ ਗਿਰਨ ਲੱਗੀ ਉਹਨੂੰ ਹੱਥ ਦਾ ਆਸਰਾ ਦੇ ਕੇ ਆਪਾਂ ਟਿਕਾ ਦਿੰਦੇ, ਗਿਰਨ ਨਹੀਂ ਦਿੰਦੇ। ਇਸ ਤਰ੍ਹਾਂ ਸਤਿਗੁਰੂ ਜੀ ਆਪਣਾ ਗਿਆਨ ਸਰੂਪ, ਸ਼ਬਦ ਸਰੂਪ, ਉਪਦੇਸ਼ ਸਰੂਪ ਮੈਨੂੰ ਹੱਥ ਦੇ ਕੇ ਇਹਨਾਂ ਵਿਸ਼ੇ ਵਿਕਾਰਾਂ ਤੋਂ ਡੋਲਣ ਤੋਂ ਰੱਖਣਾ। ਇਹ ਤਿੰਨ ਤਰ੍ਹਾਂ ਦੇ ਭਾਈ ਮੰਗਲ ਹੋਣੇ, ਜਿਵੇਂ ਤੁਸੀਂ ਹਿੰਦੂ ਸਮਾਜ ਬ੍ਰਾਹਮਣਾਂ ਦੇ ਵੇਖਿਆ ਹੋਣਾ, ਪੰਡਤਾਂ ਦੇ, ਉਹ ਜਦੋਂ ਵੀ ਕੋਈ ਕੰਮ ਆਰੰਭ ਕਰਨਗੇ ਮੰਗਲ ਕਰਦੇ ਨੇ। ਉਹ ਕਹਿਣਗੇ ਪਹਿਲੇ ਗਣਪਤ ਪੂਜੀਏ, ਸਭ ਤੋਂ ਪਹਿਲਾਂ ਗਣੇਸ਼ ਜੀ ਦਾ ਨਾਂ ਲੈਣਗੇ, ਉਹਨਾਂ ਦਾ ਮੰਤਰ ਹੀ ਮੰਗਲ ਚਰਨੇ, ਓਂ ਸ੍ਰੀ ਗਣੇਸ਼ਾਏ ਨਮਹਿ, ਓਂ ਸ੍ਰੀ ਲਕਸ਼ਮੀ ਨਾਰਾਇਣ। ਇਸੇ ਤਰ੍ਹਾਂ ਗੁਰਮੁਖ ਪਿਆਰੇ ਉਹ ਮੁਸਲਮਾਨਾਂ ਦਾ ਇਲ ਲਾਹੇ ਲਾਹਾ ਇਲਾ ਲਾਹੌਲ ਬਿੱਲਾ ਕੁਬਤ, ਇਹ ਉਹਨਾਂ ਦਾ ਗੁਰਮੁਖ ਪਿਆਰੇ ਉਹ ਅਕਾਲ ਪੁਰਖ ਜੀ ਮੈਂ ਕਹਿੰਦੇ, ਉਹ ਅੱਲਾਹ ਕਹਿੰਦੇ ਗੁਰਮੁਖ ਪਿਆਰੇ। ਉਬਤ ਨਾਮ ਹੈ ਸ਼ਕਤੀ, ਸਾਰਿਆਂ ਤੋਂ ਵੱਡੀ ਸ਼ਕਤੀ ਤੇਰੇ ਵਿੱਚ ਹੈ। ਉਹ ਵੀ ਉਹ ਖੁਦਾ ਦਾ ਮੰਗਲ ਕਰਦੇ ਨੇ, ਸਾਰਿਆਂ ਨੇ ਮੰਗਲ ਕੀਤਾ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਜਦੋਂ ਦਸਮ ਗ੍ਰੰਥ ਆਰੰਭ ਕੀਤਾ ਉਦੋਂ ਅਕਾਲ ਪੁਰਖ ਦਾ ਮੰਗਲ ਕੀਤਾ। ਚੱਕਰ ਚਿਹਨ ਅਰ ਵਰਨ ਜਾਤ ਅਰ ਪਾਤ ਨਹਿਨ ਜੈ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕੇ, ਇਹਦੇ ਵਿੱਚ ਵੀ ਤਿੰਨੇ ਮੰਗਲ ਆ ਗਏ ਗੁਰੂ ਗੋਬਿੰਦ ਸਿੰਘ ਜੀ ਦੇ। ਹੁਣ ਇਹ ਪਟ ਪੰਚਮ ਪਾਤਸ਼ਾਹ ਦੇ ਸਵਈਏ ਆਰੰਭ ਕਰਦੇ ਨੇ, ਇਹ ਭਾਈ ਮੰਗਲ ਕਰਦੇ ਨੇ। ਫਿਰ ਪੜਿਓ ਜੀ,
1: ਸਿਮਰਨ ਸੋਈ ਪੁਰਖ ਅਚਲ ਅਬਨਾਸੀ।
0: ਇਹ ਗੁਰੂ ਅਰਜਨ ਪਾਤਸ਼ਾਹ ਜੀ ਦੇ ਅਸੀਂ ਆਰੰਭ ਕਰਨ ਲੱਗੇ ਸਵਈਏ, ਉਹਨਾਂ ਆਰੰਭ ਕਰਨ ਤੋਂ ਪਹਿਲਾਂ ਵਾਹਿਗੁਰੂ ਨੂੰ ਯਾਦ ਕਰਨਾ। ਉਹ ਜੋ ਅਚਲ ਅਵਨਾਸੀ ਸਦਾ ਰਹਿਣ ਵਾਲਾ ਪਰਮੇਸ਼ਰ ਹੈ, ਸਦਾ ਥਿਰ ਹੈ, ਆਸ ਸੱਚ ਜੁਗਾ ਸੱਚ ਹੈ ਪੀ ਸੱਚ, ਨਾਨਕ ਹੋਸੀ ਪੀ ਸੱਚ, ਅਸੀਂ ਉਹਨਾਂ ਨੂੰ ਯਾਦ ਕਰਦੇ ਹਾਂ, ਉਹਨਾਂ ਦਾ ਆਸਰਾ ਲੈਂਦੇ ਹਾਂ, ਉਹਨਾਂ ਦੀ ਟੇਕ ਧਾਰਨ ਕਰਦੇ ਹਾਂ। ਜਦੋਂ ਵੀ ਆਪਾਂ ਕੋਈ ਕੰਮ ਕਰਦੇ ਹਾਂ, ਕੋਈ ਆਸਰਾ ਚਾਹੇ ਮਨ ਕਰਕੇ ਲਈਏ, ਬਾਣੀ ਕਰਕੇ ਲਈਏ, ਕਰਮ ਕਰਕੇ ਲਈਏ, ਉਦੋਂ ਆਪਾਂ ਨੂੰ ਆਸਰਾ ਲੈਣਾ ਪੈਂਦਾ ਭਾਈ ਸਤਿਗੁਰਾਂ ਦਾ। ਮਨ ਵਿਚ ਆਪਾਂ ਤੁਰਨ ਲੱਗੇ ਵੀ ਸਤਿਗੁਰ ਕਿਰਪਾ ਕਰੀ, ਰਸਤੇ ਵਿਚ ਅੰਗ ਸੰਗ ਸਫਾਈ ਹੋਈ, ਫੇਰ ਤਨ ਕਰਕੇ ਲੈਣਾ ਦਰਸ਼ਨ ਦੀ ਕਿਰਤ ਵਿਚੋਂ, ਅਰਚਾ ਪੂਜਨ ਆ ਕੇ ਮੱਥਾ ਟੇਕਣਾ, ਭੇਟਾ ਦੇਣੀ, ਇਹ ਤਨ ਕਰਕੇ ਗੁਰੂ ਦਾ ਆਸਰਾ ਲੈਣਾ ਭਾਈ। ਫੇਰ ਬਚਨਾ ਕਰਕੇ ਮੁਖ ਤੋਂ ਸਤਨਾਮ ਸ੍ਰੀ ਵਾਹਿਗੁਰੂ ਕਹਿ ਕੇ ਤੁਰਨਾ, ਹਰ ਕੰਮ ਦੇ ਮੂਹਰੇ ਸਤਨਾਮ ਵਾਹਿਗੁਰੂ ਲਾਉਣਾ। ਆਪਣੇ ਬਜ਼ੁਰਗ ਹੁੰਦੇ ਸੀ, ਉਹਨਾਂ ਦਾ ਦੇਖੇ ਹੀ ਤੁਸੀਂ ਹਾਲ, ਜੇ ਬਹੁਤ ਦਾ ਰਸਾ ਵੀ ਖੋਲਣਾ ਤਾਂ ਸਤਨਾਮ ਵਾਹਿਗੁਰੂ, ਜੇ ਪੰਜਾਲੀ ਚੱਕਣੀ ਤਾਂ ਸਤਨਾਮ ਵਾਹਿਗੁਰੂ, ਪ੍ਰਹਿਣੀ ਵੀ ਚੱਕਣੀ ਸਤਨਾਮ ਵਾਹਿਗੁਰੂ, ਦਾਤੀ ਚੱਕਣੀ ਸਤਨਾਮ ਵਾਹਿਗੁਰੂ। ਇਹ ਆਸਰਾ ਬਾਣੀ ਕਰਕੇ ਲੈਣਾ ਗੁਰੂ ਦਾ ਹਰ ਕਾਰਜ ਦੇ ਵਿਚ। ਇੱਥੇ ਹੁਣ ਪਟ ਬਚਨ ਕਰਦੇ ਨੇ, ਸਿਮਰਨ ਸੋਈ, ਮੈਂ ਉਸ ਅਕਾਲ ਪੁਰਖ ਨੂੰ ਯਾਦ ਕਰਦਾ, ਮਹਾਨ ਕਾਰਜ ਗੁਰੂ ਦੀ ਸ਼ੋਭਾ ਕਰਨ ਲੱਗੇ, ਉਹਦੀ ਕਿਰਪਾ ਬਿਨਾਂ ਇਹ ਪ੍ਰਾਪਤ ਨਹੀਂ ਹੋਣੀ।
1: ਜਿਸ ਸਿਮਰਤ ਦੁਰਮਤ ਮਲ ਨਾਸੀ,
0: ਉਸ ਅਕਾਲ ਪੁਰਖ ਦਾ ਸਿਮਰਨ ਕੈਸਾ ਹੈ, ਉਹ ਖੋਟੀ ਮਲ, ਖੋਟੀ ਮਤ, ਵਿਸ਼ੇ ਵਿਕਾਰਾਂ ਦੀ ਵਿਸ਼ੈਣੀ ਬੁੱਧੀ ਹੈ ਜਿਹੜੀ, ਖੋਟੀ ਬੁੱਧੀ ਚੰਗਾ ਕੰਮ ਚੰਗਾ ਗੁਣ ਸੋਚ ਨਹੀਂ ਸਕਦੀ ਹੁੰਦੀ। ਜਿਹਦੀ ਮਤ ਖਰਾਬ ਹੈ ਉਹਨੂੰ ਤਾਂ ਬੋਲਣਾ ਹੀ ਨਹੀਂ ਆਉਂਦਾ ਗੁਰਸਿੱਖ ਪਿਆਰੇ, ਉਹ ਸ਼ੋਭਾ ਕਿੱਥੇ ਕਰ ਲੂ, ਉਹ ਨਿੰਦਿਆ ਤਾਂ ਕਿਸੇ ਦੀ ਕਰ ਲੂਗਾ। ਸ਼ੋਭਾ ਕਰਨ ਖਾਤਰ ਨਿਰਮਲ ਮਤ ਚਾਹੀਦੀ ਹੈ, ਬੁਰਿਆਈ ਕਰਨ ਖਾਤਰ ਬੁਰੀ ਮਤ ਚਾਹੀਦੀ ਹੈ। ਮੈਂ ਉਸ ਵਾਹਿਗੁਰੂ ਦਾ ਸਿਮਰਨ ਕਰਦਾ, ਇਸ ਕਾਰਜ ਨੂੰ ਆਰੰਭ ਕਰਨ ਲੱਗੇ ਸਵਈਆਂ ਨੂੰ, ਜਿਹਦੇ ਸਿਮਰਨ ਵਿਚੋਂ ਖੋਟੀ ਮਤ ਨਾਸ ਹੋ ਜਾਂਦੀ ਹੈ, ਮਨ ਦੀ ਮਤ ਮਹਿਲ ਹੈ ਜਿਹੜੀ ਬੁੱਧੀ ਦੀ ਉਹ ਖਤਮ ਹੋ ਜਾਂਦੀ ਹੈ।
1: ਸਤਿਗੁਰ ਚਰਨ ਕਵਲ ਰਿਦ ਧਾਰ,
0: ਫਿਰ ਸਤਿਗੁਰ ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ ਗੁਰੂ ਅਰਜਨ ਦੇਵ ਜੀ ਤੱਕ, ਇਹ ਵੀ ਮੰਗਲ ਹੈ, ਨਮਸਕਾਰ ਆਤਮਕ ਮੰਗਲ। ਭੱਟ ਜੀ ਕਹਿੰਦੇ ਮੈਂ ਸਾਰੇ ਗੁਰੂਆਂ ਦੇ ਚਰਨਾਂ ਨੂੰ ਹਿਰਦੇ ਵਿਚ ਧਾਰਨ ਕਰਦਾ, ਨਮਸਕਾਰ ਕਰਦਾ ਗੁਰੂ ਦੇ ਚਰਨਾਂ ਨੂੰ, ਇਹ ਆਰੰਭ ਕਰਨ ਲੱਗੇ ਸਵਈਏ।
1: ਗੁਰ ਅਰਜਨ ਗੁਣ ਸਹਿਜ ਵਿਚਾਰ,
0: ਹੁਣ ਸਹਿਜ ਦੇ ਨਾਲ ਮੈਨੂੰ ਗੁਰੂ ਮਹਾਰਾਜ ਜੀ ਕਿਰਪਾ ਕਰਨ। ਸਹਿਜ ਕਹੀਏ ਗਿਆਨ, ਸਹਿਜ ਕਹੀਏ ਟਕਾ, ਸਹਿਜ ਕਹੀਏ ਧੀਰਜ ਗੁਰਸਿੱਖ ਪਿਆਰਿਓ, ਸਹਿਜ ਕਹੀਏ ਸ਼ਾਂਤੀ, ਸਹਿਜ ਕਹੀਏ ਗਿਆਨ ਪ੍ਰਕਾਸ਼। ਇਹ ਅਰਦਾਸ ਕਰਦੇ ਨੇ ਇਹ ਗੁਰੂ ਅਰਜਨ ਦੇਵ ਮਹਾਰਾਜ ਜੀ, ਕਿਰਪਾ ਕਰੋ ਮੈਂ ਸ਼ੁੱਧ ਬਿਰਤੀ ਦੇ ਨਾਲ ਸ਼ੁੱਧ ਗਿਆਨ ਦੇ ਨਾਲ, ਸ਼ੁੱਧ ਬੁੱਧੀ ਦੇ ਨਾਲ ਤੁਹਾਡੇ ਗੁਣ ਉਚਾਰ ਸਕਾਂ, ਤੁਹਾਡੀ ਸ਼ੋਭਾ ਕਰ ਸਕਾਂ, ਤੁਹਾਡੇ ਸਵਰੀਏ ਉਚਾਰ ਸਕਾਂ।
1: ਪੁਰ ਰਾਮਦਾਸ ਘਰ ਕੀਓ ਪ੍ਰਗਾਸਾ,
0: ਸਵਈਏ ਆਰੰਭ ਕਰਦੇ ਨੇ ਇਹ ਗੁਰੂ ਅਰਜਨ ਦੇਵ ਮਹਾਰਾਜ ਜੀ। ਤੁਸੀਂ ਸ੍ਰੀ ਗੁਰੂ ਰਾਮਦਾਸ ਸੋਢੀ ਸੁਲਤਾਨ ਸਤਿਗੁਰ ਗੁਰੂ ਰਾਮਦਾਸ ਮਹਾਰਾਜ ਜੀ ਦੇ ਘਰ ਪ੍ਰਕਾਸ਼ ਕਹੀਏ ਪ੍ਰਗਟ ਹੋਏ। ਤਿੰਨ ਸਪੁੱਤਰ ਗੁਰੂ ਰਾਮਦਾਸ ਜੀ ਦੇ ਹੋਏ ਗੁਰਸਿੱਖ ਪਿਆਰੇ। ਸਭ ਤੋਂ ਪਹਿਲੇ ਵੱਡੇ ਪ੍ਰਿਥੀ ਚੰਦ ਜੀ, ਉਹ 1615 ਵਿਚ ਉਨ੍ਹਾਂ ਨੇ ਅਵਤਾਰ ਲਿਆ ਸੀ, ਉਹ ਵੀ ਗੁਰੂ ਦੇ ਸਪੁੱਤਰ। ਉਹ ਤੋਂ ਫਿਰ ਮਹਾਦੇਵ ਜੀ ਗੁਰਸਿੱਖ ਪਿਆਰਿਓ 1617 ਦੇ ਵਿਚ ਉਨ੍ਹਾਂ ਦਾ ਪ੍ਰਕਾਸ਼ ਹੋਇਆ ਅੰਮ੍ਰਿਤਸਰ ਸਾਹਿਬ। ਫਿਰ ਗੁਰਸਿੱਖ ਪਿਆਰਿਓ 1620 ਵਿਚ ਗੁਰੂ ਅਰਜਨ ਦੇਵ ਮਹਾਰਾਜ ਪੰਚਮੀ ਵਾਲੇ ਦਿਨ, ਉਹ ਅੰਗਰੇਜ਼ੀ ਤਰੀਕ ਹੈ ਜਿਹੜੀ 15 ਅਪ੍ਰੈਲ 1563 ਬਣਦੀ ਹੈ। 1620 ਬਿਕਰਮੀ ਸੀ, ਪੰਚਮੀ ਸੀ, ਗੁਰੂ ਰਾਮਦਾਸ ਕਰਕੇ ਉਹ ਪ੍ਰਕਾਸ਼ਾ ਸ੍ਰੀ ਲਾਹੌਰ ਦੇ ਵਿਚ ਚੂਨਾ ਮੰਡੀ ਦੇ ਵਿਚ ਬਾਬਾ ਹਰਦਾਸ ਜੀ ਦੇ ਘਰ ਸੋਢੀਆਂ ਦੀ ਕੁਲ ਵਿਚ। ਇਹ ਹਰਦਾਸ ਜੀ ਗੁਰੂ ਅਰਜਨ ਦੇਵ ਜੀ ਦੇ ਗੁਰਸਿੱਖ ਪਿਆਰੇ ਗੁਰੂ ਰਾਮਦਾਸ ਜੀ ਦੇ ਪਿਤਾ ਸਨ, ਤੇ ਗੁਰੂ ਅਰਜਨ ਦੇਵ ਜੀ ਦੇ ਪਿਤਾ ਗੁਰੂ ਰਾਮਦਾਸ ਜੀ, ਉਹਨਾਂ ਦੇ ਘਰ ਆਪ ਜੀ ਨੇ ਪ੍ਰਗਟ ਹੋਣਾ ਕੀਤਾ।
1: ਸਗਲ ਮਨੋਰਥ ਪੂਰੀ ਆਸਾ,
0: ਐਸਾ ਅਵਤਾਰ ਹੋਇਆ ਗੁਰਸਿੱਖ ਪਿਆਰਿਓ। ਜਿਸ ਤਰ੍ਹਾਂ ਬੱਚਾ ਆਪਣੇ ਘਰ ਜਨਮ ਲੈਂਦਾ ਤੇ ਸਾਰੇ ਕਹਿੰਦੇ ਮਹਾਰਾਜ ਨੇ ਸਾਰੀਆਂ ਆਸਾਂ ਪੂਰੀਆਂ ਕਰ ਦਿੱਤੀਆਂ ਜਦੋਂ ਪੁੱਤਰ ਦੀ ਦਾਤ। ਇਸ ਤਰ੍ਹਾਂ ਗੁਰੂ ਅਰਜਨ ਪਾਤਸ਼ਾਹ ਜੀ, ਤੁਸੀਂ ਇੱਕ ਪਰਿਵਾਰ ਖਾਤਰ ਨਹੀਂ ਪ੍ਰਗਟ ਹੋਏ, ਇੱਕ ਘਰ ਨੂੰ ਖੁਸ਼ੀਆਂ ਨਹੀਂ ਦਿੱਤੀਆਂ, ਤੁਸੀਂ ਤਾਂ ਸਗਲ ਮਨੋਰਥ ਪੂਰੀ ਆਸਾ, ਤੁਸੀਂ ਐਸੀ ਬਾਣੀ ਰਚੀ, ਐਸਾ ਹਰਿਮੰਦਰ ਸਾਹਿਬ ਬਣਾਇਆ, ਐਸੇ ਤੀਰਥ ਬਣਾਏ, ਸਾਰੇ ਸੰਸਾਰ ਦੀਆਂ ਹੀ ਆਸਾਂ। ਮਨੋਰਥ ਦਾ ਅਰਥ ਹੁੰਦਾ ਹੈ ਮਨੋ ਅਰਥ, ਅਰਥ ਕਹਿੰਦੇ ਕੰਮ ਨੂੰ ਆਪਾਂ ਗੁਰਸਿੱਖ ਪਿਆਰ, ਕਿਸ ਅਰਥ ਆਏ ਹੈ ਤੂੰ, ਕਿਹੜੇ ਅਰਥ ਲਾਈ ਹੈ ਮਾਇਆ, ਇਹ ਆਪਾਂ ਕਹਿੰਦੇ ਨੀ ਮਨੋ ਅਰਥ। ਉਹਦਾ ਅਸਲ ਇਕੱਠਾ ਸ਼ਬਦ ਬਣ ਗਿਆ ਮਨੋਰਥ, ਇਹਦੇ ਵਿਚ ਇਕ ਆੜਾ ਲੋਪਤ ਹੈ, ਅਸਲ ਹੈ ਮਨੋ ਅਰਥ, ਮਨ ਦੀਆਂ ਲੋੜਾਂ, ਮਨ ਦੀਆਂ ਇੱਛਾਵਾਂ, ਉਹ ਤੁਸੀਂ ਸਾਰੀਆਂ ਹੀ ਪੂਰਨ ਕਰਤੀਆਂ। ਦੂਜਾ ਅਰਥ ਇਹ ਕੀਤਾ ਸੰਪਰਦਾ ਨੇ ਕਿ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੇ ਤੁਹਾਡੀਆਂ ਸਾਰੀਆਂ ਹੀ ਆਸਾਂ ਪੂਰੀਆਂ ਕਰ ਦਿੱਤੀਆਂ, ਕਿਉਂਕਿ ਬੀਬੀ ਭਾਨੀ ਸਾਹਿਬ ਜੀ ਨੇ ਸੇਵਾ ਕਰਕੇ ਆਸਾ ਰੱਖੀ ਸੀ ਨਾ ਗੁਰੂ ਰਾਮਦਾਸ ਦੇ ਚਰਨਾਂ ਵਿਚ, ਇਸ਼ਨਾਨ ਕਰਾਉਂਦੇ ਹੁੰਦੇ ਸੀ। ਬੀਬੀ ਭਾਨੀ ਜੀ ਜਿਹੜੇ ਹੋਏ ਨੇ ਗੁਰਮੁਖ ਪਿਆਰਿਓ, ਇਹ ਭਗਤੀ ਦਾ ਅਵਤਾਰ ਹੋਏ ਨੇ, ਭਗਤੀ ਦਾ ਅਵਤਾਰ ਸੀ ਬੀਬੀ ਭਾਨੀ ਜੀ। ਇਸੇ ਕਰਕੇ ਗੁਰੂ ਅਰਜਨ ਦੇਵ ਜੀ ਨੂੰ ਵੀ ਗਾਹਾਂ ਬਾਣੀ ਆਊਗੀ, ਉਹਨੂੰ ਵੀ ਭਗਤੀ ਦਾ ਹੀ ਸਰੂਪ ਬਾਣੀ ਨੇ ਦੱਸਿਆ। ਤੁਸੀਂ ਭਗਤ ਨਹੀਂ ਹੈ, ਤੁਸੀਂ ਭਗਤੀ ਦਾ ਸਰੂਪ ਪ੍ਰਗਟ ਹੋਏ ਹੋ। ਬੀਬੀ ਭਾਨੀ ਜੀ ਭਗਤੀ ਦਾ ਸਰੂਪ ਸਨ। ਗੋਇੰਦਵਾਲ ਸਾਹਿਬ ਐਵੇਂ ਨਹੀਂ ਸੀ ਰਹੇ, ਵਿਆਹ ਤੋਂ ਬਾਅਦ ਉਹਨਾਂ ਦੀ ਮੰਗ ਸੀ ਕਿ ਸਤਿਗੁਰ ਚਾਹੇ ਮੈਨੂੰ ਵਿਆਹ ਦਿਓ, ਪਰ ਆਪਣੀ ਸੇਵਾ ਤੋਂ ਮੈਨੂੰ ਪਾਸੇ ਨਾ ਕਰਿਓ, ਮੇਰੀ ਸੇਵਾ ਦਾ ਨਿਤਨੇਮ ਨਾ ਟੁੱਟ ਜਾਵੇ। ਇਹ ਧੀ ਨੇ ਮੰਗ ਮੰਗੀ ਸੀ, ਤਾਂ ਹੀ ਆਪਣੇ ਪੇਕੇ ਹੀ ਘਰ ਰੱਖਿਆ ਸੀ ਉਹਨਾਂ ਨੂੰ, ਨਹੀਂ ਤਾਂ ਲਾਹੌਰ ਚਲੇ ਜਾਂਦੇ, ਹੋਰ ਜਗ੍ਹਾ ਚਲੇ ਜਾਂਦੇ ਕਿਤੇ। ਇਹ ਬੀਬੀ ਭਾਨੀ ਜੀ ਭਗਤੀ ਦਾ ਅਵਤਾਰ ਹੋਏ ਨੇ ਭਾਈ ਗੁਰਸਿੱਖੋ। ਉਹਨਾਂ ਨੇ ਮੰਗ ਸੀ ਕਿ ਮੈਂ ਪਿਤਾ ਦੀ ਉਹ ਸੇਵਾ ਕਰਨੀ ਹੈ, ਪੇਕੇ ਘਰੇ ਰਹਿ ਕੇ ਕਰੂੰਗੀ। ਦੇਖ ਲਓ ਫਿਰ ਕੈਸੀ ਸੇਵਾ ਕਰੀ, 2 ਵਜੇ ਇਸ਼ਨਾਨ ਕਰਾਉਣੇ ਪਿਤਾ ਜੀ ਦੇ, ਤੁਹਾਨੂੰ ਪਤਾ ਹੀ ਹੈ ਗੁਰੂ ਅਮਰਦਾਸ ਜੀ ਦੀ ਉਹ ਸਭ ਤੋਂ ਵੱਡੀ ਉਮਰ ਸੀ। ਫਿਰ ਗੁਰੂ ਰਾਮਦਾਸ ਮਹਾਰਾਜ ਗੁਰਸਿੱਖ ਪਿਆਰਿਓ, ਗੁਰੂ ਅਮਰਦਾਸ ਜੀ ਬਿਰਧ ਸਰੀਰ ਵਿਚ 96 ਸਾਲ ਦੀ ਉਮਰ ਵਿਚ ਜੋਤੀ ਜੋ ਸਮਾਏ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ, 6 ਸਾਲ 11 ਮਹੀਨੇ 17 ਦਿਨ ਦੀ ਉਮਰ ਚੌਥੇ ਪਾਤਸ਼ਾਹ ਨੂੰ ਬਖਸ਼ੀ ਆਪਣੀ ਤੀਜੇ ਪਾਤਸ਼ਾਹ ਜੀ ਨੇ। ਇੰਨੀ ਬਿਰਧ ਅਵਸਥਾ ਵਿਚ ਇਸ਼ਨਾਨ ਕਰਾਉਣੇ ਤੜਕੇ ਤੇ ਚੌਂਕੀ ਦਾ ਪਾਵਾ ਟੁੱਟ ਗਿਆ ਸੀ। ਸਗਲ ਮਨੋਰਥ ਪੂਰੀ ਆਸਾ, ਗੁਰੂ ਰਾਮਦਾਸ ਜੀ ਨੇ ਤੁਹਾਡੀਆਂ ਸਾਰੀਆਂ ਆਸਾ ਪੂਰੀਆਂ ਕੀਤੀਆਂ। ਬੀਬੀ ਭਾਨੀ ਜੀ ਨੇ ਕੀ ਕੀਤਾ, ਨਾਲੇ ਪਾਣੀ ਪਾਈ ਗਏ, ਪਾਵਾ ਟੁੱਟ ਗਿਆ ਤੇ ਪਾਵੇ ਦੇ ਹੇਠ ਆਪਣਾ ਪੈਰ ਕਰ ਦਿੱਤਾ ਚਰਨ, ਕਿਤੇ ਬਿਰਧ ਸਰੀਰ ਨੂੰ ਝਟਕਾ ਨਾ ਪੈ ਜਾਵੇ। ਜੇ ਪਾਵਾ ਟੁੱਟ ਜਾਵੇ ਫਿਰ ਉੱਪਰ ਖੜਾ ਬੰਦਾ ਗਿਰ ਜਾਂਦਾ ਗੁਰਸਿੱਖ ਪਿਆਰਿਓ। ਉਹ ਪਾਵੇ ਦੇ ਹੇਠ ਆਪਣਾ ਪੈਰ ਦੇ ਦਿੱਤਾ। ਹੁਣ ਜਦੋਂ ਲੱਕੜੀ ਟੁੱਟਦੀ ਹੈ ਤੁਹਾਨੂੰ ਪਤਾ ਹੀ ਹੈ ਤਿੱਖੀ ਹੋ ਜਾਂਦੀ ਹੈ, ਜਦੋਂ ਲੱਕੜੀ ਟੁੱਟੂਗੀ ਉਹ ਛਿੱਲੀ ਜਾਣੀ ਹੈ ਤਿੱਖੀ। ਉਹ ਤਿੱਖੀ ਲੱਕੜੀ ਬੀਬੀ ਭਾਨੀ ਜੀ ਦੇ ਚਰਨ ਵਿਚ ਖੁੱਭ ਗਈ ਗੁਰਸਿੱਖ ਪਿਆਰਿਓ, ਤੇ ਲਹੂ ਚੱਲਣ ਲੱਗ ਪਿਆ। ਉਪਰੋਂ ਪਾਣੀ ਪਾਈ ਜਾਣ, ਪਿਤਾ ਦੇ ਸਰੀਰ ਨੂੰ ਇਸ਼ਨਾਨ ਕਰਾਈ ਜਾਣ, ਜਾਣਦੇ ਸੀ ਮਹਾਰਾਜ ਸਭ ਕੁਝ ਨਿਮਾਣੇ ਦੇ ਮਾਣ, ਪਰ ਫੇਰ ਵੀ ਇੱਕ ਪਰਖ ਐਡੀ ਕਰ ਲਈ, ਦੂਜੀ ਫੇਰ ਪਰਖ ਦਾ ਪਰਚਾ ਪਾਤਾ। ਤੇ ਸਤਿਗੁਰ ਗੁਰੂ ਅਮਰਦਾਸ ਜੀ ਕਹਿੰਦੇ ਉਹ ਪਾਣੀ ਵਿਚ ਖੂਨ ਮਿਲ ਕੇ ਤੁਰਨ ਲੱਗ ਗਏ ਨਾ, ਤੇ ਗੁਰੂ ਅਮਰਦਾਸ ਜੀ ਕਹਿੰਦੇ ਪੁੱਤਰੀ ਅੱਜ ਪਾਣੀ ਮੈਨੂੰ ਸਾਫ਼ ਨਹੀਂ ਲੱਗਦਾ ਇਸ਼ਨਾਨ ਨਾਲ। ਦੇਖੋ ਕੈਸਾ ਪਰਖ ਦਾ ਪਰਚਾ ਪਾਇਆ, ਅੱਜ ਪਾਣੀ ਮੈਲਾ ਜਿਹਾ ਲੱਗਦਾ ਪੁੱਤਰੀ। ਫੇਰ ਵੀ ਹੱਥ ਬੰਨ੍ਹ ਲਏ, ਸਤਿਗੁਰ ਮੈਂ ਭੁੱਲਣ ਹਾਰ ਹੈ। ਭੁੱਲ ਗਈ ਹੋਵਾਂਗੀ, ਮੈਨੂੰ ਬਖਸ਼ ਦੋ, ਕੱਲ ਨੂੰ ਸ਼ੁੱਧ ਜਲ ਲਿਆਵਾਂਗੀ। ਫਿਰ ਵੀ ਇੰਨੀ ਨਿਮਰਤਾ ਗੁਰਮੁਖੋ, ਇਹੀ ਗੁਰੂ ਘਰ ਕਰ ਜੋ ਸਿੱਖਣ ਵਾਲੇ ਕੰਮ ਨੇ ਸਾਡੇ, ਪਾ ਖੂਨ ਚੱਲ ਰਿਹਾ, ਫਿਰ ਵੀ ਕਹਿਤਾ ਮੈਨੂੰ ਬਖਸ਼ ਦੋ, ਮੈਂ ਬਚੀ ਆ ਤੁਹਾਡੀ ਭੁੱਲਣ ਹਾਰ, ਕੱਲ ਨੂੰ ਸ਼ੁੱਧ ਪਾਣੀ ਲਿਆਉਂਗੀ। ਬਸ ਫਿਰ ਗੁਰਮੁਖ ਪਿਆਰਿਓ, ਇੱਥੇ ਤੱਕ ਮਹਾਂਪੁਰਸ਼ ਕਹਿੰਦੇ ਹੁੰਦੇ ਸੀ ਉਹਨਾਂ ਗਿੱਲੇ ਬਸਤਰਾਂ ਨਾਲ, ਕਹਿਤਾ ਪੁੱਤਰੀ ਹੁਣ ਮੰਗ ਲੈ ਜੋਕਸ ਮੰਗਣਾ, ਤੇਰੀ ਸੇਵਾ ਪੂਰੀ ਹੋਗੀ। ਇੰਨੀ ਨਿਮਰਤਾ ਤੇ ਗੁਰਸਿੱਖ ਪਿਆਰਿਓ, ਕਿ ਤਾਂ ਗੁਰੂ ਅਮਰਦਾਸ ਦੀ ਧੀ ਹੋਵੇ, ਐਡੀ ਵੱਡੀ ਪਦਵੀ ਗੁਰਸਿੱਖ ਪਿਆਰਿਓ, ਫਿਰ ਐਡੀ ਨਿਮਰਤਾ ਤੇਰੇ ਵਿੱਚ, ਹੁਣ ਮੰਗ ਲੈ ਜੋਕਸ ਮੰਗਣਾ। ਫਿਰ ਵੀ ਕਹਿ ਦਿੱਤਾ ਸਤਿਗੁਰੂ ਜੀ, ਮੇਰੀ ਮੰਗ ਤਾਂ ਤੁਸੀਂ ਪੂਰੀ ਕਰ ਦਿੱਤੀ, ਜੋ ਮੈਨੂੰ ਆਪਣੇ ਚਰਨਾਂ ਨਾਲ ਜੋੜ ਕੇ ਰੱਖਿਆ, ਵਿਆਹ ਕੇ ਮੈਨੂੰ ਘਰ ਤੋਂ ਨਹੀਂ ਭੇਜਿਆ, ਮੇਰੇ ਚਰਨ ਮੇਰੀ ਮੰਗ ਸੀ, ਤੁਹਾਡੀ ਸੇਵਾ ਕਰਦੀ ਰਵਾਂ, ਤੁਸੀਂ ਪੂਰੀ ਕਰ ਦਿੱਤੀ। ਸਤਿਗੁਰੂ ਨੇ ਫੇਰ ਕਿਹਾ ਮੰਗ ਲੈ ਪੁੱਤਰੀ, ਜੋ ਕੁਛ ਮੰਗਣਾ। ਤੀਜੇ ਬਚਨ ਤੋਂ ਆਖਿਆ ਸੀ ਜੇ ਸਤਿਗੁਰ ਕੁਝ ਦੇਣਾ ਤਾਂ ਫਿਰ ਇੱਕ ਚੀਜ਼ ਦੇ ਦੋ, ਆਹ ਜਿਹੜੀ ਗੱਦੀ ਹੈ ਗੁਰੂ ਨਾਨਕ ਦੀ, ਇਹਨੂੰ ਘਰ ਵਿੱਚ ਰਹਿਣ ਦੋ, ਬਾਹਰ ਨਾ ਜਾਣ ਦੇ, ਕਿਉਂਕਿ ਗੁਰੂ ਨਾਨਕ ਪਾਤਸ਼ਾਹ ਨੇ ਪੁੱਤਰ ਗੱਦੇ, ਪਾਤਸ਼ਾਹ ਨੇ ਪੁੱਤਰਾਂ ਨੂੰ ਗੱਦੀ ਨਹੀਂ ਦਿੱਤੀ। ਗੁਰੂ ਅਮਰਦਾਸ ਦੀ ਵਾਰੀ ਸੀ ਹੁਣ, ਉਹ ਪਿਤਾ ਜੀ ਸੀ ਗੁਰਸਿੱਖ ਪਿਆਰਿਓ, ਇਹ ਘਰ ਵਿੱਚ ਰਹਿਣ ਦੋ, ਇਹਨੂੰ ਬਾਹਰ ਨਾ ਦੋ। ਉਦੋਂ ਗੁਰੂ ਅਮਰਦਾਸ ਜੀ ਨੇ ਬਚਨ ਕੀਤੇ, ਪੁੱਤਰੀ ਤੂੰ ਬਚਨ ਤਾਂ ਕਰਤਾ, ਅਸੀਂ ਤੈਨੂੰ ਬਚਨ ਦੇ ਚੁੱਕੇ ਹਾਂ। ਉਦੋਂ ਭਾਈ ਸੰਤੋਖ ਸਿੰਘ ਜੀ ਬਚਨ ਕਰਦੇ ਨੇ, ਸਰਤਾ ਜਲ ਚਲਤਾ ਤੁਮ ਰੋਕਿਓ, ਇਹ ਜਿਹੜਾ ਤੂੰ ਵਰ ਮੰਗਿਆ ਇਹ ਤੂੰ ਸਮੁੰਦਰ ਨੂੰ ਬੰਨ ਲਾਇਆ, ਇਹ ਤਾਂ ਕਦੀ ਸਮੁੰਦਰ ਵੱਤ ਥਾ ਹੈ। ਪੁੱਤਰੀ ਸਮੁੰਦਰ ਨੂੰ ਬੰਨ ਲਾਉਣਾ ਕੋਈ ਸਖਾਲਾ ਨਹੀਂ, ਦੁੱਖ ਆਉਣਗੇ, ਅਖੋ ਸਤਨਾਮ ਸੰਕਟ ਆਊਗਾ। ਇਹ ਕੋਈ ਨਦੀ ਨਹੀਂ ਸੀ ਜਿਹਨੂੰ ਹੈੱਡ ਬਣਾ ਲਓ ਬੰਨ ਲਾ ਕੇ, ਇਹ ਤਾਂ ਦਰਿਆਵਾਂ ਤੇ ਹੈੱਡ ਬਣਦੇ, ਕਦੇ ਸਮੁੰਦਰਾਂ ਤੇ ਹੈੱਡ ਬਣਦੇ ਦੇਖੇ, ਉਹ ਰੋਕੇ ਨਹੀਂ ਜਾ ਸਕਦਾ। ਤੂੰ ਸਰਤਾ ਜਲ ਚਲਤਾ ਤੁਮ ਰੋਕਿਓ, ਤੈਨੂੰ ਸਭ ਕੁਝ ਸੰਕਟ ਸਹਿਣੇ ਪੈਣਗੇ। ਉਦੋਂ ਬੀਬੀ ਭਾਨੀ ਜੀ ਦੀ ਦਿਵ ਦ੍ਰਿਸ਼ਟੀ ਸੀ, ਉਸ ਦਿਵ ਦ੍ਰਿਸ਼ਟੀ ਦੇ ਨਾਲ ਕੀ ਦੁੱਖ ਝੱਲਣੇ ਪੈਣਗੇ, ਤੇਰੇ ਪੁੱਤਰ ਦੇ ਸੀਸ ਤੇ ਰੇਤ ਪਊਗੀ, ਤਵੀ ਤੇ ਬੈਠਣਾ ਪਊਗਾ, ਫਿਰ ਤੇਰੇ ਪੋਤੇ ਨੂੰ ਜੰਗ ਕਰਨੇ ਪੈਣਗੇ। ਕਿੰਨੇ ਜੰਗ ਪੋਤੇ ਹੀ ਸੀ ਨਾ, ਹਰਗੋਬਿੰਦ ਸਾਹਿਬ ਜੀ ਨੇ ਚਾਰ ਜੰਗ, ਫਿਰ ਤੇਰੇ ਪੋਤੇ ਦੇ ਪੋਤੇ ਨੂੰ ਉਹਨੂੰ ਛੋਟੀ ਜੀ ਉਮਰ ਵਿੱਚ ਜੋਤੀ ਜੋਤ ਸਮਾਉਣਾ ਪਊ, ਪੋਤੇ ਦੇ ਪੁੱਤ ਨੂੰ ਗੁਰੂ ਤੇਗ ਬਹਾਦਰ ਮਹਾਰਾਜ, ਹਰਗੋਬਿੰਦ ਸਾਹਿਬ ਜੀ ਪੋਤੇ, ਉਹਨਾਂ ਦੇ ਪੁੱਤ ਗੁਰੂ ਤੇਗ ਬਹਾਦਰ ਪੜਪੋਤੇ ਲੱਗੇ ਨਾ, ਉਹਨਾਂ ਨੂੰ ਦਿੱਲੀ ਵਿੱਚ ਚਾਂਦਨੀ ਚੌਂਕ ਵਿੱਚ ਸੀਸ ਕਟਾਉਣਾ ਪਊ। ਕਹਿੰਦੀ ਸਤ ਬਚਨ ਠੀਕ ਹੈ। ਆਖਰੀ ਕਹਿਤਾ ਫਿਰ ਗਾਹਾਂ ਜਿਹੜਾ ਤੇਰਾ ਪੋਤਾ ਹਰਗੋਬਿੰਦ, ਉਹਦਾ ਪੋਤਾ ਗੁਰੂ ਤੇਗ ਬਹਾਦਰ ਪਾਤਸ਼ਾਹ ਪੁੱਤਰ, ਤੇ ਉਹਦਾ ਪੋਤਾ ਗੁਰਸਿੱਖ ਪਿਆਰੇ, ਹਰਗੋਬਿੰਦ ਸਾਹਿਬ ਦੇ ਪੋਤਰੇ ਸੀ ਤੁਹਾਡੇ ਗੁਰੂ ਗੋਬਿੰਦ ਸਿੰਘ ਮਹਾਰਾਜ, ਉਹਨੂੰ ਤਾਂ ਫਿਰ ਸਾਰਾ ਸਰਬੰਸੇ ਲੇਖੇ ਲਾਉਣਾ ਪਊ। ਦੇਖ ਲੋ ਕੈਸੀ ਕਿਰਿਆ। ਉਦੋਂ ਹੱਥ ਬੰਨ ਕੇ ਬੀਬੀ ਭਾਨੀ ਨੇ ਬਚਨ ਕੀਤਾ, ਸਤਿਗੁਰੂ ਹੁਣ ਮੈਂ ਬਚਨ ਮੰਗ ਚੁੱਕੀ ਹੈ, ਸਾਰੀ ਦੁਨੀਆਂ ਦੇ ਸੁੱਖ ਦੁੱਖ ਝੋਲੀ ਵਿਚ ਪਾ ਦੇ, ਪੱਲਾ ਅੱਡ ਲਿਆ ਸੀ, ਪਰ ਇਹ ਗੁਰਗੱਦੀ ਘਰ ਵਿਚ ਰਹਿਣ ਦੇ। ਤਾਂ ਭਾਈ ਫਿਰ ਭਾਈ ਜੇਠਾ ਆਪਣੇ ਜਵਾਈ ਨੂੰ ਗੱਦੀ ਮਿਲੀ ਸੀ, ਨਹੀਂ ਸੇਵਕਾਂ ਨੂੰ ਹੋਰ ਨੂੰ ਦੇ ਦੇਣੀ ਸੀ, ਉਹ ਬਚਨ ਮੰਨਿਆ ਸੀ, ਸਗਲ ਮਨੋਰਥ ਪੂਰੀ ਆਸਾ। ਇਹ ਗੁਰੂ ਅਰਜਨ ਦੇਵ ਜੀ, ਬੀਬੀ ਭਾਨੀ ਜੀ, ਤੁਹਾਡੀ ਮਾਤਾ ਜੀ ਨੇ ਆਹ ਜਿਹੜੀ ਤੁਹਾਨੂੰ ਗੱਦੀ ਮਿਲੀ ਹੈ, ਇਹ ਤੁਹਾਨੂੰ ਪਤਾ ਹੀ ਹੈ ਗੁਰਸਿੱਖ ਪਿਆਰਿਓ, ਮਹਾਰਾਜ ਸੇਵਾ ਕਰਦੇ ਹੁੰਦੇ ਸੀ, 11 ਸਾਲ ਰਹੇ ਨੇ ਪੰਜਵੇਂ ਪਾਤਸ਼ਾਹ ਗੋਇੰਦਵਾਲ ਸਾਹਿਬ, ਇੱਕ ਦਿਨ ਲਿਬੜੇ ਹੋਏ ਮਿੱਟੀ ਚ, ਛੋਟੀ ਜੀ ਉਮਰ, ਸਤਿਗੁਰ ਅਮਰਦਾਸ ਨਾਨੇ ਕੋਲ ਚਲੇ ਗਏ, ਤੇ ਗੁਰਸਿੱਖ ਪਿਆਰਿਓ ਬੀਬੀ ਭਾਨੀ ਜੀ ਨੱਠੇ ਨੱਠੇ ਆਏ ਕਿ ਕੱਪੜੇ ਲਿਬੜੇ ਨੇ ਬੱਚਿਆਂ ਦੇ, ਦੇਖ ਲਓ ਇਹ ਗੁਰੂ ਅਮਰਦਾਸ ਦੇ ਕੱਪੜਿਆਂ ਨੂੰ

0: ਦੇ ਗੁਰੂ ਅਰਜਨ ਦੇਵ ਮਹਾਰਾਜ ਚੌਂਕੀ ਦੇ ਉੱਤੇ ਜਿੱਥੇ ਬੈਠਦੇ ਸੀ ਗੁਰੂ ਅਮਰਦਾਸ ਮਹਾਰਾਜ ਨਿਮਾਣਿਆਂ ਦੇ ਮਾਣ ਬੱਚਿਆਂ ਦਾ ਸੁਭਾਅ ਹੁੰਦਾ ਆਪਣੇ ਹੱਥ ਨਾਲ ਚੱਕ ਕੇ ਨਾ ਆਪਣਾ ਪੈਰ ਚੌਂਕੀ ਪਰ ਰੱਖਣ ਲੱਗ ਪਏ ਪੈਰ ਆਪਣਾ ਚਰਨ ਤੇ ਗੁਰੂ ਅਮਰਦਾਸ ਜੀ ਕਹਿੰਦੇ ਦੋਤਿਆ ਕਾਲੀ ਨਾ ਕਰ ਆਪਣੇ ਬਾਪੂ ਤੇ ਲਈ ਅੱਜ ਕੇ ਅਕੋ ਸਤਨਾਮ ਬਚਨ ਕਰਤਾ ਸੀ ਨਾਨੇ ਤੇ ਕਾਹਨੂੰ ਗੱਦੀ ਮੰਗਦੇ ਬਾਪੂ ਦਊਗਾ ਤੈਨੂੰ ਆਪਣੇ ਬਾਪੂ ਤੋਂ ਇਹ ਬਚਨ ਸਗਲ ਮਨੋਰਥ ਪੂਰੀ ਆਸ਼ਾ ਉਹ ਸ੍ਰੀ ਗੁਰੂ ਰਾਮਦਾਸ ਜੀ ਨੇ ਗੁਰੂ ਅਰਜਨ ਦੇਵ ਜੀ ਸਾਰੇ ਸੰਸਾਰ ਦੇ ਸਿੱਖਾਂ ਸੇਵਕਾਂ ਦੇ ਇਸ ਘਰ ਦੇ ਸਾਰੇ ਅਰਥ ਮਨੋਰਥ ਮਨੋ ਅਰਥ ਮਨੋ ਦੀਆਂ ਕਾਮਨਾਵਾਂ ਉਹ ਸਾਰੀਆਂ ਗੁਰੂ ਘਰ ਵਿੱਚੋਂ ਪੂਰੀਆਂ ਹੁੰਦੀਆਂ ਹਨ।
1: ਤੈ ਜਨਮਤ ਗੁਰਮਤ ਬ੍ਰਹਮ ਪਛਾਣੇ।
0: ਬਹੁਤ ਵੱਡੀ ਗੱਲ, ਕੱਲ ਵੀ ਤੁਹਾਨੂੰ ਬੇਨਤੀ ਕੀਤੀ ਸੀ ਗੁਰੂ ਅਰਜਨ ਦੇਵ ਪਾਸਾ ਐਸੇ ਸਾਹਿਬਜ਼ਾਦੇ ਹੋਏ ਨੇ ਗੁਰੂ ਜਿਨ੍ਹਾਂ ਨੇ ਜਨਮ ਤੋਂ ਹੀ ਗੁਰਮਤ ਪ੍ਰਾਪਤ ਕੀਤੀ ਤੇ ਗੁਰਮਤ ਵਿੱਚੋਂ ਬ੍ਰਹਮ ਪਰਮੇਸ਼ਰ ਨੂੰ ਆਪਣੇ ਆਪ ਨੂੰ ਪਛਾਣਨਾ ਰੱਬ ਦੀ ਪਛਾਣ ਕਰਨੀ ਗੁਰਮਤ ਵਿੱਚੋਂ। ਦੇਖੋ ਕੈਸਾ ਬਚਨ ਇੱਕ ਗੁਰੂ ਗ੍ਰੰਥ ਸਾਹਿਬ ਵਿੱਚ ਆਉਂਦਾ। ਦੋ ਅਵਤਾਰ ਵੱਡੇ ਹੋਏ ਨੇ ਕ੍ਰਿਸ਼ਨ ਮਹਾਰਾਜ ਤੇ ਰਾਮ ਚੰਦਰ ਜੀ ਤੇਤੇ ਤੇ ਦੁਆਪਰ ਵਿੱਚ ਉਹਨਾਂ ਯੁੱਗਾਂ ਦੇ ਵੱਡੇ ਸੀ। ਉਹਨਾਂ ਬਾਬਤ ਬਾਣੀ ਨੇ ਕੀ ਆਖਿਆ ਭਾਈ, ਲੋਕ ਤਾਂ ਕਹਿੰਦੇ ਰਾਮ ਜੀ ਨੇ ਬਹੁਤ ਕਰਾਮਾਤ ਰਾਮ ਨੂੰ ਮਾਰਤਾ ਪੱਥਰ ਤਾਰ ਤੇ, ਕ੍ਰਿਸ਼ਨ ਜੀ ਨੇ ਪਹਾੜ ਚੱਕ ਲਿਆ ਬੜੀ ਕਰਾਮਾਤ ਦਿਖਾਈ, ਮੇਰੇ ਸਤਿਗੁਰਾਂ ਨੇ ਲਾਇਆ ਥਰਮਾਮੀਟਰ ਪੂਰਾ, ਇਹਨਾਂ ਨੇ ਪਰ ਕੀਤੀ ਹੈ। ਮਹਾਰਾਜ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਗੁਰਮਤ ਸਾਇਰ ਪਾਹਣ ਤਾਰੇ, ਉਹ ਰਾਮ ਨੂੰ ਨਾ ਕਹੋ ਪੱਥਰ ਤਾਰੇ, ਉਹਨੇ ਗੁਰੂ ਦੀ ਮਤ ਦੁਆਰਾ ਗੁਰੂ ਦੀ ਮਤ ਜਿਹੜੀ ਮਿਲੀ ਉਹਦੀ ਸ਼ਕਤੀ ਨਾਲ ਪੱਥਰ ਤਾਰੇ ਸੀ। ਸੇਤ ਕੀ ਯੋਜਨ ਸਾਗਰ ਪੇ ਸਮੁੰਦਰ ਪਰ ਪੁਲ ਬਣਿਆ ਸੀ, ਉਹ ਗੁਰੂ ਦੀ ਮਤ ਦੱਸੀ ਹੋਈ ਸੀ ਗੁਰਸਿੱਖ ਪਿਆਰਿਓ ਕਿ ਰਾਮ ਨਾਂ ਲਿਖਦੀ ਉੱਪਰ ਪੱਥਰ ਤਰ ਜਾਣਗੇ, ਉਹ ਗੁਰੂ ਨੇ ਦੱਸਿਆ ਸੀ, ਆਪਣੀ ਗੱਲ ਨਹੀਂ ਸੀ ਗੁਰੂ ਦੇ ਕਹੇ ਤੋਂ। ਤੇ ਇਹ ਅਗਲੀ ਗੱਲ, ਗੁਰਮਤ ਕ੍ਰਿਸ਼ਨ ਗੋਵਰਧਨ ਧਾਰੇ, ਪੜੋ ਗੁਰੂ ਗ੍ਰੰਥ ਸਾਹਿਬ ਦੀ ਬਾਣੀ, ਗੋਵਰਧਨ ਗੁਰਮੁਖ ਪਿਆਰਿਓ ਪਹਾੜ ਦਾ ਨਾਂ ਹੈ ਤੇ ਕ੍ਰਿਸ਼ਨ ਜੀ ਨੇ ਚੀਚੀ ਪਰ ਚੱਕ ਲਿਆ ਸੀ। ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਮੰਨਿਓ ਨਾ ਕਿਤੇ ਕ੍ਰਿਸ਼ਨ ਨੇ ਚੱਕਿਆ, ਇਹ ਵੀ ਨੁਕਤਾ ਉਹਦੇ ਗੁਰੂ ਨੇ ਦੱਸਿਆ ਸੀ, ਅੱਜ ਫੇ ਅਕੋ ਸਤਨਾਮ ਤਾਂ ਗੱਲ ਬਣੀ ਸੀ। ਉਹਨਾਂ ਨੇ ਵੀ ਗੁਰੂ ਦੀ ਮਤ ਦੁਆਰਾ ਸ਼ਕਤੀਆਂ ਪ੍ਰਾਪਤ ਕੀਤੀਆਂ ਤੇ ਸਾਨੂੰ ਵੀ ਗੁਰਮਤ ਗੁਰਸਿੱਖ ਪਿਆਰਿਓ ਤੇ ਜਨਮਤ ਗੁਰਮਤ ਬ੍ਰਹਮ ਪਛਾਣਿਓ, ਇਹ ਨੀਂਹ ਰੱਖੀ ਗਈ ਗੁਰੂ ਅਰਜਨ ਪਾਤਸ਼ਾਹ ਦੀ। ਜਨਮ ਤੋਂ ਹੀ ਬਾਬਾ ਬੁੱਢਾ ਸਾਹਿਬ ਜੀ ਤੋਂ ਗੁਰਮਤ ਮਿਲੀ ਉਹਨਾਂ ਨੂੰ, ਆਪਣੇ ਮਾਮੇ ਮੋਹਨ ਜੀ ਤੋਂ ਗੁਰਮਤ ਮਿਲੀ, ਬਾਬਾ ਮੋਹਰੀ ਜੀ ਉਹਨਾਂ ਦੇ ਸਕੂਲ ਦੇ ਟੀਚਰ ਹੁੰਦੇ ਸੀ, ਛੋਟੇ ਮਾਮੇ ਤੇ ਬੜੇ ਮਾਮੇ ਮੋਹਨ ਜੀ ਉਹਨਾਂ ਦੇ ਧਾਰਮਿਕ ਗੁਰੂ ਹੁੰਦੇ ਸੀ, ਅਧਿਆਤਮਕ ਵਾਦ ਦੇ ਉਹਨਾਂ ਨੇ ਬ੍ਰਹਮ ਗਿਆਨ ਯੋਗ ਅਭਿਆਸ ਸਿਖਾਇਆ ਸੀ। ਬਾਬਾ ਬੁੱਢਾ ਜੀ ਨੇ ਗੁਰਮਤ ਦੀ ਦਾਤ, ਹੇ ਗੁਰੂ ਅਰਜਨ ਦੇਵ ਜੀ ਤੁਸੀਂ ਜਨਮ ਤੋਂ ਹੀ ਗੁਰਮਤ ਨੂੰ ਧਾਰਨ ਕੀਤਾ, ਕਿਉਂਕਿ 11 ਸਾਲ ਨਾਨੇ ਤੋਂ ਲੈ ਕੇ ਗੁਰੂ ਘਰ ਵਿਚ ਰਹਿਣਾ ਪਿਆ।
1: ਕਲ ਜੋੜ ਕਰ ਸੋ ਜਸ ਵਖਾਣੇ,
0: ਹੇ ਗੁਰੂ ਅਰਜਨ ਦੀ ਮੇਰੇ ਕੋਲ ਸ਼ਕਤੀ ਨਹੀਂ ਹੈਗੀ, ਕਲ ਭਗਤ ਜੀ ਭੱਟ ਦਾ ਨਾਮ ਹੈ ਗੁਰਮੁਖ ਪਿਆਰਿਓ, ਕਲ ਆਪ ਜੀ ਦੇ ਹੱਥ ਬੰਨ ਕੇ ਨਿਮਰਤਾ ਦੇ ਨਾਲ ਆਪ ਜੀ ਦੀ ਕਿਰਪਾ ਨਾਲ ਜਦੋਂ ਹੱਥ ਬੰਨਾਂਗੇ ਕਹੀਦਾ ਹੁਣ ਤੇਰੀ ਕਿਰਪਾ ਹੈ, ਆਪ ਮੇਰੇ ਤੇ ਮਿਹਰ ਕਰੋ, ਮਿਹਰ ਕਰੋ, ਮੈਂ ਹੱਥ ਜੋੜ ਕੇ ਬੇਨਤੀ ਕਰਦੇ, ਮੈਂ ਤੁਹਾਡਾ ਸੁਜਸ ਸ਼੍ਰੋਮਣੀ ਜਸ ਉੱਤਮ ਜਸ ਸਾਰਿਆਂ ਤੋਂ ਵਧੀਆ ਨਿਰਮਲ ਜਸ ਹੈ ਜਿਹੜਾ ਉਹ ਮੈਂ ਕਹਾਂ, ਮੇਰੇ ਉੱਤੇ ਕਿਰਪਾ ਕਰੋ।
1: ਭਗਤ ਜੋਗ ਕੋ ਜੈ ਤਵਾ,
0: ਇੱਥੋਂ ਉਪਮਾ ਸ਼ੁਰੂ ਹੋਈ ਗੁਰੂ ਅਰਜਨ ਦੇਵ ਜੀ ਦੀ, ਭਗਤ ਜੋਗ ਜੈਤ ਵਾਰ, ਕੈਸੇ ਸ਼ਬਦ ਨੇ, ਇੱਕ ਭਗਤੀ ਹੈ ਇੱਕ ਜੋਗ ਹੈ, ਜੈਤ ਨਾਮ ਹੈ ਜਿੱਤਣ ਦਾ, ਵਾਰ ਕਹੀਏ ਵਾਲਾ, ਫਿਰ ਸਤਿਗੁਰੂ ਜੀ ਪਿੱਛੇ ਭਗਤ ਵੀ ਹੋਏ ਜੋਗੀ ਵੀ ਹੋਏ, ਪਰ ਤੁਹਾਡੇ ਵਿੱਚ ਇੱਕ ਨਵੀਂ ਗੱਲ ਹੈ, ਜਿਹੜੇ ਭਗਤ ਸੀ ਉਹ ਜੋਗੀ ਨਹੀਂ ਸੀ, ਜਿਹੜੇ ਜੋਗੀ ਸੀ ਉਹ ਭਗਤ ਨਹੀਂ ਸੀ, ਇਹ ਦੋ ਗੱਲਾਂ ਨੂੰ ਤੁਸੀਂ ਕੱਲਿਆਂ ਨਹੀਂ ਜਿੱਤ ਲਿਆ, ਤੁਸੀਂ ਭਗਤ ਵੀ ਤੇ ਜੋਗੀ ਵੀ, ਭਗਤੀ ਤੁਹਾਡੇ ਵਰਗੀ ਗੁਰਸਿੱਖ ਪਿਆਰਿਓ, ਜੋ ਬਚਨ ਕਹਿਤਾ, ਸਭ ਤੋਂ ਵੱਡੀ ਭਗਤੀ ਕੀ ਹੈ, ਗੁਰੂ ਦਾ ਬਚਨ ਮੰਨਣਾ, ਆਗਿਆ ਸਮ ਨਹੀਂ ਸੇਵਾ, ਔਰ ਜਿਹੜੀ ਸੇਵਾ ਹੈ ਭਗਤੀ ਹੈ, ਇਹ ਬਚਨ ਮੰਨਣ ਤੋਂ ਵੱਡੀ ਕੋਈ ਭਗਤੀ ਹੋ ਨਹੀਂ ਗੁਰਸਿੱਖ ਪਿਆਰੇ, ਉਹਨੂੰ ਕਹਿ ਦਿੱਤਾ ਮੰਨੇ ਕੀ ਗੱਤ ਕਹੀ ਨਾ ਜਾਏ, ਤੁਹਾਡੇ ਵਿੱਚ ਦੋਵੇਂ ਗੱਲਾਂ ਨੂੰ ਜਿੱਤ ਲਿਆ ਤੁਸੀਂ, ਕਈ ਭਗਤੀ ਕਰਦੇ ਸੀ ਕਈ ਜੋਗੀ ਬਣਦੇ ਸੀ, ਪਰ ਤੁਸੀਂ ਭਗਤ ਜੋਗ ਕੋ ਜੈਤ ਵਾਰ, ਤੁਸੀਂ ਦੋਹਾਂ ਨੂੰ

0: ਇਕੱਠੇ ਹੀ ਜਿੱਤਣ ਵਾਲੇ ਹੋ।
1: ਹਰ ਜਨ ਕੋ ਉਪਾਇਓ
0: ਹਰੀ ਰੂਪ ਜਨਕ। ਜਨਕ ਦੇ ਦੋ ਅਰਥ ਨੇ, ਜਨਕ ਦਾ ਅਰਥ ਹੈ ਗਿਆਨ, ਜਨਕ ਦਾ ਅਰਥ ਹੈ ਪਿਤਾ। ਪਿਤਾ ਜਨਕ ਦਾ ਅਰਥ ਹੈ ਗੁਰੂ ਪੇਰਿਓ, ਜਨਕ ਜਨਨ ਪੈਦਾ ਕਰਨ ਵਾਲਾ। ਤੁਸੀਂ ਹਰ ਜਨਕ ਉਪਾਇਓ, ਤੁਹਾਡਾ ਹਰੀ ਪਰਮਾਤਮਾ ਨੇ ਐਸਾ ਰੂਪ ਦਿੱਤਾ ਜਨਕ ਗਿਆਨ ਸਰੂਪ, ਜੋ ਹਰੀ ਸਾਰਿਆਂ ਦਾ ਪ੍ਰਤਪਾਲਕ ਪਿਤਾ ਹੈ, ਉਹੀ ਸਰੂਪ ਧਾਰਨ ਕਰਕੇ ਤੁਹਾਡੇ ਰੂਪ ਵਿਚ ਗੁਰੂ ਅਰਜਨ ਪ੍ਰਤੱਖ ਹਰ, ਜਿਹੜਾ ਨਿਰਗੁਣ ਸਰੂਪ ਵਿਚ ਲੁਕਿਆ ਹੋਇਆ ਖਰੀ ਹੈ, ਸਰ ਜਗ੍ਹਾ ਵਿਆਪਕ ਹੈ, ਉਹੀ ਹਰੀ ਪ੍ਰਤੱਖ ਬਣ ਕੇ ਜਨਕ ਸੰਸਾਰ ਦੇ ਪੈਦਾ ਕਰਨ ਵਾਲਾ, ਜਨਕ ਸੰਸਾਰ ਨੂੰ ਗਿਆਨ ਦੇਣ ਵਾਲਾ ਪ੍ਰਕਾਸ਼ਕ, ਉਹੀ ਰੂਪ ਧਾਰ ਕੇ ਤੁਸੀਂ ਆਏ ਹੋ।
1: ਸ਼ਬਦ ਗੁਰੂ ਪ੍ਰਕਾਸ਼ਿਓ,
0: ਤੁਸੀਂ ਕੀ ਕੀਤਾ ਗੁਰੂ ਰਾਮਦਾਸ ਮਹਾਰਾਜ ਜੀ ਨੇ, ਤੁਹਾਡੇ ਹਿਰਦੇ ਵਿਚ ਸ਼ਬਦ ਦਾ ਪ੍ਰਕਾਸ਼, ਸ਼ਬਦ ਦਾ ਗਿਆਨ। ਸਾਰੇ ਗੁਰੂਆਂ ਨੇ, ਗੁਰਮੁਖ ਪਿਆਰਿਓ, ਬਾਬਾ ਬੁੱਢਾ ਸਾਹਿਬ ਜੀ ਨੇ ਬਚਨ ਕੀਤਾ, ਦੇਖੋ ਭਾਈ ਗੁਰਦਾਸ ਜੀ ਨੇ ਬਚਨ ਕੀਤੇ ਨੇ, ਬਾਬਾ ਬੁੱਢਾ ਸਾਹਿਬ ਜੀ ਨੇ 6 ਗੁਰੂਆਂ ਦੇ ਦਰਸ਼ਨ ਕੀਤੇ, 5 ਗੁਰੂਆਂ ਨੂੰ ਗੁਰਗੱਦੀ ਦਿੱਤੀ, 6 ਗੁਰੂ ਉਹਨਾਂ ਦੇ ਸਾਹਮਣੇ ਆਏ, ਤੇ ਭਾਈ ਗੁਰਦਾਸ ਜੀ ਨੇ ਸਾਫ ਲਿਖਿਆ ਕਿ ਉਹਨਾਂ ਦੇ ਹੁੰਦੇ ਵੀ ਗੁਰੂ ਸ਼ਬਦ ਹੈ, ਤਾਂ ਸ਼ਬਦ ਦਾ ਹੀ ਗਿਆਨ ਦਿੰਦੇ ਰਹੇ ਨੇ, ਆਪਣਾ ਗਿਆਨ ਕਿਸੇ ਗੁਰੂ ਨੇ ਨਹੀਂ ਦਿੱਤਾ। ਸਗੋਂ ਕਹਿ ਦਿੱਤਾ, ਅਸੀਂ ਤਾਂ ਇਹਦੇ ਚੇਲੇ ਹਾਂ, ਅਸੀਂ ਤਾਂ ਸੇਵਕ ਹਾਂ, ਗੁਰੂ ਤਾਂ ਸ਼ਬਦ ਹੈ। ਇਹ ਜੋ ਗੁਰੂ ਨਾਨਕ ਦੇ ਦਰ ਨੇ ਸ਼ਬਦ ਦਾ ਪ੍ਰਕਾਸ਼ ਕੀਤਾ, ਆਪਣਾ ਨਹੀਂ ਕੀਤਾ, ਸ਼ਬਦ ਦੇ ਨਾਲ ਦੁਨੀਆਂ ਨੂੰ ਤਾਰਿਆਂ ਜੋੜਿਆ, ਉਹੀ ਗੁਰੂ ਰਾਮਦਾਸ ਜੀ ਨੇ ਤੁਹਾਡੇ ਹਿਰਦੇ ਵਿਚ, ਤੁਸੀਂ ਫਿਰ ਉਹੀ ਬਾਣੀ ਦਾ ਪ੍ਰਕਾਸ਼, ਚਾਰੇ ਗੁਰੂਆਂ ਦੀ ਬਾਣੀ ਇਕੱਠੀ ਕਰਕੇ ਸਤਿਗੁਰ ਗੁਰੂ ਗ੍ਰੰਥ ਸਾਹਿਬ ਦਾ ਰੂਪ, ਫਿਰ ਹਰਿਮੰਦਰ ਸਾਹਿਬ, ਅੰਮ੍ਰਿਤਸਰ ਸਾਹਿਬ, ਇਹ ਸ਼ਬਦ ਦਾ ਪ੍ਰਕਾਸ਼ ਕਰਤਾ, ਸੁਲਾ ਕੁਲ ਸਾਰਿਆਂ ਨੂੰ ਸਾਂਝਾ। ਚਾਨਣਾ ਜਿਹੜਾ ਹੁੰਦਾ ਨਾ ਪ੍ਰਕਾਸ਼, ਇਹ ਰੱਬ ਖਾਤਰ ਕਿਉਂ ਵਰਤਿਆ ਭਾਈ? ਇਹ ਦੇਖੋ ਸਾਦੀ ਗੱਲ ਹੈ, ਆਹ ਹੁਣ ਚਾਨਣਾ ਹੈ, ਇਹਨੇ ਦੇਖਣਾ ਇਹਨੇ ਵੀ ਹਿੰਦੂ ਆਇਆ ਕਿ ਸਿੱਖ ਆਇਆ। ਇਹ ਚਾਨਣੇ ਨੇ ਇਹ ਵੀ ਨੀ ਦੇਖਣਾ ਕਿ ਚੋਲੇ ਵਾਲਾ ਬਾਬਾ ਆਇਆ ਕਿ ਚੋਰ ਆਇਆ, ਕੋਈ ਸਤਨਾਮ ਇੰਨੀ ਵਡਿਆਈ ਹੈ ਚਾਨਣੇ ਚ, ਐਵੀਂ ਨੀ ਰੱਬ ਨੂੰ ਚਰਨਾ ਕਿਹਾ, ਐਵੀਂ ਨੀ ਸ਼ਬਦ ਨੂੰ ਪ੍ਰਕਾਸ਼, ਸਾਡੇ ਗੁਰੂਆਂ ਨੂੰ ਕਿਹਾ ਤੁਸੀਂ ਸ਼ਬਦ ਰੂਪ ਪ੍ਰਕਾਸ਼ ਹੋ। ਇਹ ਵੈਰੀ ਮਿੱਤਰ ਦੇਖਦਾ ਹੀ ਨੀ, ਤੁਸੀਂ ਦੇਖੋਗੇ ਮੇਰਾ ਸੱਜਣ ਆਇਆ, ਇਹ ਵੈਰੀ ਹੈ, ਇਹਨੇ ਨੀ ਦੇਖਣਾ, ਇਹਨੂੰ ਦੋਵੇਂ ਬਰਾਬਰ ਨੇ। ਇਹਨੂੰ ਤਾਂ ਗੁਰਦੁਆਰੇ ਬੈਠੇ ਆਪਾਂ ਹੁਣ, ਇਹਨੂੰ ਗੋਲਕ ਚ ਪੈਸੇ ਪਾਉਣ ਵਾਲੇ ਵੀ ਬਰਾਬਰ ਹੈ, ਕੱਢਣ ਵਾਲੇ ਵੀ ਬਰਾਬਰ ਹੈ, ਅੱਜ ਕੋਈ ਸਾਧਨ ਉਹਨਾਂ ਨੂੰ ਵੀ ਉਨੀ ਰੋਸ਼ਨੀ ਦਊ। ਇਹਨੇ ਨੀ ਦੇਖਣਾ ਵੀ ਇੱਥੇ ਕੱਢਣ ਆਇਆ ਕਿ ਪਾਉਣ ਆਇਆ, ਇੰਨੀ ਵਿਆਪਕਤਾ, ਇੰਨੀ ਸ਼ਮਤਾ ਕਿਸੇ ਚ ਹੋਣੀ ਔਖੀ ਹੈ ਗੁਰਸਿੱਖ ਪਿਆਰਿਓ? ਚਾਰ ਪੁੱਤ ਹੋਣੇ ਇੱਕ ਬਾਪੂ ਦੇ, ਉਹਨਾਂ ਚ ਵੀ ਥੋੜਾ ਬਹੁਤਾ ਫਰਕ ਪਾ ਦਿੰਦਾ, ਬਾਪੂ ਕਿਸੇ ਨਾਲ ਜ਼ਿਆਦਾ ਲਾਡ ਕਰਦਾ, ਕਿਸੇ ਨੂੰ ਘੱਟ। ਹਾਂ, ਐਸਾ ਪ੍ਰਕਾਸ਼ ਵਾਹਿਗੁਰੂ ਦੇ ਸ਼ਬਦ ਹੈ ਗੁਰੂ ਗ੍ਰੰਥ ਸਾਹਿਬ ਦਾ, ਕੋਈ ਗਾਵੈ ਕੋ ਸੁਣੈ, ਕੋਈ ਕਰੈ ਵਿਚਾਰ, ਕੋ ਉਪਦੇਸ਼ੈ ਕੋ ਦ੍ਰਿੜੈ, ਜਿਸਕਾ ਹੋਏ ਉਦਾ। ਇਸ ਕਰਕੇ ਪ੍ਰਕਾਸ਼ ਕਿਹਾ ਸ਼ਬਦ ਨੂੰ, ਉਹ ਪ੍ਰਕਾਸ਼ ਗੁਰੂ ਰਾਮਦਾਸ ਮਹਾਰਾਜ ਜੀ ਨੇ ਜੋ ਗੁਰੂ ਨਾਨਕ ਤੋਂ ਲੈ ਕੇ ਸ਼ਬਦ ਦਾ ਹੋਇਆ। ਵਾਹਿਗੁਰੂ ਦਾ ਵਾਸਾ, ਪਰਮੇਸ਼ਰ ਦਾ ਵਾਸਾ, ਸਾ ਰਸਨਾ ਧਨ ਧਨ ਹੈ ਮੇਰੀ ਜਿੰਦੜੀਏ, ਉਹ ਰਸਨਾ ਨੂੰ ਧਨ ਕਿਹਾ, ਜਿਸ ਰਸਨਾ ਤੇ ਸਤਨਾਮ ਵਾਹਿਗੁਰੂ ਵਸਦਾ। ਕਬੀਰ ਸਾਹਿਬ ਨੇ ਵੀ ਕਹਿਤਾ, ਕਬੀਰ ਸੋਈ ਮੁਖ ਧਨ ਹੈ, ਜਾਂ ਮੁਖ ਕਹੀਏ ਰਾਮ, ਜਿਸ ਮੁਖ ਤੋਂ ਰਾਮ ਨਿਕਲਦਾ ਉਹ ਮੁਖ ਧਨ ਹੈ। ਦੇਹੀ ਕਿਸਕੀ ਬਾਪਰੀ ਪਵਿੱਤਰ ਹੋਏਗਾ, ਕਿਸਕੀ ਉਹਦੇ ਤਾਂ ਪੈਰਾਂ ਦੀ ਜੁੱਤੀ ਬਣਨ ਨੂੰ ਕਿਹਾ, ਜੀ ਉਹ ਸੁਪਨੇ ਵਿਚ ਵੀ ਰਾਮ ਨਿਕਲ ਜਾਵੇ ਮੂੰਹ ਤੋਂ। ਐਸਾ ਮੁਖ ਹੈ ਆਪਣਾ, 24 ਘੰਟੇ ਵਾਹਿਗੁਰੂ ਸਤਨਾਮ ਤੋਂ ਬਿਨਾਂ, ਬਾਣੀ ਤੋਂ ਬਿਨਾਂ, ਸ਼ਬਦ ਪ੍ਰਕਾਸ਼ ਤੋਂ ਬਿਨਾਂ ਹੋਰ ਕੋਈ ਚੀਜ਼ ਤੁਹਾਡੀ ਰਸਨਾ ਤੇ ਨਹੀਂ ਵਸਦੀ, ਰਸਨਾ ਤੋਂ ਸਦਾ ਹੀ ਵਾਹਿਗੁਰੂ ਦਾ ਨਾਮ।
1: ਗੁਰੂ ਨਾਨਕ ਅੰਗਦ ਅਮਰ ਲਾਗ,
0: ਇਹ ਜਿਹੜਾ ਸ਼ਬਦ ਤੁਹਾਡੀ ਰਸਨਾ ਤੇ ਹੈ, ਇਹੀ ਗੁਰੂ ਨਾਨਕ ਦੀ ਸੰਗਤ ਕਰਕੇ ਬਾਬਾ ਲਹਿਣਾ ਜੀ ਅੰਗਦ ਬਣ ਗਏ, ਉਹਨਾਂ ਨੇ ਪ੍ਰਾਪਤ ਕੀਤਾ। ਗੁਰੂ ਅੰਗਦ ਦੇਵ ਜੀ ਦੀ ਸੇਵਾ ਕਰਕੇ ਜਿਹਨੂੰ ਦੁਨੀਆਂ ਅਮਰੂ ਨਿਥਾਵਾਂ ਕਹਿੰਦੀ ਸੀ, ਉਹ ਨਿਮਾਣਿਆਂ ਦੇ ਮਾਣ ਬਣ ਗਏ। ਉਹ ਗੁਰੂ ਅਮਰਦਾਸ ਮਹਾਰਾਜ ਜੀ ਦੀ ਸੇਵਾ ਕਰਕੇ, ਸ਼ਬਦ ਪ੍ਰਾਪਤ ਕਰਕੇ, ਘੁੰਗਣੀਆਂ ਵੇਚਣ ਵਾਲਾ ਯਤੀਮ ਬੱਚਾ, ਛੋਟੀ ਜੀ ਉਮਰ ਵਿਚ ਮਾਂ ਬਾਪ ਚੜਾਈ ਕਰ ਗਏ ਚੌਥੇ ਪਾਤਸ਼ਾਹ ਬਾਬਾ ਜੇਠਾ ਜੀ ਦੇ, ਉਹ ਗੁਰੂ ਰਾਮਦਾਸ ਸੋਢੀ ਸੁਲਤਾਨ ਬਣ ਗਏ। ਉਹੀ ਸ਼ਬਦ ਹੁਣ ਆਪ ਜੀ ਨੂੰ ਪ੍ਰਾਪਤ ਹੋਇਆ ਹੈ ਸ੍ਰੀ ਗੁਰੂ ਰਾਮਦਾਸ ਜੀ ਤੋਂ।
1: ਉੱਤਮ ਪਦ ਪਾਇਓ,
0: ਉਹ ਜਿਹੜੇ ਪਹਿਲੇ ਗੁਰੂਆਂ ਨੇ ਉੱਤਮ ਪਦ ਪਾਇਆ, ਉਹੀ ਤੁਹਾਨੂੰ ਪ੍ਰਾਪਤੀ ਹੋਈ ਹੈ।
1: ਗੁਰ ਅਰਜਨ ਘਰ ਗੁਰੂ ਰਾਮਦਾਸ।
0: ਗੁਰੂ ਅਰਜਨ ਦੇਵ ਜੀ, ਤੁਸੀਂ ਸ੍ਰੀ ਗੁਰੂ ਰਾਮਦਾਸ ਜੀ ਦੇ ਘਰ, ਆਪਾਂ ਕਹਿੰਦੇ ਨੀ ਫਲਾਣੇ ਦੇ ਘਰ ਪੁੱਤਰ ਪੈਦਾ ਹੋਏ, ਫਲਾਣੇ ਦੇ ਘਰ ਬੱਚੀ ਪੈਦਾ ਹੋਈ ਹੈ। ਹੇ ਗੁਰੂ ਅਰਜਨ ਦੇਵ ਜੀ, ਤੁਸੀਂ ਗੁਰੂ ਰਾਮਦਾਸ ਮਹਾਰਾਜ ਜੀ ਦੇ ਘਰ ਚੂਨਾ ਮੰਡੀ ਲਾਹੌਰ ਵਿਚ, ਬਾਬਾ ਹਰਦਾਸ ਜੀ ਦੇ ਘਰ, ਗੁਰੂ ਰਾਮਦਾਸ ਜੀ ਤੁਸੀਂ ਉਹਨਾਂ ਦੇ ਘਰ,
1: ਭਗਤ ਉੱਤਰ ਆਇਓ।
0: ਤੁਸੀਂ ਭਗਤ ਨੀ, ਭਗਤੀ ਦਾ ਸਰੂਪ, ਜਿੱਥੋਂ ਭਗਤੀ ਫੁੱਲਦੀ ਹੈ, ਪੈਦਾ ਹੁੰਦੀ ਹੈ, ਉਹ ਭਗਤੀ ਸੰਸਾਰ ਵਿਚ ਪ੍ਰਗਟ ਕਰਨ ਵਾਸਤੇ, ਪ੍ਰੇਮਾ ਭਗਤੀ ਦੱਸਣ ਵਾਸਤੇ, ਭਗਤੀ ਦਾ ਸਰੂਪ ਹੀ ਆ ਕੇ ਪ੍ਰਗਟ ਹੋ ਗਿਆ। ਤੁਸੀਂ ਭਗਤੀ ਦਾ ਹੀ ਸਰੂਪ ਹੋ।
1: ਵੱਡ ਭਾਗੀ ਉਨਮਾਨਿਓ।
0: ਉਨਮਾਨ ਹੁੰਦਾ ਵਿਚਾਰ ਕਰਨਾ, ਉਨਮਾਨ ਉਨਮਨੀ ਅਵਸਥਾ ਇੱਕ ਗੁਰਸਿੱਖ ਪਿਆਰੇ ਜੋਗੀਆਂ ਦੀ। ਪਰ ਉਨਮਾਨ ਨੂੰ ਤੁਹਾਨੂੰ ਸਿੱਧੀ ਪੰਜਾਬੀ ਵੀ ਜੇ ਸਮਝਣਾ ਨਾ, ਤਾਂ ਇਹਦਾ ਏਦਾਂ ਸਮਝ ਲਓ, ਅਨੁਮਾਨ ਲਾਉਣਾ। ਅਨੁਮਾਨ ਲਾ ਕਿੰਨੀ ਕੁ ਚੀਜ਼ ਹੈ, ਅਨੁਮਾਨ ਲਾਇਆ ਵੀ ਇਹ ਕੰਮ ਏਦਾਂ ਹੋਊਗਾ, ਉਹ ਵਿਚਾਰ ਆ ਗਈ ਨਾ, ਵੀ ਵਿਚਾਰ ਕਰੀਏ, ਇੰਨੀ ਕੁ ਚੀਜ਼ ਹੈ। ਅਨੁਮਾਨ ਦਾ ਅਰਥ ਕਰਨਾ ਵਿਚਾਰ। ਵੱਡ ਭਾਗੀ ਅਨੁਮਾਨੇ ਹੋ, ਪਰ ਜਿਹੜੇ ਗੁਣ ਤੁਹਾਡੇ ਵਿਚ ਹਨ, ਗੁਰੂ ਅਰਜਨ ਦੇਵ ਜੀ ਉੱਪਰ ਦੱਸੇ ਹਨ, ਇਹ ਹਰ ਇੱਕ ਨੂੰ ਨਹੀਂ, ਇਹ ਜਿਨ੍ਹਾਂ ਨੇ ਵਿਚਾਰ ਕੀਤੀ ਹੈ, ਜਿਨ੍ਹਾਂ ਨੇ ਬੁੱਧ ਨਾਲ ਵਿਚਾਰੇ ਕਿ ਗੁਰੂ ਅਰਜਨ ਦੇਵ ਪਾਤਸ਼ਾਹ ਗੁਰੂ ਰਾਮਦਾਸ ਦੇ ਪੁੱਤਰ ਨਹੀਂ ਪੈਦਾ ਹੋਏ, ਇਹ ਤਾਂ ਭਗਤੀ ਨੇ ਆਪਣਾ ਸਰੂਪ ਪ੍ਰਗਟ ਕੀਤਾ। ਜਿਨ੍ਹਾਂ ਦੀ ਰਚਨਾ ਤੇ 24 ਘੰਟੇ ਹਰੀ ਪ੍ਰਮਾਤਮਾ ਵਸਦਾ ਹੈ, ਜਿਨ੍ਹਾਂ ਨੇ ਸੰਸਾਰ ਨੂੰ ਸ਼ਬਦ ਦਾ ਪ੍ਰਕਾਸ਼ ਦਿੱਤਾ ਹੈ, ਜਿਨ੍ਹਾਂ ਨੇ ਉਨਮਾਨ, ਉਹ ਵੱਡਿਆਂ ਭਾਗਾਂ ਵਾਲੇ, ਉੱਚਿਆਂ ਭਾਗਾਂ ਵਾਲੇ, ਜਿਨ੍ਹਾਂ ਦੇ ਮਨ ਵਿਚ ਇਹ ਵਿਚਾਰ ਆ ਗਈ ਕਿ ਗੁਰੂ ਅਰਜਨ ਤਾਂ ਪ੍ਰਤੱਖ ਹਰੀ ਦਾ ਸਰੂਪ ਹਨ। ਵੱਡ ਭਾਗੀ ਉਨਮਾਨਿਓ, ਦੂਜਾ ਅਰਥ ਲੈ ਲਓ, ਇਹ ਵਿਚਾਰ ਕਿਨ੍ਹਾਂ ਨੂੰ ਆਉਂਦੀ ਹੈ, ਸਿੱਧੀ ਪੰਜਾਬੀ ਵਿਚ ਅਰਥ ਕਰ ਲਓ। ਆਪ ਤੋਂ ਵੱਡਾ ਕੌਣ ਕਿਸੇ ਨੂੰ ਕਦ ਮੰਨਾਂਗੇ ਆਪਾਂ? ਜਦੋਂ ਸਾਡੇ ਅੰਦਰੋਂ ਵੱਡਾ ਪਣ ਨੱਠੂਗਾ, ਤਾਂ ਹੀ ਕਿਸੇ ਨੂੰ ਦੂਜੇ ਨੂੰ ਵੱਡਾ ਮੰਨਾਂਗੇ ਨਾ। ਜੇ ਆਪਾਂ ਆਪਣੇ ਆਪ ਨੂੰ ਇਹ ਵੱਡਾ ਮੰਨੀ ਫਿਰਦੇ, ਆਪਾਂ ਕਿਹਨੂੰ ਵੱਡਾ ਮੰਨਾਂਗੇ? ਵੱਡ ਭਾਗੀ ਜਿਨ੍ਹਾਂ ਦੇ ਹਿਰਦੇ ਵਿਚੋਂ ਵੱਡਾ ਪਣ ਹੋਵੇ ਨਿਕਲ ਗਿਆ, ਉਹੀ ਦੂਜੇ ਨੂੰ ਵੱਡਾ ਮੰਨਦਾ। ਵੱਡ ਭਾਗੀ ਉਹਨ ਮੰਨੇ ਹੋ ਜਿਨ੍ਹਾਂ ਦੇ ਹਿਰਦੇ ਵਿਚੋਂ ਹੋਵੇ ਵੱਡਾਪਣ ਭੱਜ ਜਾਵੇ, ਨੀਵੇਂ ਹੋ ਜਾਣ, ਉਹਨਾਂ ਨੇ ਆਪ ਨੂੰ ਵਿਚਾਰਿਆ ਜਾਣਿਆ ਹੈ।
1: ਰਿੱਧ ਸ਼ਬਦ ਵਸਾਇਓ।
0: ਹਿਰਦੇ ਵਿਚ ਸ਼ਬਦ, ਇਹ ਵਸਣਾ ਵੀ ਉੱਥੇ ਹੈ ਗੁਰਮੁਖ ਪਿਆਰਿਓ, ਜਿਸ ਹਿਰਦੇ ਵਿਚ ਹੋਵੇ ਨੀ ਨਾ ਹੋਵੇਗੀ, ਉੱਥੇ ਹੀ ਵਾਹਿਗੁਰੂ ਦਾ ਸ਼ਬਦ ਵਸੂਗਾ, ਉੱਥੇ ਹੀ ਨਾਮ ਵਸੂਗਾ। ਇਹਨੂੰ ਤਾਂ ਏਡਾ ਕਹਿਤਾ, ਹੋਵੇ ਨਾਵੇ ਨਾਲ ਵਿਰੋਧ ਹੈ, ਦੋਏ ਨਾ ਵਸੇ ਇੱਕ ਥਾਂ, ਇਹ ਇੱਕ ਜਗ੍ਹਾ ਵਸੇ ਨਹੀਂ ਸਕਦੇ। ਭਾਈ ਭਾਈ ਤਾਂ ਵਿਰੋਧੀ ਹੋ ਜਾਂਦੇ, ਪਰ ਜੁਦੇ ਹੋ ਕੇ ਇੱਕੋ ਪਿੰਡ ਚ ਤਾਂ ਵਸੀ ਜਾਂਦੇ। ਇਹ ਵਾਹਿਗੁਰੂ ਦਾ ਨਾਮ ਤੇ ਪ੍ਰਮਾਤਮਾ ਤੇ ਹੋਵੇ, ਇਹ ਇੰਨੇ ਵਿਰੋਧੀ ਹੈ, ਇਹ ਦੇਹੀ ਰੂਪੀ ਇੱਕ ਪਿੰਡ ਘਰ ਵਿਚ ਵਸੇ ਨਹੀਂ ਸਕਦੇ। ਜਿੱਥੇ ਨਾਮ ਹੈ ਉੱਥੇ ਹੋਵੇ ਨੀ, ਜਿੱਥੇ ਹੋਮੇ ਹੈ ਉੱਥੇ ਨਾਮ ਨੀ। ਵੱਡ ਭਾਗੀ ਉਹਨ ਮਾਨੇ ਉਹਦੇ ਸ਼ਬਦ ਵਸਾਏ ਹੋ, ਜਿਨ੍ਹਾਂ ਦੇ ਹਿਰਦੇ ਵਿਚੋਂ ਵੱਡਾ ਪਹਣ ਹੋਮੇ ਨਿਕਲ ਗਿਆ, ਉਹਨਾਂ ਨੇ ਵਿਚਾਰ ਕਰਕੇ ਕਿ ਗੁਰੂ ਅਰਜਨ ਪਾਤਸ਼ਾਹ ਦਾ ਜਿਹੜਾ ਨਾਂ ਹੈ, ਇਹ ਤਾਂ ਹਰੀ ਪ੍ਰਮਾਤਮਾ ਦਾ ਹੀ ਨਾਂ ਹੈ। ਉਹਨਾਂ ਨੇ ਆਪਣੀ ਰਸਨਾ ਤੋਂ ਗੁਰੂ ਅਰਜਨ ਨੂੰ ਇਹ ਹਰੀ ਪ੍ਰਮਾਤਮਾ ਸਮਝ ਕੇ ਉਚਾਰਿਆ। ਪਰ ਵਿਚਾਰ ਕੇ ਜਿਨ੍ਹਾਂ ਨੇ ਉਨਮਾਨ, ਜਿਨ੍ਹਾਂ ਨੇ ਵਿਚਾਰ ਲਾਈ ਕਿ ਕੋਈ ਪਰਖ ਨਹੀਂ ਗੁਰੂ ਅਰਜਨ ਪ੍ਰਤੱਖ ਹਰ, ਉਹਨਾਂ ਦੇ ਹਿਰਦੇ ਵਸ ਗਏ ਗੁਰੂ ਅਰਜਨ ਪਾਤਸ਼ਾਹ, ਉਹਨਾਂ ਦੇ ਹਿਰਦੇ ਵਸ ਗਿਆ ਵਾਹਿਗੁਰੂ ਦਾ ਨਾਮ, ਜਿਨ੍ਹਾਂ ਨੇ ਨਿਮਰਤਾ ਦੇ ਨਾਲ, ਜਿਨ੍ਹਾਂ ਨੇ ਵਿਚਾਰ ਦੇ ਨਾਲ ਤੁਹਾਡੇ ਦਰਸ਼ਨ ਕੀਤੇ ਤੇ ਦਰਸ਼ਨਾਂ ਤੋਂ ਹੀ ਪਤਾ ਲੱਗ ਗਿਆ ਤਾਂ ਭਗਤੀ ਦਾ ਹੀ ਸਰੂਪ ਹਨ, ਇਹ ਤਾਂ ਪਰਮੇਸ਼ਰ ਦਾ ਹੀ ਸਰੂਪ ਹਨ।
1: ਮਨ ਮਾਨਕ ਸੰਤੋਖਿਓ।
0: ਬਸ ਉਹਨਾਂ ਗੁਰਸਿੱਖਾਂ ਦੇ ਫਿਰ ਤੁਹਾਡੇ ਮਾਂਗ, ਜਿਵੇਂ ਤੁਸੀਂ ਗੁਰੂ ਰਾਮਦਾਸ ਜੀ ਦੇ ਸ਼ਬਦ ਪ੍ਰਕਾਸ਼ ਕਰਕੇ ਉਹਨਾਂ ਨੂੰ ਵੱਡਾ ਮੰਨ ਕੇ, ਆਪ ਤੋਂ ਤੁਹਾਡੇ ਮਨ ਮਾਨਕ, ਮਨ ਰੂਪੀ ਹੀਰਾ ਮੋਤੀ ਮਾਨਕ ਸ਼ੁੱਧ ਬਣ ਗਿਆ, ਹੀਰੇ ਮੋਤੀ ਸ਼ੁੱਧ ਹੁੰਦੇ ਨੇ ਉਹ ਸ਼ਬਦ ਦੇ ਪ੍ਰਕਾਸ਼ ਦੇ ਨਾਲ, ਗੁਰੂ ਦੇ ਗਿਆਨ ਦੇ ਨਾਲ। ਮਨ ਮਾਨਕ, ਮਨ ਮਾਨਕ ਜਿਨ ਪਰਖੇ ਮਹਾਰਾਜ ਦੀ ਬਾਣੀ ਵਿਚ ਬਹੁਤ ਵਾਰ, ਮਨ ਮੋਤੀ ਜੇ ਗਹਿਣਾ ਹੋਵੇ, ਸੂਤ ਹੋਵੇ, ਪੌਣ ਹੋਵੇ ਸੂਤਧਾਰੀ, ਇਹ ਮੋਤੀ ਹੀਰਾ ਕਦੋਂ ਬਣਨੇ? ਜਦੋਂ ਇਹਦੇ ਵਿਚ ਗੁਰੂ ਦਾ ਉਪਦੇਸ਼ ਸ਼ਬਦ, ਉਹੀ ਸ਼ੁੱਧ ਕਰ ਸਕਦਾ ਹੈ ਗੁਰਸਿੱਖ ਪਿਆਰਿਓ। ਦੇਖੋ ਕੀਰਤਨ ਨਿਰਮੋਲਕ ਹੀਰਾ ਲਿਖਿਆ, ਉਧਰ ਮਨੁੱਖ ਜਨਮ ਹੀਰਾ ਲਿਖਿਆ, ਇਹ ਕਿਉਂ ਦੋਹਾਂ ਦਾ ਮੇਲ ਕੀਤਾ ਭਾਈ ਬਾਣੀ ਵਿਚ? ਕਿੱਥੇ ਕੀਰਤਨ, ਕਿੱਥੇ ਮਨੁੱਖ ਜਨਮ? ਇਹ ਹੀਰਾ ਜਨਮ ਮੋਲਕ ਹੈ ਭਾਰੀ, ਉਧਰ ਕੀਰਤਨ ਨਿਰਮੋਲਕ ਹੀਰਾ, ਇਹ ਦੋਹਾਂ ਨੂੰ ਹੀਰੇ ਕਿਹਾ। ਇਹਦੇ ਵਿਚ ਇਕੋ ਟੈਕਨੀਕ ਹੈ ਗੁਰਮੁਖ ਪਿਆਰੇ, ਜਿਹੜੇ ਹੀਰੇ ਹੁੰਦੇ ਨੇ ਨਾ, ਸਾਰੀਆਂ ਧਾਤਾਂ ਨੂੰ ਕੱਟਣ ਖਾਤਰ ਆਰੀਆਂ ਬਣ ਗਈਆਂ, ਸਭ ਧਾਤਾਂ ਕੱਟੀਆਂ ਹੋ ਜਾ ਸਕਦੀਆਂ ਨੇ, ਕਾਰੇ ਬਣ ਗਏ, ਸਾਧਨ ਬਣ ਗਏ। ਪਰ ਨੋਟ ਕਰ ਲਿਓ, ਲੱਕੜੀ ਨੂੰ ਕੱਟਣ ਖਾਤਰ ਲੋਹੇ ਦੀ ਆ ਰਹੀ, ਲੋਹੇ ਨੂੰ ਕੱਟਣ ਖਾਤਰ ਸਟੀਲ ਦੀ ਆ ਰਹੀ, ਸਭ ਬਣ ਗਈਆਂ ਨਾ, ਆਪਾਂ ਨੇ ਬਣਾ ਲਈਏ ਇੱਕ ਦੂਏ ਨੂੰ। ਹੀਰੇ ਨੂੰ ਕੱਟਣ ਖਾਤਰ ਅੱਜ ਤੱਕ ਸਾਇੰਸ ਕੋਈ ਆਰੀ ਨਹੀਂ ਬਣਾ ਸਕੀ। ਨੋਟ ਕਰ ਲਿਓ, ਟੈਕਨੀਕਲ ਪੁਆਇੰਟ ਹੈ, ਜਿਹੜਾ ਹੀਰਾ ਹੈ ਨਾ, ਕੋਈ ਧਾਤ ਉਹਨੂੰ ਕੱਟ ਨਹੀਂ ਸਕਦੀ। ਤੇ ਹੀਰੇ ਵਿੱਚ ਫਿਰ ਹੀਰੇ ਨੂੰ ਕੱਟਿਆ ਕਾਹਦੇ ਨਾਲ ਜਾਂਦਾ? ਜੇ ਹੀਰੇ ਨੂੰ ਕੱਟਣ, ਆਰੀ ਵੀ ਹੀਰੇ ਦੀ ਉਹ ਬਣੂਗੀ। ਸਮਝਣਾ ਇਸ ਪੁਆਇੰਟ ਨੂੰ, ਹੀਰੇ ਵਿੱਚ ਜਦੋਂ ਛੇਕ ਪਾਉਂਦੇ ਨਾ, ਉਹ ਬਰਮਾ ਵੀ ਹੀਰੇ ਦਾ ਹੀ ਹੁੰਦਾ। ਹੀਰੇ ਹੀਰ ਮਿਲ ਵੇਟਿਆ, ਬਾਣੀ ਪੜੋ, ਹੀਰੇ ਹੀਰ ਵਧਾਈਏ। ਹੀਰੇ ਨੂੰ ਜੇ ਵੇਧਣਾ, ਉਹਦੇ ਵਿੱਚ ਛੇਕ ਕਰਨਾ, ਬਰਮਾ ਹੀਰੇ ਦਾ ਹੀ ਬਣੂ, ਲੋਹਾ ਨੂੰ ਵੇਧ ਨਹੀਂ ਸਕਦਾ, ਸਟੀਲ ਦਾ ਬਰਮਾ ਉੱਥੇ ਚੱਲੇ ਨਹੀਂ ਸਕਦਾ। ਗੁਰਸਿੱਖ ਪਿਆਰੇ, ਉਹ ਹੀਰੇ ਦੀ ਉਹ ਕਲਮ ਬਣਾਉਣੀ ਪੈਂਦੀ ਹੈ ਜਦ ਹੀਰੇ ਨੂੰ ਤਰਾਸ਼ਣਾ। ਤੇ ਇਹ ਮਨੁੱਖ ਜਨਮ ਵੀ ਹੀਰਾ ਹੈ, ਵਾਹਿਗੁਰੂ ਦਾ ਨਾਮ ਵੀ ਹੀਰਾ, ਇਹ ਵੀ ਹੀਰੇ ਨੂੰ ਹੀਰੇ ਹੀ ਵੇਧੂਗਾ। ਆਖੋ ਸਤਨਾਮ, ਇੱਥੇ ਵੀ ਹੋਰ ਗੱਲਾਂ ਨਹੀਂ ਚੱਲਣੀਆਂ ਗੁਰਸਿੱਖ ਪਿਆਰਿਓ। ਇਹ ਵਾਹਿਗੁਰੂ ਦਾ ਨਾਮ ਹੀਰਾ, ਇਹ ਮਨ ਵੀ ਹੀਰਾ, ਮਨ ਮਾਣਕ ਜਿਨ ਪਰਖਿਆ। ਮਹਾਰਾਜ ਦੀ ਬਾਣੀ ਵਿਚ ਵੀ ਆਉਂਦਾ, ਇਹਨੂੰ ਵੀ ਜੇ ਵੇਧਣਾ ਬਿੰਨਣਾ, ਤਾਂ ਗੁਰੂ ਦਾ ਸ਼ਬਦ, ਗੁਰੂ ਦਾ ਹੀਰਾ ਰਤਨ ਨਾਲ ਨਾਮ ਹੀ ਬਿੰਨ ਸਕਦਾ ਹੈ। ਫਿਰ ਪੜਿਓ ਜੀ,
1: ਮਨ ਮਾਨਕ ਸੰਤੋਖਿਓ,
0: ਉਹ ਫਿਰ ਮਨ ਮਾਨਕ ਬਣ ਗਏ, ਉਹਨਾਂ ਦੇ ਨਿਰਮਲੇ ਬਣ ਹੋ ਗਏ, ਵੇਧੇ ਗਏ। ਤੇ ਵੇਧੇ ਹੋਏ ਮਨ ਵਿਚ ਵਾਸ਼ਨਾ ਨਹੀਂ ਰਹਿੰਦੀ, ਕਲਪਨਾ ਨਹੀਂ ਰਹਿੰਦੀ, ਫੁਰਨੇ ਨਹੀਂ ਰਹਿੰਦੇ, ਸੰਤੋਖਿਓ, ਸੰਤੋਖ ਆ ਜਾਂਦਾ। ਮੇਰੇ ਮਨ ਵਿਚ ਕਦੇ ਸੰਤੋਖ ਆਊਗਾ ਭਾਈ? ਉਹ ਕਿਸੇ ਦੀਆਂ ਗੱਲਾਂ ਕਰਨੇ, ਆਪਾਂ ਨੂੰ ਆਪ ਪਤਾ, ਜਦ ਮਨ ਵਿਚ ਮਹਿਲ ਹੁੰਦੀ ਹੈ, ਸਭ ਕਾਮੀ ਉਹ ਪੁਰਸ਼ ਦੇਖਣਗੇ, ਸਭ ਚੋਰੇ ਦੇਖਣਗੇ, ਸਭ ਬੁਰੇ ਹੀ ਦੇਖਣਗੇ, ਕਿਉਂਕਿ ਆਪਣਾ ਮਨ ਮਹਿਲ ਹੈ। ਗੁਰਸਿੱਖ ਪਿਆਰੇ, ਔਰ ਮਹਾਰਾਜ ਦੀ ਬਾਣੀ ਨੇ ਤਾਂ ਹੀ ਕਹਿਤਾ, ਸੁਖੀ ਏ ਕਉ ਪੇਖੇ ਸਭ ਸੁਖੀ ਆ, ਰੋਗੀ ਕੇ ਭਾਣੇ ਸਭ ਰੋਗੀ। ਜਿਹਦਾ ਮਨ ਰੋਗੀ ਹੈ ਨਾ, ਮਨ ਵਿਚ ਮੈਲ ਹੈ, ਉਹਨੂੰ ਸੰਤ ਵੀ ਚੋਰੇ ਦੇਖਣਾ। ਆਖੋ ਸਤਨਾਮ, ਹੋਰ ਤਾਂ ਕੀ। ਜਦ ਮਨ ਵਿਚ ਮੈਲ ਆ ਜਾਂਦੀ ਹੈ, ਗ੍ਰਿਸਤੀ ਹੈ ਆਪਾਂ, ਬਾਪੂ ਨੂੰ ਫਿਰ ਪੁੱਤੇ ਚੋਰ ਦਿਖਦਾ। ਪੁੱਤ ਕਹੂਗਾ ਬਾਪੂ ਇਹ ਚੋਰ ਹੈ, ਇਹਨੇ ਜ਼ਮੀਨ ਹੋਰ ਨੂੰ ਦੇ ਦੇਣੀ ਹੈ। ਮਨ ਵਿਚ ਮੈਲ, ਇਹਨੂੰ ਜੇ ਸਾਫ਼ ਕਰਾਂਗੇ, ਇਹਨੂੰ ਸਾਫ਼ ਕਰ ਲਓ, ਸਾਰੀ ਸਾਫ਼ੇ ਰੱਬੇ ਰੱਬ ਦਿਖਣ ਲੱਗ ਜਾਣਾ। ਮਨ ਮਾਣਕ ਗੁਰਮੁਖ ਪਿਆਰੇ, ਉਹ ਗੁਰੂ ਰਾਮਦਾਸ ਜੀ ਨੇ ਕਿਰਪਾ ਕੀਤੀ, ਗੁਰੂ ਅਰਜਨ ਦੇਵ ਜੀ ਤੁਹਾਡੇ ਮਨ ਨੂੰ ਸ਼ੁੱਧ ਕਰ ਦਿੱਤਾ। ਉਹਦੇ ਵਿੱਚ ਸ਼ੁੱਧ ਮਨ ਵਿੱਚ ਸੰਤੋਖ ਹੁੰਦਾ, ਉਹ ਪਰਾਈ ਵਸਤੂ ਨੂੰ ਆਪਣੀ ਬਣਾਉਣ ਦੀ ਇੱਛਾ ਨਹੀਂ ਕਰਦਾ, ਪਰਾਈ ਵਸਤੂ ਨੂੰ ਚਲਾਉਣ ਦੀ ਇੱਛਾ ਨਹੀਂ ਕਰਦਾ, ਉਹ ਪਰਾਏ ਸਰੂਪ ਨੂੰ ਮੈਲਾ ਨਹੀਂ ਵੇਖਦਾ। ਜਿਹਦਾ ਮਨ ਨਿਰਮਲ ਹੈ, ਉਹਦੇ ਵਿੱਚ ਮੈਲੇ ਮਨ ਵਿੱਚ ਕਦੇ ਸੰਤੋਖ ਨਹੀਂ ਆ ਸਕਦਾ, ਕਦੇ ਟਿਕਾ ਨਹੀਂ ਆ ਸਕਦਾ।
1: ਗੁਰਨਾਮ ਦ੍ਰਿੜਾਇਓ,
0: ਇਹ ਕਿੱਥੋਂ ਆਇਆ? ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸੱਚਖੰਡ ਤੋਂ ਲਿਆ ਕੇ ਜਿਹੜਾ ਨਾਮ ਦਿੱਤਾ, ਬਾਬਾ ਪਹਿਦਾ ਸੱਚਖੰਡ, ਨੌਣਦ ਨਾਮ ਗਰੀਬੀ ਪਾਈ, ਉਹ ਗੁਰੂ ਅੰਗਦ, ਗੁਰੂ ਅਮਰਦਾਸ, ਗੁਰੂ ਰਾਮਦਾਸ। ਗੁਰੂ ਰਾਮਦਾਸ ਜੀ ਨੇ ਤੁਹਾਨੂੰ ਨਾਮ ਦੀ ਬਖਸ਼ਿਸ਼, ਸ਼ਬਦ ਦੀ ਬਖਸ਼ਿਸ਼ ਕੀਤੀ।
1: ਅਗਮ ਅਗੋਚਰ ਪਾਰ ਬ੍ਰਹਮ,
0: ਉਸ ਸ਼ਬਦ ਦੁਆਰਾ ਹੀ ਤੁਸੀਂ, ਜੋ ਗਮਤਾ ਤੋਂ ਰਹਿਤ, ਇੰਦਰੀਆਂ ਤੋਂ ਪਰੇ, ਮਨ ਬੁੱਧ ਤੋਂ ਪਰੇ, ਪਾਰ ਬ੍ਰਹਮ ਪਾਪ ਤੋਂ ਵੀ ਪਰੇ, ਜੋ ਵਾਹਿਗੁਰੂ ਹੈ, ਹੇ ਗੁਰੂ ਅਰਜਨ ਦੇਵ ਜੀ, ਤੁਸੀਂ ਉਸੇ ਨੂੰ ਜਾਣਿਆ, ਉਸੇ ਨੂੰ, ਉਸੇ ਦਾ ਸਰੂਪ, ਉਹੀ ਸਰੂਪ ਤੁਸੀਂ ਆਪਣੇ ਸਿੱਖਾਂ ਨੂੰ ਦਰਸਾਇਆ, ਸੰਗਤਾਂ ਨੂੰ ਦਰਸਾਇਆ ਹੋਇਆ।
1: ਸਤਿਗੁਰ ਦਰਸਾਇਓ,
0: ਦਰਸਾਇਓ ਗੁਰੂ ਰਾਮਦਾਸ ਜੀ ਨੇ ਤੁਹਾਨੂੰ ਦਿਖਾਤਾ, ਤੇ ਤੁਸੀਂ ਹੁਣ ਸਾਰੇ ਸੰਸਾਰ ਨੂੰ ਦਰਸਾ ਰਹੇ ਨੇ। ਦਰਸਾ ਦੇਣਾ, ਰਸਤਾ ਦੱਸ ਦੇਣਾ, ਗਿਆਨ ਦੱਸ ਦੇਣਾ, ਕਿਸੇ ਦੀ ਕੋਈ ਗੁੰਡੀ ਸੁਲਝਾ ਦੇਣੀ, ਪ੍ਰੋਬਲਮ ਸਾਲਵ ਕਰ ਦੇਣੀ। ਉਹ ਜਿਹੜਾ ਤੁਹਾਨੂੰ ਨਾਮ ਮਿਲਿਆ ਗੁਰੂ ਰਾਮਦਾਸ ਜੀ ਤੋਂ, ਉਹੀ ਤੁਸੀਂ ਹੁਣ ਬੀੜ ਰਚ ਕੇ, ਸ੍ਰੀ ਅੰਮ੍ਰਿਤਸਰ ਹਰਿਮੰਦਰ ਸਾਹਿਬ ਬਣਾ ਕੇ, ਕਥਾ ਕੀਰਤਨ ਦੁਆਰਾ, ਉਪਦੇਸ਼ ਦੁਆਰਾ ਤੁਸੀਂ ਸੰਸਾਰ ਨੂੰ ਦਰਸਾ ਰਹੇ ਹੋ।
1: ਗੁਰ ਅਰਜਨ ਘਰ ਗੁਰ ਰਾਮਦਾਸ,
0: ਹੇ ਗੁਰੂ ਅਰਜਨ ਪਾਤਸ਼ਾਹ ਜੀ, ਤੁਸੀਂ ਗੁਰੂ ਰਾਮਦਾਸ ਮਹਾਰਾਜ ਜੀ ਦੇ ਘਰ ਜਾਂ ਦੂਜਾ, ਹੇ ਗੁਰੂ ਅਰਜਨ ਪਾਤਸ਼ਾਹ ਜੀ, ਤੁਹਾਡੇ ਘਰ ਵਿਚ, ਹਿਰਦੇ ਰੂਪੀ ਘਰ ਵਿਚ, ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਨੇ
1: ਅਨਭਉ ਠਹਿਰਾਇਓ,
0: ਅਨਭਉ ਭੈ ਤੋਂ ਰਹਿਤ ਜੋ ਵਾਹਿਗੁਰੂ ਸਦਾ ਰਹਿਣ ਵਾਲਾ ਹੈ। ਸਾਰੀ ਸੁਨ ਦੁਨੀਆ ਭੈ ਵਿੱਚ ਗੁਰਮੁਖ ਪੇਰਿਓ, ਡਰ ਪੈ ਧਰਤਾ ਕਾਸ਼ਨ ਕਥਰਾ, ਡਰ ਪੈ ਇੰਦਰ ਵਿਚਾਰਾ ਧਰਮਰਾਜ ਦੇ ਤਾਰਾ ਦੇਵਾ, ਡਰ ਪੈ ਸਾਰੀ ਦੁਨੀਆ ਡਰ ਵਿੱਚ, ਇੱਕ ਭੈ ਤੋਂ ਰਹਿਤ ਵਾਹਿਗੁਰੂ ਹੈ, ਇੱਕ ਅਕਾਲ ਪੁਰਖ ਭੈ ਤੋਂ ਰਹਿਤ ਹੈ, ਉਹ ਸਾਰੇ ਡਰ ਵਿੱਚ ਨੇ। ਧਰਮ ਰਾਜਾ ਵੀ ਡਰਦਾ ਕਿਤੇ ਗਲਤ ਇਨਸਾਫ਼ ਨਾ ਹੋ ਜਾਵੇ, ਸਾਜੂੰਗਾ ਮੈਂ ਦੇ ਤਾਰ ਦੇਵਾ ਡਰ ਪੈ। ਇੰਦਰ ਵੀ ਡਰਦਾ ਬੇਚਾਰਾ, ਇੰਦਰਪੁਰੀ ਵਿੱਚ ਬੈਠਾ ਉਹਨੂੰ ਤਾਂ 24 ਘੰਟੇ ਹੀ ਡਰ ਰਹਿੰਦਾ ਵੀ ਤੇ ਰਾਕਸ਼ ਨਾ ਆ ਜਾਣ, ਅੱਜ ਖੇੜਾ ਕੋਲ ਸਤਨਾਮ ਕੱਢ ਦੇਣਗੇ ਮੈਨੂੰ। 24 ਘੰਟੇ ਏਕਾ ਨਿਰਭਉ ਬਾਤ ਸੁਣੀ, ਸੋ ਸੁਖੀਆ ਸੋ ਸੁਰਾ ਸੁਹੇਲਾ, ਜੋ ਗੁਰਮਿਲ ਗਾਏ ਗੁਣੀ, ਕੌਣ ਇੱਕ ਵਾਹਿਗੁਰੂ, ਇੱਕੋ ਦੇ ਗੁਣ ਗਾਉਣ ਵਾਲੇ, ਇੱਕੋ ਦੇ ਨਾਲ ਜੁੜੇ ਹੋਏ, ਉਹ ਭੈ ਤੋਂ ਰਹਿਤ ਹੁੰਦੇ ਹੈ। ਸਤਿਗੁਰ ਗੁਰੂ ਰਾਮਦਾਸ ਮਹਾਰਾਜ ਜੀ ਨੇ ਤੁਹਾਡੇ ਖਿਰਦੇ ਵਿੱਚ ਗੁਰੂ ਦਾ ਸ਼ਬਦ ਪ੍ਰਕਾਸ਼ ਕਰਕੇ ਅਨਭਉ ਠਹਿਰਾਇਓ, ਅਨਭਵੀ ਗਿਆਨ ਦਿਵ ਦ੍ਰਿਸ਼ਟੀ, ਇਹਨਾਂ ਲੋਕਾਂ ਦੀ ਅੰਤਰਯਾਮਤਾ ਸਾਰੇ ਭੈ ਤੋਂ ਰਹਿਤ ਤੁਹਾਡੇ ਖਿਰਦੇ ਵਿੱਚ ਗਿਆਨ ਵਸਾ ਦਿੱਤਾ ਹੈ। ਇਸੇ ਤਰ੍ਹਾਂ ਤੁਸੀਂ ਹੁਣ ਆਪਣੀਆਂ ਸਿੱਖ ਸੰਗਤਾਂ ਨੂੰ ਗੁਰੂ ਦੇ ਸ਼ਬਦ ਦੁਆਰਾ, ਕਥਾ ਕੀਰਤਨ ਦੁਆਰਾ, ਸਿੱਖਾਂ ਦੇ ਖਿਰਦੇ ਵਿੱਚ ਭੈ ਤੋਂ ਰਹਿਤ ਦੇਖ ਲੋ ਵੀ ਕੈਸੇ ਭੈ ਤੋਂ ਰਹਿਤੇ ਫੜਿਆ। ਤਾਂ ਮਹਾਰਾਜ ਗੁਰੂ ਅਰਜਨ ਦੇਵ ਨੂੰ ਸੀ ਜਹਾਂਗੀਰ ਨੇ, ਸਿੱਖ ਕਹਿੰਦੇ ਅਸੀਂ ਨਾਲ ਜਾ ਕੇ ਸ਼ਹੀਦੀ ਪਾਵਾਂਗੇ, ਉਹ ਸ਼ਬਦ ਦਾ ਐਸਾ ਹੀ ਪ੍ਰਕਾਸ਼ ਹੈ। ਸੰਤ ਮਹਾਰਾਜ ਗਿਆਨੀ ਗੁਰਬਚਨ ਸਿੰਘ ਖਾਲਸਾ ਜੀ ਦਾ ਸੰਸਕਾਰ ਕਰਨ ਲੱਗੇ, ਦੇਖ ਲੋ ਸਿੱਖ ਨੇ ਨਾਲੇ ਜਾ ਕੇ ਅੰਗੀਠੇ ਵਿੱਚ ਛਾਲ ਮਾਰੀ, ਭੈ ਤੋਂ ਰਹਿਤ ਕੀਤੇ ਹੋਏ ਸੀ। ਤੇ ਗੁਰਮੁਖ ਪਿਆਰੇ ਸੰਤ ਈਸ਼ਰ ਸਿੰਘ ਜੀ ਜਦੋਂ ਰਾੜੇ ਸਾਹਿਬ ਵਾਲੇ ਦਰਿਆ ਵਿੱਚ ਜਲ ਪ੍ਰਵਾਹ ਕੀਤੇ ਨੰਗਲ, ਉਹਨਾਂ ਦੇ ਸੇਵਕ ਨੇ ਵੀ ਨਾਲੇ ਛਾਲ ਮਾਰੀ ਗੁਰਸਿੱਖ ਪਿਆਰੇ। ਇਹ ਤਾਂ ਹੋਰ ਥਾਂ ਹੋਰ ਜੀਵ ਜੰਤੂ ਵੀ ਭੈ ਤੋਂ ਰਹਿਤ ਹੋ ਜਾਂਦੇ ਜਿਨ੍ਹਾਂ ਦੇ ਹਿਰਦੇ ਵੱਜਵੇ। ਤੁਹਾਡੇ ਆਦ ਹੋਣਾ ਇੱਕ ਬਚਨ, ਜਲਦਾਰ ਚੇਤ ਸਿੰਘ ਜੀ ਹੁੰਦੇ ਸੀ ਨੰਗਾ ਸਿੰਘਾਂ ਦੇ 96 ਕਰੋੜੀ, ਬਾਬਾ ਚੇਤ ਸਿੰਘ ਜੀ ਇਹਨਾਂ ਤੋਂ ਪਹਿਲਾਂ ਸੀ। ਚਲੋ ਹੁਣ ਤਾਂ ਇਹ ਪੰਥ ਨੇ ਬਖਸ਼ਤਾ, ਹੁਣ ਤਾਂ ਪਹਿਲਾਂ ਤਾਂ ਇਹ ਸੰਤ ਗੁਏ ਕਹਿੰਦੇ ਹੁੰਦੇ ਸੀ ਅਸੀਂ, ਹੁਣ ਸੰਤਾ ਸਿੰਘ ਕਹਿਣਾ ਪੈਂਦਾ ਕਿਉਂਕਿ ਕਾਲ ਤੱਕ ਜਾ ਕੇ ਨੇ ਮਾਫ਼ੀ ਮੰਗ ਲਈ, ਪਰ ਮਾਫ਼ੀ ਤਾਂ ਮੰਗ ਲਈ, ਕਲੰਕ ਨੀ ਰਹਿਣਾ ਹੁੰਦਾ ਅੱਜ ਕਿਹਾ ਕੋ ਸਤਨਾਮ, ਉਹਦਾ ਨਾਲ ਰਹਿਣਾ। ਗੁਰਮੁਖ ਪਿਆਰੇ ਜਿਹੜੇ ਪੰਥ ਦੀ ਵਿਰੋਧੀ ਕੀਤੀ, ਉਦੋਂ ਦਿੱਲੀ ਸਰਕਾਰ ਦਾ ਬਣ ਕੇ ਚਾਊਟ ਨੇ ਆਪੇ ਬਣਾ ਤਾ ਕਾਲ ਤਖ਼ਤ। ਐਸੀ ਗੱਲ, ਇਹਨਾਂ ਤੋਂ ਪਹਿਲਾਂ ਜਿਹੜੇ ਜਥੇਦਾਰ ਸੀ ਨਾ, ਉਹ ਬਾਬਾ ਚੇਤ ਸਿੰਘ ਜੀ ਸੀ ਪਿਆਰੇ, ਉਹ ਬਹੁਤ ਵੱਡੀ ਉੱਚੀ ਬਿਰਤੀ ਸੀ ਉਹਨਾਂ ਦੀ, ਬਹੁਤ ਸਿਮਰਨ ਵਾਲੇ, ਤੇ ਇੰਨੇ ਨੰਦ ਸਿੰਘ ਉਹਨਾਂ ਦੇ ਨਾਲ ਹੁੰਦੇ ਸੀ, ਗਲਤ ਬੰਦੇ ਨੂੰ ਰਹਿਣੀ ਨੀ ਸੀ ਦਿੰਦੇ, ਜਦੇ ਉਹਨੂੰ ਸੋਧਾ ਕਰਕੇ ਛੱਡ ਦਿੰਦੇ ਤੇ ਨਿਕਲ ਜਾ ਸਾਡੇ ਨੰਗਾ ਸਿੰਘਾਂ ਮਚਰੀ ਨੇ, ਸਾਰਿਆਂ ਤੋਂ ਭਜਨ ਪਾਠ ਕਰਾਉਂਦੇ ਹੁੰਦੇ ਸੀ। ਤੇ ਮੈਂ ਆਪ ਉਹਨਾਂ ਦੇ ਦਰਸ਼ਨ ਸੰਗਤ ਕੀਤੀ ਹੈ ਗੁਰਮੁਖ ਪਿਆਰਿਓ, ਉਹਨਾਂ ਦੀ ਬਚਨ ਸਿੱਧੀ ਸੀ, ਜੋ ਮੂੰਹ ਤੋਂ ਬਚਨ ਕਰ ਦੇਣ ਬਸ ਉਹ ਹੋਏ ਗਿਆ, ਇੰਨੀ ਬਿਰਤੀ ਸੀ ਬਾਬਾ ਚੇਤ ਸਿੰਘ ਜੀ ਨੰਗ ਜਿਹੜੇ ਜਥੇਦਾਰ ਸੀ ਇਹਨਾਂ ਤੋਂ ਪਹਿਲਾਂ, ਬਹੁਤ ਉੱਚੀ ਬਿਰਤੀ ਦੇ ਮਾਲਕ ਸੀ, ਰਹਿਤ ਬਹਿਤ ਦੇ ਮਾਲਕ ਸੀ। ਉਹਨਾਂ ਦੇ ਕੋਲ ਇੱਕ ਕੁੱਤਾ ਰੱਖਿਆ ਹੋਇਆ ਸੀ ਅਲਸ਼ੇਸ਼ਨ, ਖੜੇ ਕੰਨਾਂ ਵਾਲਾ ਬਹੁਤ ਵੱਡਾ, ਤੇ ਤਕੜਾ ਵੀ ਹੋਇਆ ਪਤਾ, ਤਕੜਾ ਤਾਂ ਤੁਹਾਨੂੰ ਪਤਾ ਹੀ ਹੈ ਵੀ ਰੋਜ਼ ਖੁਰਾਕ ਮਿਲਦੀ ਸੀ, ਅੱਜ ਕੋ ਸਤਨਾਮ, ਡਲੇ ਡੁਲੇ ਬਣਾਉਂਦੇ ਤੇ ਉਹਨੂੰ ਛਕਾਉਂਦੇ ਤੇ ਆਪ ਛਕਦੇ ਤੇ ਉਹ ਚਟੰਗੇ ਚੁੰਡੁੰਗੇ ਝੜਕਦੇ ਤੇ ਨੰਗ ਸਿੰਘ, ਤੇ ਕੁੱਤੇ ਦੀ ਖੁਰਾਕ ਹੈ ਅਲਸ਼ੇਸ਼ਨ ਦੀ ਤਾਂ ਜ਼ਰੂਰੀ ਉਹਨੂੰ ਦੇਣਾ ਪੈਂਦਾ। ਉਹਦਾ ਨਾਂ ਸੀ ਪ੍ਰੇਮਾ ਕੁੱਤੇ ਦਾ, ਉਹ ਉਦੋਂ ਵੀ ਜੀਪ ਤੇ ਰਹਿੰਦਾ ਸੀ, ਮੰਜੇ ਦੇ ਹੇਠੇ ਰਹਿੰਦਾ ਸੀ 24 ਘੰਟੇ ਬਾਬਾ ਚੇਤ ਸਿੰਘ ਜੀ ਦੇ। ਲਓ ਗੁਰਮੁਖੋ, ਸ਼ਬਦ ਦਾ ਪ੍ਰਕਾਸ਼ ਅਨਭਉ ਠਹਿਰਾਇਓ, ਇਹ ਅਨਭਵੀ ਗਿਆਨ ਭੈ ਤੋਂ ਰਹਿਤ। ਜਦੋਂ ਬਾਬਾ ਚੇਤ ਸਿੰਘ ਜੀ ਦਾ ਸੰਸਕਾਰ ਕਰਨ ਚੱਲੀ ਨਾ ਸੰਗਤਾਂ ਹਜ਼ਾਰਾਂ, ਉਹ ਪ੍ਰੇਮਾ ਕੁੱਤਾ ਨਾਲੇ ਗਿਆ, ਬਸ ਉਹ 16 ਸਾਹ ਪੜ੍ਹਦੇ ਸੀ ਅੰਗੀਠਾ ਚੱਲ ਪਿਆ, 16 ਸਾਹ ਪੜ੍ਹਦੇ ਪੜ੍ਹਦੇ ਹੀ ਉਸ ਕੁੱਤੇ ਨੇ ਅੰਗੀਠੇ ਵਿੱਚ ਛਾਲ ਮਾਰੀ, ਨਾਲੇ ਗੁਰਮੁਖ ਪਿਆਰੇ ਉਸ ਦੀ ਚੜਾਈ ਕਰੇ, ਇਹ ਅਨਭਉ ਠਹਿਰਾਇਆ। ਇਹ ਤਾਂ ਜੀਵ ਜੰਤਾਂ ਵਿੱਚ ਵੀ ਭੈ ਰਹਿਤ ਕਰਦਾ ਹੈ, ਅਸੀਂ ਜੁੜੇ ਹੀ ਨਹੀਂ ਇਹਦੇ ਨਾਲ।
2: ਕੇਵੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸ਼ਨ ਸਿੰਘ ਸਵਾ ਵਿਲੀਅਮ ਸਲਿਪ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250 392 3074। ਅਤੇ ਫੈਕਸ ਨੰਬਰ ਏਰੀਆ ਕੋਡ 250-392-3875।
3: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
4: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.

ہر ہر

हर

0: दिल संगत हर गुण गाए,
1: दिल संगत हर गुण गाए,
0: दिल संगत

guide

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

आज हमारा महापर्व, आज हमारा महापर्व, आज हमारा महापर्व।

ਸਿਆ ਹਰ ਜਨ ਗੋਲੇ

हर जगह हर हर हर शिव ला।

Cuidado!

वाह वाह सतगुर सुजान है, वाह वाह सतगुर सुजान है।

0: कोई नाव न जाने मेरा। सब तेरी वड़ियाई तन तन श्री गुरु ग्रंथ साहिब जी, कहो नानक सब तेरी वड़ियाई कोई नाव न जाने।
1: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
2: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਮਨ ਹਰ ਕੀਰਤ ਕਰ ਹੱਦ ਨੂੰ, ਮਨ ਹਰ ਕੀਰਤ ਕਰ ਹੱਦ ਨੂੰ, ਮਨ ਹਰ

ਸ੍ਰੀ ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ ਵਾਹਿਗੁਰੂ ਜੀ ਪ੍ਰਕਾਸ਼ ਵਾਹਿਗੁਰੂ ਸਤਨਾਮ ਵਾਹਿਗੁਰੂ ਸਾਹਿਬ ਜੀ

0: ಹೌದು. ದರ್ಶನ ದೇವಿ ದೀವಾಂಗುರುತೀರಾ ಪೂರಣ ಕರ್ಮ ಹೋಯ ಪ್ರಭು ಮೇರಾ ಇಹ ಬೇನಂತೀ ಸುಣ ಪ್ರಭು ಮೇರೇ ದೇಹ ನಾಮ ಕರ ಆಪಣೇ ಚೇರೇ ਦਰਸ਼ਨ ਪਿਆਸੀ ਦਿਨ ਸਰਾਤ ਕਿਤਵੋ ਅਨ ਦਿਨ ਨੀਤ ਖੋਲ ਕਪਟ ਗੁਰ ਮਿਲੀਆ ਨਾਨਕ ਹਰ ਸੰਗ ਮੀਤ ਹਮ ਅਵਗੁਣ ਭਰੇ ਏਕ ਗੁਣ ਨਾਹੀ ਅੰਮ੍ਰਿਤ ਛਾੜ ਬਿਖੈ ਬਿਖਾਈ ਮਾਇਆ ਮੋਹ ਪਰਮ ਪੈ ਪੁਰਲੇ ਸੁਤ ਦਾ ਰਸੋਂ ਪ੍ਰੀਤ ਲਗਾਈ ਇੱਕ ਉੱਤਮ ਪੰਥ ਸੁਣਿਆ ਗੁਰ ਸੰਗਤ ਇਹ ਮਿਲੰਤ ਜਮ ਤਰਾਸ ਮਿਟਾਈ ਇੱਕ ਅਰਦਾਸ ਪਾਠ ਕੀਰਤ ਕੀ ਗੁਰੂ ਰਾਮਦਾਸ ਰਾਖੋ ਸ਼ਰਨਾ ਸੋ ਕਹੋ ਤਲ ਗੁਰ ਸੇਵੀਐ ਐਨ ਸਸਾਇ ਸੁਪਾਏ ਦਰਸ਼ਨ ਪਰਸਿਆਂ ਗੁਰੂ ਕੈ ਜਨਮ ਮਰਨ ਦੁੱਖ ਜਾਏ ਹੋ ਵੈ ਸਿਫਤ ਸੰਬੰਧੀ ਨੂਰ ਅਰਸੋਂ ਗੁਰਸੋਂ ਜਟਈਐ ਖੁਦ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਐ ਸੱਜਣ ਸੱਚਾ ਪਾਤਸ਼ਾਹ ਸਿਰਸ਼ਾਹ ਦਸਾਹ ਜਿਸ ਪਾਸ ਬੈਠਿਆ ਸੋਹੀ ਐ ਸਭਨਾ ਦਾ ਵੇਸਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੂਹੀ ਮਹੱਲਾ ਚੌਥਾ ਹਰ ਨਾਮਾ ਹਰ ਰੰਗ ਹੈ ਹਰ ਰੰਗ ਮਜੀਠੈ ਰੰਗ ਗੁਰ ਤੁਠੈ ਹਰ ਰੰਗ ਚਾੜਿਆ ਫਿਰ ਬਹੁੜ ਨਾ ਹੋਵੀ ਭੰਗ ਹਰ ਨਾਮਾ ਹਰ ਰੰਗ ਹੈ ਹਰ ਰੰਗ ਮਜੀਠੈ ਰੰਗ ਗੁਰ ਤੁਠੈ ਹਰ ਰੰਗ ਚਾੜਿਆ ਫਿਰ ਬਹੁੜ ਨਾ ਹੋਵੀ ਭੰਗ ਮੇਰੇ ਮਨ ਹਰ ਹਰ ਨਾ ਹਰ ਰਾਮ ਨਾਮ ਕਰ ਰੰਗ ਗੁਰ ਤੁਠੈ ਹਰ ਉਪਦੇਸਿਆ ਹਰ ਭੇਟਿਆ ਰਹੁ ਨਿਸੰਗ ਰਹਾਉ ਮੁੰਦ ਆਣੀ ਮਨਮੁਖੀ ਫਿਰ ਆਵਣ ਜਾਣਾ ਅੰਗ ਹਰ ਪ੍ਰਭ ਚੇਤਨਾ ਆਇਓ ਮਨ ਦੂਜਾ ਭਾਉ ਸਹਿਲੰਗ ਹਮ ਮੈਲ ਭਰੇ ਦੁਚਾਰੀਆ ਹਰ ਰੱਖੋ ਅੰਗੀ ਅੰਗ गुर अमृत सरन न बुलाया सब लाथे किल बिख पंग हर दीना दीन दयाल प्रभ सतसंगत मिल हो संग मिल संगत हर रंग पाया जन नानक मन तन रंग हर दीना दीन दयाल प्रभ सतसंगत मिल हो संग मिल संगत हर रंग पाया जन नानक मन तन रंग वाहिगुरु जी का खालसा वाहिगुरु जी की फतेह। सतनाम श्री वाहिगुरु साहिब जी साहिब एक ओंकार सतनाम करता पुरुष निरपौ निर्वैरु अकाल मूरत अजूनी सैभं गुरप्रसाद जपो आदि सच जुगाद सच है पी सच नानक होसी पी सच सोचै सोच न हो गई जे सोची लख वार चुपै चुप न हो गई जे लाई रहा लिवतार ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪਰੀਆਂ ਭਾਰ ਸਾਹਸ ਸਿਆਣ ਭਾਲਾ ਕਰੋ ਹੈ ਤਾਂ ਇੱਕ ਨਾ ਚੱਲੇ ਨਾਲ ਕਿਵਸ ਪਿਆਰਾ ਹੋਈ ਹੈ ਚੋ ਕੂੜਾ ਟੁੱਟਾ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ ਹੁਕਮੀ ਉਤਮ ਨੀਚ ਹੁਕਮ ਲਿਖ ਦੁਖ ਸੁਖ ਪਾਈ ਹੈ ਇੱਕ ਨਾ ਹੁਕਮੀ ਬਖਸ਼ੀ ਸੋ ਇੱਕ ਹੁਕਮੀ ਸਦਾ ਭਵਾਈ ਹੈ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੈ ਜੇ ਬੁੱਝੈ ਤਾਂ ਹੁਮੈ ਕਹਿ ਨਾ ਕੋਏ ਗਾਵੈ ਕੋ ਤਾਣ ਹੋਵੈ ਕਿਸੈ ਤਾਣ ਗਾਵੈ ਕੋ ਦਾਤ ਜਾਣੈ ਨਿਸ਼ਾਨ ਗਾਵੈ ਕੋ ਗੁਣ ਬਣਿਆਈਆਂ ਚਾਰ ਗਾਵੈ ਕੋ ਵਿਦਿਆ ਵਿਖਮ ਵਿਚਾਰ ਗਾਵੈ ਕੋ ਸਾਜ ਕਰੇ ਤਨ ਖੇਹੀ ਗਾਵੈ ਕੋ ਜੀ ਲੈ ਫਿਰ ਦੇ ਗਾਵੈ ਕੋ ਜਪ ਦਿਸੈ ਦੂਰ ਗਾਵੈ ਕੋ ਵੇਖੈ ਹਾਦਰਾ ਦੂਰ ਕਥਨਾ ਕਥੀ ਨਾਵੈ ਤੋਟ ਕਥ ਕਥ ਕਥੀ ਕੋਟੀ ਕੋਟ ਕੋਟ ਦੇਂਦਾ ਦੇ ਲੈਂਦੇ ਥੱਕ ਪਾਹੀ ਜੁਗਾਂ ਜੁਗੰਤਰ ਖਾਹੀ ਖਾਹੀ ਹੁਕਮੀ ਹੁਕਮ ਚਲਾਏ ਰਾਹ ਨਾਨਕ ਵਿਗਸੈ ਵੇਗ ਪ੍ਰਵਾਹ ਸਾਚਾ ਸਾਹਿਬ ਸਾਚਨਾ ਏ ਪਾਖਿਆ ਭਾਉ ਅਪਾਰ ਅੱਖ ਹੈ ਮੰਗੈ ਦੇ ਦਾਤ ਕਰੇ ਦਾ ਤਾਰ ਫਿਰ ਕੇ ਅੱਗੇ ਰੱਖੀਐ ਜਿਤ ਦਿਸੈ ਦਰਬਾਰ ਮੋਹਾਂ ਕੇ ਬੋਲਣ ਬੋਲੀਐ ਜਿਤ ਸੁਣ ਧਰੇ ਪਿਆਰ ਅੰਮ੍ਰਿਤ ਵੇਲਾ ਸਚਨਾ ਊ ਵਡਿਆਈ ਵਿਚਾਰ ਕਰਮੀ ਆਵੈ ਕਪੜਾ ਨਦਰੀ ਮੋਖ ਦੁਆਰ ਨਾਨਕ ਏ ਵੈ ਜਾਣੀਐ ਸਭ ਆਪੇ ਸਜਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਨ ਸੇਵਿਆ ਧਰਮ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਐ ਮਨ ਰੱਖੀਐ ਭਾਉ ਦੁੱਖ ਪਰ ਹਰ ਸੁਖ ਕਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ ਗੁਰ ਈਸ਼ਰ ਗੁਰੂ ਗੋਰਖ ਬਰਮਾ ਗੁਰ ਪਾਰਵਤੀ ਮਾਈ ਜੇ ਹਉ ਜਾਣਾ ਆਖਾ ਨਾਹੀ ਕਹਿਣਾ ਕਥਨ ਨਾ ਜਾਈ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਤਰ ਨਾ ਜਾਈ ਤੀਰਥ ਨਹਾਵਾਂ ਜੇ ਤਿਸ ਭਾਵਾਂ ਬਿਨ ਭਾਣੇ ਕੇ ਨਹਾਈ ਕਰੀ ਜੇ ਤੀਸਰ ਉਠ ਪਾਈ ਵੇਖਾ ਬਿਨ ਗਰਮਾ ਕਿਵੇਂ ਲੈ ਲਈ ਮਾਤ ਵਿੱਚ ਰਤਨ ਜਵਾਹਰ ਮਾਣੇ ਕਰੂ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਤਰ ਨਾ ਜਾਈ ਜੇ ਜੁਗ ਚਾਰੇ ਆ ਜਾ ਹੋਰ ਦਸੋਣੀ ਹੋਏ ਨਵਾਂ ਖੰਡਾ ਵਿੱਚ ਜਾਣੀ ਹੈ ਨਾਲ ਚਲੇ ਸਭ ਕੋਏ ਚੰਗਾ ਨਾ ਰਖਾਏ ਗਏ ਜਸ ਕੀਰਤ ਜਗ ਲਏ ਜੇ ਤਸ ਨਦਰ ਨਾ ਆਵਈ ਤਾਂ ਵਾਦ ਨਾ ਪੁੱਛੇ ਕੀਟਾਂ ਅੰਦਰ ਕੀਟ ਕਰ ਦੋ ਸੀ ਦੋਸਤ ਧਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਦੇਹਾ ਕੋਈ ਨਾ ਸੁਝਈ ਜੇ ਤਸ ਗੁਣ ਕੋਈ ਕਰੇ ਸੁਣਿਆ ਸਤਿਪੀਰ ਸੁਰਨਾਥ, ਸੁਣਿਆ ਧਰਤੂ ਤਬਲੇ ਆਕਾਸ਼, ਸੁਣਿਆ ਦੀਪਲੋ ਪਾਤਾਲ, ਸੁਣਿਆ ਪੋਹ ਨ ਸਕੈ ਕਾਲ, ਨਾਨਕ ਭਗਤ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ, ਸੁਣਿਆ ਈਸ਼ਰ ਬ੍ਰਹਮਾਇੰਦ, ਸੁਣਿਆ ਮੁਖ ਸਾਲਾ ਹਨੁਮੰਦ, ਸੁਣਿਆ ਯੋਗ ਜੁਗਤ ਨੰਨ ਭੇਦ, ਸੁਣਿਆ ਸਾਸਤ ਸਿਮਰਤ ਵੇਦ, ਨਾਨਕ ਭਗਤ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ, ਸੁਣਿਆ ਸਤਸੰਤੋ ਗਿਆਨ, ਸੁਣਿਆ ਅਠਸਠ ਕਾ ਇਸ਼ਨਾਨ, ਸੁਣਿਆ ਪੜ ਪੜ ਪਾਵੈ ਮਾਨ, ਸੁਣਿਆ ਲਾਗੈ ਸਹਿਜ ਧਿਆਨ, ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ, ਸੁਣਿਆ ਸਰਾ ਗੁਣਾ ਕੇ ਗਾਲ, ਸੁਣਿਆ ਸੇਖ ਵੀਰ ਪਾਤਸ਼ਾਹ, ਸੁਣਿਆ ਅੰਧੇ ਪਾਵੈ ਰਾਸ, ਸੁਣਿਆ ਹਾਥ ਹੋਵੈ ਸਗਾ, ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ, ਮੰਨੇ ਕੀ ਗਤ ਕਹੀ ਨਾ ਜਾਏ, ਜੇ ਕੋ ਕਹਿ ਪਿੱਛਾ ਪਛਤਾਏ, ਕਾਗਜ ਕਲਮ ਨਾ ਲਿਖਣ ਹਾਰ, ਮੰਨੇ ਕਾਵਹਿ ਕਰਨ ਵਿਚਾਰ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੇ ਮਨ ਕੋਏ, ਮੰਨੈ ਸੁਰ ਤੋਂ ਵਹਿ ਮਨ ਬੁੱਧ, ਮੰਨੈ ਸਗਲ ਪਵਣ ਕੀ ਸੁਧ, ਮੰਨੈ ਮੂੰਹ ਚੁੱਟ ਨਾ ਖਾਈ, ਮੰਨੈ ਜਮਕੈ ਸਾਥ ਨਾ ਜਾਈ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੇ ਮਨ ਕੋਏ, ਮੰਨੈ ਸੁਰ ਤੋਂ ਵਹਿ ਮਨ ਬੁੱਧ, ਮੰਨੈ ਸਗਲ ਪਵਣ ਕੀ ਸੁਧ, ਮੰਨੈ ਮੂੰਹ ਚੁੱਟ ਨਾ ਖਾਈ, ਮੰਨੈ ਜਮਕੈ ਸਾਥ ਨਾ ਜਾਈ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੇ ਮਨ ਕੋਏ, ਮੰਨੈ ਪਾਵੈ ਮੂਖ ਦੁਆਰ, ਮੰਨੈ ਪਰਵਾਰ ਸਾਧਾਰ, ਮੰਨੈ ਮਾਰਗ ਠਾਕ ਨ ਪਾਈ, ਮੰਨੈ ਪਤਸ਼ਮ ਪ੍ਰਗਟ ਜਾਈ, ਮੰਨੈ ਮਗਨ ਚੱਲੈ ਪੰਥ, ਮੰਨੈ ਧਰਮ ਸਿੱਧੀ ਸੰਬੰਧ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ, ਮੰਨੈ ਪਾਵੈ ਮੁਖ ਦੁਆਰ, ਮੰਨੈ ਪਰਵਾਰੈ ਸਾਧਾਰ, ਮੰਨੈ ਤਰੈ ਤਾਰੇ ਗੁਰਸਿੱਖ, ਮੰਨੈ ਨਾਨਕ ਪਵੈ ਨ ਭਿੱਖ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ, ਪੰਜ ਪ੍ਰਵਾਨ ਪੰਜ ਪ੍ਰਧਾਨ ਪੰਜੇ ਪਵਨ ਗਮਾਨ ਪੰਜੇ ਸੋਹਣ ਦਰ ਰਜਾਨ ਪੰਜਾਂ ਕਾ ਗੁਰੇ ਧਿਆਨ, ਜੇ ਕੋ ਕਹਿ ਕਰੇ ਵਿਚਾਰ, ਕਰਤੇ ਕਹਿ ਕਰਨਾ ਨਾਹੀਂ ਸੁਮਾਰ, ਧੌਲ ਧਰਮ ਦਾ ਕਪੂਤ, ਸੰਤੋਖ ਥਾਪ ਰੱਖਿਆ ਜਨ ਸੂਤ, ਜੇ ਕੋ ਬੁੱਝਾ ਹੋਵੇ ਸੁਚਿਆਰ, ਤਬਲੇ ਉੱਪਰ ਕੀਤਾ ਭਾਰ, ਧਰਤੀ ਹੋਰ ਭਰੇ ਹੋਰ ਹੋਰ, ਦਿਸਦੇ ਭਾਰ ਤਲੈ ਕਵਣ ਜੋਰ, ਜੀ ਜਾਤ ਰੰਗਾ ਕੇ ਨਾਭ, ਸਭਨਾ ਲਿਖਿਆ ਬੁੜੀ ਕਲਾਮ, ਇਹ ਲੇਖਾ ਲਿਖ ਜਾਣੇ ਕੋ, ਇਹ ਲੇਖਾ ਲਿਖਿਆ ਕੀਤਾ ਹੋਏ, ਕੀਤਾ ਦਾਨ ਸਵਾਲੇ ਰੂਪ, ਕੀਤੀ ਦਾਤ ਜਾਣੇ ਕੌਣ ਕੂਤ, ਕੀਤਾ ਵਸਾਓ ਇੱਕ ਗਵਾਓ, ਦਿਸਦੇ ਹੋਏ ਲਖ ਦਰੀਆਓ, ਕੁਦਰਤ ਕਵਣ ਕਹਾ ਵਿਚਾਰ, ਬਾਰੇ ਨਾ ਜਾਵਾਂ ਇੱਕ ਵਾਰ, ਜੋ ਪਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮ ਨਿਰੰਕਾਰ, ਅਸੰਖ ਮੂਰਖ ਅੰਧ ਘੋਰ, ਸੰਖ ਚੋਰ ਰਾਮ ਖੋਰ, ਸੰਖ ਅਮਰ ਕਰ ਜਾਹੇ ਜੋਰ, ਅਸੰਖ ਕਲਪਟ ਹੱਤਿਆ ਕਮਾਈ, ਅਸੰਖ ਪਾਪੀ ਪਾਪ ਕਰ ਜਾਹੇ, ਅਸੰਖ ਕੂੜਿਆਰ ਕੂੜੇ ਫਿਰਾਹੀ, ਅਸੰਖ ਮਲੇਸ਼ ਅਮਲ ਬਖ ਖਾਈ, ਅਸੰਖ ਨਿੰਦ ਕਰ ਕਰੈ ਪਾਰ ਨੀਚ, ਕਹਿ ਵਿਚਾਰ ਵਾਰਾ ਨਾ ਜਾਵਾ ਇੱਕ ਵਾਰ, ਜੋ ਤੁਧ ਪਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮ ਨਿਰੰਕਾਰ, ਅਸੰਖ ਨਾਭ ਸੰਖ ਥਾਪ, ਗਮ ਗਮ ਸੰਖ ਲੋ ਸੰਖ, ਹੈ ਸਿਰ ਭਾਰ ਹੋਈ, ਅਖਰੀ ਨਾਮ ਅਖਰੀ ਸਾਲਾ, ਅਖਰੀ ਗਿਆਨ ਗੀਤ ਗੁਣ ਗਾ, ਅਖਰੀ ਲਿਖਣ ਬੁਲਣ ਬਾਣ, ਅਖਰਾ ਸਿਰ ਸੰਜੋਗ ਬਖਾਣ, ਜਨੇ ਲਿਖੇ ਤਿਸ ਸਿਰ ਨਾਹੀਂ, ਜੇ ਫਰਮਾਏ ਦੇਵ ਦਬਾਏ, ਜਿਦਾ ਗੀਤਾ ਦੇਤਾ ਨਾ ਉਬਣ ਨਾਵੇ ਨਾਹੀਂ ਕੁਥਾਉ, ਕੁਦਰਤ ਕਵਣ ਕਹਾਂ ਵਿਚਾਰ, ਬਾਰੇ ਨਾ ਜਾਵਾਂ ਇੱਕ ਵਾਰ, ਜੋ ਦੁੱਧ ਭਾਵੇ ਸਾਈ ਭਲੀਕਾਰ, ਦੂਸਰਾ ਸਲਾਮ ਨਿਰੰਕਾਰ, ਭਰੀਆ ਹੱਥ ਪੈਰ ਤਨ ਦੇ, ਪਾਣੀ ਧੋਤਾ ਤੁਰ ਸੁਖੇ, ਮੁਦਲੇ ਦੀ ਕੱਪੜੋ ਦੇ, ਸਾਫ ਬੂਣ ਲਈਆ ਧੋਏ, ਭਰੀਆਂ ਮਤਮਤ ਬਾਬਾ ਕੇ ਰੰਗ, ਧੋਪੈ ਨਾ ਵੇ ਰੰਗ ਬਣੀ ਬਾਬੇ, ਆਖਣ ਨਾ ਆਏ ਗੜਕੜ ਕਰਨਾ, ਨਿਕਲ ਜਾਹ, ਆਪੇ ਬੀਜ ਆਪੇ ਹੀ ਖਾਸ, ਨਾਨਕ ਹੁਕਮੀ ਆਪ ਜਾਹ, ਤੀਰਥ ਤਪ ਦਇਆ ਦਤ ਦਾਨ, ਜੇ ਕੋ ਪਾਵੈ ਤਿਲਕਾ ਮਾਨ, ਸੁਣਿਆ ਮੰਨਿਆ ਮਨ ਕੀਤਾ ਪਾਉ, ਅੰਤਰਗਤ ਤੀਰਥ ਮਲ ਨਾਉ, ਸਭ ਗੁਣ ਤੇਰੇ ਮੈਂ ਨਾਹੀਂ ਕੋਏ, ਬਿਨ ਗੁਣ ਕੀਤੇ ਭਗਤ ਨਾ ਹੋਏ, ਸਵਸਥ ਆਥ ਬਾਣੀ ਬਰਮਾਓ, ਸਤ ਸੁਹਾਣ ਸਦਾ ਮਨ ਚਾਓ, ਕਵਣ ਸੁਵੇਲਾ ਵਖਤ ਕਵਣ, ਕਵਣ ਸਿਤ ਕਵਣ ਵਾਰ, ਕਵਣ ਸਿਰੁਤੀ ਮਹਾ ਕਵਣ, ਜਿਤ ਹੋਆ ਆਕਾਰ, ਵੇਲ ਨਾ ਪਾਈਆ ਪੰਡਤੀ, ਜੇ ਹੋਗਾ ਲੇਖ ਪੁਰਾਣ, ਵਖਤ ਨਾ ਪਾਇਓ ਕਾਦੀਆਂ, ਜੇ ਲਿਖਣ ਲੇਖ ਪੁਰਾਣ, ਸਿਤ ਵਾਰ ਨਾ ਜੋਗੀ ਜਾਣੇ, ਰੁਤ ਮਹਾ ਨਾ ਕੋਈ, ਜਾ ਕਰਤਾ ਸਿਰਠੀ ਕੋ ਸਾਜੇ, ਆਪੇ ਜਾਣੇ ਸੋਈ, ਕਿਵ ਕਰ ਆਖਾ ਕਿਵ ਸਾਲਾ ਹੀ, ਕਿਉਂ ਵਰਨੀ ਕਿਵ ਜਾਣਾ, ਨਾਨਕ ਆਖਣ ਸਭ ਕੋ ਆਖੇ, ਇੱਕ ਦੂਸ ਸਿਆਣਾ,
1: ਵੱਡਾ ਸਾਹਿਬ ਵੱਡੀ ਨਾ ਹੀ ਕੀਤਾ ਜਾਤਾ ਹੋ ਗਏ ਨਾਨਕ ਜੀ ਕਹੋ ਆਪੋ ਜਾਣ ਅੱਗੇ ਗਿਆ ਨਾ ਸੋ ਗਏ ਪਾਤਾਲਾਂ ਪਾਤਾਲ ਲੱਖ ਆਗਾਸਾਂ ਆਗਾਸ ਜੂੜ ਕੂੜ ਕਪਾਲ ਥੱਕੇ ਵੇਦ ਕਹਿਨਿਕ ਵਾਤ ਸਹਿਸ ਅਠਾਰਾਂ ਕਹਿਨਿਕ ਤੇਬਾਂ ਸਲੂਕ ਧਾਤ ਲੇਖਾ ਹੋਏ ਤਾਂ ਲਿਖੀਐ ਲੇਖਾ ਹੋਏ ਬਿਨਾਸੁ ਨਾਨਕ ਵੱਡਾ ਆਖੀਐ ਆਪੇ ਜਾਣੇ ਆਪ ਸਾਲਾ ਹੀ ਸਾਲਾ ਹੈ ਤੀਸਰ ਦਿਨਾਂ ਪਾਈਆਂ ਨਦੀਆਂ ਤੈ ਵਾਹ ਪਵੇ ਸਮੁੰਦ ਨਾ ਜਾਣੀਐ ਸਮੁੰਦ ਸਾਹ ਸੁਲਤਾਨ ਗਿਰਹਾ ਸੇਤੀ ਮਾਲ ਧਨ

ਹੇ ਦੇਵ ਧਿਆਨ ਰਣਾਲੇ ਗਾਵਹੇ ਸਦ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਦੀ ਸੰਤੋਖੀ ਗਾਵੈ ਵੀਰ ਕਰਾਰੇ ਗਾਵਨ ਪੰਡਿਤ ਪੰਡ ਪੜਨ ਰਖੀ ਸਰ ਜੁਗ ਜੁਗ ਵੇਦਾ ਨਾਲੇ ਗਾਵੈ ਮੋਹਣੀਆ ਮਨ ਮੋਹਣ ਸੁਰਗਾ ਮਛ ਬਯਾਲੇ ਗਾਵਨ ਰਤਨੋ ਪਾਏ ਤੇਰੇ ਆਠਸਠ ਤੀਰਥ ਨਾਲੇ ਗਾਵੈ ਜੋਧਮਾ ਬਲ ਸੂਰਾ ਗਾਵੈ ਖਾਣੀ ਚਾਰੇ ਗਾਵੈ ਖੰਡਰ ਮੰਡਲ ਪਰ ਪੰਡਾ ਕਰ ਕਰ ਰੱਖੇ ਧਾਰੇ ਸਹੀ ਤਦਨ ਗਾਵੈ ਜੁਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਨ ਸੇਮੈ ਚਤਨ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈ ਪੀ ਹੋਸੀ ਜਾਇ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨ ਸ੍ਰੀ ਮਾਇਆ ਜਿਨ ਉਪਾਈ ਕਰ ਕਰ ਵੇਖੈ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ ਜਿਵ ਤਿਸ ਪਾਵੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਸੋ ਪਾਤਸ਼ਾਹ ਸ਼ਾਮ ਪਾਤ ਸਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸ਼ਰਮ ਪਤ ਝੋਲੀ ਧਿਆਨ ਕੀ ਕਰੈ ਬਿਭੂਤ ਸਿੰਥਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀ ਤੈ ਜਗ ਜੀਤ ਆਦੇਸ਼ ਤਿਸ ਆਦੇਸ਼ ਆਦੈ ਨੀਲ ਨਾਦ ਨਾਹਤ ਜੁਗ ਜੁਗ ਕੋਵੇਸ ਭੁਗਤ ਗਿਆਨ ਦੈ ਭੰਡਾਰਨ ਕੜਕੜ ਵਾਜੈ ਨਾਦ ਆਪ ਨਾਥ ਨਾਥੀ ਸਭ ਜੈ ਕੀਰ ਦਿਸ ਦੇਵਰਾ ਸਾਧ ਸੰਜੋਗ ਵਿਜੋਗ ਦੇ ਕਰ ਚਲਾਵੈ ਲਿਖੇ ਆਵੈ ਭਾਗ ਆਦੇਸ਼ ਤਿਸ ਆਦੇਸ਼ ਆਦ ਨੀਲ ਅਨਾਦ ਨਾਹਤ ਜੁਗ ਜੁਗ ਕੋਵੇਸ ਏਕਾ ਮਾਈ ਜੁਗਤ ਵਿਆਹੀ ਤਿੰਨ ਝੁੱਲੇ ਪ੍ਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਈ ਦੀਵਾਨ ਜਿਵ ਤਿਸ ਪਾਵੈ ਤਿਵੈ ਚਲਾਵੈ ਜਿਵ ਹੋਵੈ ਫਰਮਾਨ ਉਹ ਵੇਖੈ ਉਹਨਾਂ ਨਜ਼ਰ ਨਾ ਆਵੈ ਬਹੁਤਾ ਇਹ ਵਡਾਣ ਆਦੇਸ਼ ਤਿਸ ਆਦੇਸ਼ ਆਦਿ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋਸ ਆਸਣ ਲੋਏ ਲੋਏ ਭੰਡਾਰ ਜੋਗਿਸ਼ ਬਾਸ ਏਕਾ ਵਾਰ ਕਰ ਕਰ ਵੇਖੈ ਸਿਰਜਣਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ਼ ਤਿਸ ਆਦੇਸ਼ ਆਦਿ ਨੀਲ ਨਾਦ ਨਾਤ ਜੁਗ ਜੁਗ ਕੋਵੇਸ ਇੱਕ ਦੂਜੀ ਪਉ ਲੱਖ ਹੋਵੈ ਲੱਖ ਹੋਵੈ ਲੱਖ ਵੀਸ ਲੱਖ ਲੱਖ ਗਿੜਾ ਕੀ ਹੈ ਇੱਕ ਨਾਮ ਜਗਦੀਸ਼ ਇਤਰਾ ਬਦ ਪੌੜੀਆਂ ਚੜੀਆਂ ਹੋਈਆਂ ਕੀਸ ਸੁਣ ਗੱਲਾ ਆਕਾਸ਼ ਕੀ ਗੀਟਾ ਆਈ ਰੀਸ ਨਾਨਕ ਨਦਰੀ ਪਾਈ ਹੈ ਕੂੜੀ ਕੂੜਾ ਠੀਸ ਆਖਣ ਜੋਰ ਜਪਣੈ ਜੋਰ ਜੋਰ ਨਾ ਮੰਗਣ ਦੇਣ ਨਾ ਜੋਰ ਜੋਰ ਨਾ ਜੀਵਨ ਮਰਨ ਨਾ ਜੋਰ ਜੋਰ ਨਾ ਰਾਜਮਾਲ ਮਨਸੋਰ ਜੋਰ ਨਾ ਸੁਰਤੀ ਗਿਆਨ ਵਿਚਾਰ ਜੋਰ ਨਾ ਜੁਗਤੀ ਛੁੱਟੈ ਸੰਸਾਰ ਜੇ ਸਾਹਿਬ ਜੋਰ ਕਰ ਵੇਖੈ ਸੋਏ ਨਾਨਕ ਤੁਮ ਨੀਜ ਨਾ ਕੋਏ ਰਾਤੀ ਰੁਤੀ ਸਿੱਧੀ ਵਾਰ ਪਵਨ ਪਾਣੀ ਅਗਨੀ ਪਤਾਲ ਧਰਤੀ ਧਰਮ ਸਾਹਿਬ ਸੋਏ ਧਰਤੀ ਸਾਹਿਬ ਰੱਖੀ ਧਰਮਸਾਲ ਇਸ ਵਿੱਚ ਜੀ ਜੋਤ ਕੇ ਰੰਗ ਤਿੰਨਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿਥਾ ਸੋਹਨ ਪੰਜ ਪ੍ਰਵਾਨ ਨਦਰੀ ਕਰਮ ਪਵੈ ਨਿਸ਼ਾਨ ਕੱਚ ਪਗਾਈ ਉਥੈ ਪਾਏ ਨਾਨਕ ਗਇਆ ਜਪੈ ਜਾਏ ਧਰਮ ਖੰਡਗਾ ਹੋ ਧਰਮ ਗਿਆਨ ਖੰਡਗਾ ਆਖੋ ਕਰਮ ਕੀਤੇ ਪਵਨ ਪਾਣੀ ਵਸੰਤਰ ਕੀਤੇ ਗਾਨ ਹੋਏ ਕੇਤੇ ਵਰਮੇ ਘਾਟ ਘੜੀਐ ਰੂਪ ਰੰਗ ਕੇ ਵੇਸ ਕੀਤੀਆਂ ਕਰਮ ਭੂਮੀ ਮਿਰ ਕੇ ਕੇਤੇ ਰੂਪ ਕੇਤੇ ਮੰਡਲ ਦੇਸ ਕੇਤੇ ਸੁੱਧ ਬੁੱਧ ਨਾਥ ਕੇਤੇ ਕੇਤੇ ਦੇਵੀ ਵੇਸ ਕੇਤੇ ਦੇਵਦਾਨ ਮੁਨ ਕੇਤੇ ਰਤਨ ਸਮੁੰਦ ਕੀਤੀਆਂ ਖਾਣੀ ਕੀਤੀਆ ਬਾਣੀ ਕੇਤੇ ਪਾਤ ਨਰਿੰਦੂ ਕੀਤੀਆਂ ਸੁਰਤੀ ਸੇਵਕ ਕੇਤੇ ਨਾਨਕ ਅੰਤ ਨ ਅੰਤ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਜਿਥੈ ਨਾਲ ਵਿਨੋਦ ਕੋੜ ਆਨੰਦ ਸ਼ਰਮ ਖੰਡ ਕੀ ਬਾਣੀ ਰੂਪ ਜਿਥੈ ਕਾੜਤ ਕੜੀਏ ਬਹੁਤ ਅਨੂਪ ਤਾ ਕੀਆਂ ਗੱਲਾਂ ਕਥੀਆਂ ਨਾ ਜਾਏ ਜੇ ਕੋ ਕਹੈ ਪਿਛ ਪਛਤਾਏ ਜਿਥੈ ਘੜੀਐ ਸੁਰਤ ਮਤ ਮਨ ਬੁੱਧ ਜਿਥੈ ਘੜੀਐ ਸੁਰਸ ਦਾ ਕੇ ਸੁਧ ਕਰਮ ਖੰਡ ਕੀ ਬਾਣੀ ਜੋਰ ਜਿਥੈ ਹੋਰ ਨਾ ਕੋਈ ਹੋਰ ਜਿਥੈ ਜੋਧ ਮਹਾਬਲ ਸੂਰ ਤਿਨ ਮੈਂ ਰਾਮ ਰਜਾ ਭਰਪੂਰ ਜਿਥੈ ਤੁਸੀਂ ਸਮੇਂ ਮਵਾਏ ਤਾਂ ਕਿ ਰੂਪ ਨਾ ਕਥਨੇ ਜਾਏ ਨਾ ਉਹ ਮਰਹੇ ਨ ਠੱਗ ਜਾਹੀ ਜਿਨ ਕੈ ਰਾਮ ਵਸ ਮਨ ਮਾਹੀ ਜਿਥੈ ਭਗਤ ਵਸੈ ਕੈ ਲੋ ਕਰੇ ਆਨੰਦ ਸੱਚਾ ਮਨ ਸੋਏ ਸੱਚ ਖੰਡ ਵਸੈ ਨਿਰੰਕਾਰ ਕਰ ਕਰ ਵੇਖ ਨਦਰ ਨਿਹਾਲ ਜਿਥੈ ਖੰਡ ਮੰਡਲ ਪਰ ਪਾਂਡਵ ਜੇ ਕੋ ਕਥੈ ਤਾਂ ਅੰਤ ਨ ਅੰਤ
ਤਿਥੈ ਲੋ ਲੋ ਆਕਾਰ ਜਿਵ ਜਿਵ ਹੁਕਮ ਦਿਵ ਦਿਵਕਾਰ ਵਿਖੈ ਵਿਖਸੈ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਤ ਬਹਾਰਾ ਧੀਰਜ ਸੁਨਿਆਰ ਅਹਿਰਨ ਮਤਵੀ ਹਥਿਆਰ ਪਾਉ ਫਲਾ ਗੰਧਵ ਤਾਉ ਪਾਂਡਾ ਪਾਉ ਅੰਮ੍ਰਿਤ ਢਾਲ ਘੜੀਐ ਸ਼ਬਦ ਸੱਚੀ ਟਕਸਾਲ ਜਿਨ ਕਉ ਨਜ਼ਰ ਕਰਮ ਤਿਨਕਾਰ ਨਾਨਕ ਨਜ਼ਰੀ ਨਜ਼ਰ ਨਿਹਾਲ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਦਰਦ ਮਹਤ ਦਿਵਸ ਰਾਤ ਦਾਈ ਦਾਇਆ ਖੇਲਾ ਸਕਲ ਜਗਤ ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ

ਜਿਨੀ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਦੇ ਮੁਖ ਉਜਲੇ ਕੀਤੀ ਛੁੱਟੀ ਨਾਲ ਸਤਨਾਮ ਸ੍ਰੀ ਵਾਹਿਗੁਰੂ ਜੀ ਜਾਪ ਸਾਹਿਬ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਮੁੱਖ ਭਾਗ ਬਾਦਸ਼ਾਹ ਦਸਵੀਂ ਜਪੈ ਸੰਤ ਪ੍ਰਸਾਦ ਚੱਕਰ ਚਿਹ ਨਾਲ ਬਰੰਜਾ ਤੇ ਅਰਪਤ ਨਹਿਣ ਦੇ ਰੂਪ ਰੰਗ ਹਰ ਰੇਖ ਭੇਖ ਕਹੁ ਕਹਿ ਨਾ ਸਕਤ ਕਿਹੇ ਅਚਲ ਮੂਰਤਨ ਭਉ ਪ੍ਰਕਾਸ਼ ਮਿਤ ਹੋਇ ਕਹਿ ਜੈ ਕੋਟ ਇੰਦਰ ਇੰਦਰਾਣ ਸਾਹ ਸਹਾਣ ਗਿਣੇ ਜੈ ਤਿਰ ਪਵਨ ਮਹੀਪ ਸੁਰ ਨਾਰਿਆ ਸੁਰ ਨੇਤ ਨੇਤ ਬਣ ਤ੍ਰਿਣ ਕਹਿ ਤਉ ਤਵ ਸਰਬ ਨਾਮ ਕਥੈ ਕਵਣ ਕਰਮ ਨਾਮ ਵਰਣ ਸੁਮਤ ਭੁਜੰਗ ਪ੍ਰਯਾਤ ਛੰਦ ਨਮਸਤੰਗ ਅਕਾਲੇ ਨਮਸਤੰਗ ਕਿਰਪਾਲੇ ਨਮਸਤੰਗ ਰੂਪੇ ਨਮਸਤੰਗ ਅਨੂਪੇ ਨਮਸਤੰਗ ਭੇਖੇ ਨਮਸਤੰਗ ਅਲੇਖੇ ਨਮਸਤੰਗ ਅਕਾਈ ਨਮਸਤੰਗ ਅਜਾਈ ਨਮਸਤੰਗ ਗੰਜੇ ਨਮਸਤੰਗ ਪੰਜੇ ਨਮਸਤੰਗ ਨਾਮੇ ਨਮਸਤੰਗ ਠਾਮੇ ਨਮਸਤੰਗ ਕਰਮੰਗ ਨਮਸਤੰਗ ਧਰਮੰਗ ਨਮਸਤੰਗ ਨਾਮੰਗ ਨਮਸਤੰਗ ਧਾਮੰਗ ਨਮਸਤੰਗ ਜੀਤੇ ਨਮਸਤੰਗ ਪੀਤੇ ਨਮਸਤੰਗ ਬਾਏ ਨਮਸਤੰਗ ਢਾਏ ਨਮਸਤੰਗ ਨੀਲੇ ਨਮਸਤੰਗ ਨਾਦੇ ਨਮਸਤੰਗ ਸ਼ੇਦੇ ਨਮਸਤੰਗ ਗਾਦੇ ਨਮਸਤੰਗ ਗੰਜੇ ਨਮਸਤੰਗ ਪੰਜੇ ਨਮਸਤੰਗ ਉਦਾਰੀ ਨਮਸਤੰਗ ਪਾਰੀ ਨਮਸਤੰਗ ਸੋਈ ਕਹਿ ਨਮਸਤੰਗ ਨੀ ਕਹਿ ਨਮਸਤੰਗ ਭੂਤੇ ਨਮਸਤੰਗ ਅਜੂਪੇ ਨਮਸਤੰਗ ਨਿਰਕਰਮੇ ਨਮਸਤੰਗ ਨਿਰਪਰਮੇ ਨਮਸਤੰਗ ਨਿਰਦੇਸੇ ਨਮਸਤੰਗ ਨਿਰਭੇਸੇ ਨਮਸਤੰਗ ਨਿਰਨਾਮੇ ਨਮਸਤੰਗ ਨਿਰਕਾਮੇ ਨਮਸਤੰਗ ਨਿਰਦਾਤੇ ਨਮਸਤੰਗ ਨਿਰਗਾਤੇ ਨਮਸਤੰਗ ਨਿਰਦੂਤੇ ਨਮਸਤੰਗ ਭੂਤੇ ਨਮਸਤੰਗ ਅਲੋਕੇ ਨਮਸਤੰਗ ਅਸੋਕੇ ਨਮਸਤੰਗ ਨਿਰਤਾਪੇ ਨਮਸਤੰਗ ਅਥਾਪੇ ਨਮਸਤੰਗ ਨਿਰਮਾਨੇ ਨਮਸਤੰਗ ਨਿਦਾਨੇ ਨਮਸਤੰਗ ਅਗਾਹੇ ਨਮਸਤੰਗ ਅਬਾਹੇ ਨਮਸਤੰਗ ਤ੍ਰਿਵਰਗੇ ਨਮਸਤੰਗ ਅਸਰਗੇ ਨਮਸਤੰਗ ਪ੍ਰਭੋਗੇ ਨਮਸਤੰਗ ਸਯੋਗੇ ਨਮਸਤੰਗ ਰੰਗੇ ਨਮਸਤੰਗ ਪੰਗੇ ਨਮਸਤੰਗ ਗਮੇ ਨਮਸਤਾਸਰਮੇ ਨਮਸਤੰਗ ਜਲਾਸਰੇ ਨਮਸਤੰਗ ਨਿਰਾਸਰੇ ਨਮਸਤੰਗ ਜਾਤੇ ਨਮਸਤੰਗ ਬਾਤੇ ਨਮਸਤੰਗ ਮਜਬੇ ਨਮਸਤਾ ਸਜਬੇ ਅਦੇਸੰਗ ਅਦੇਸੇ ਨਮਸਤੰਗ ਪੇਸੇ ਨਮਸਤੰਗ ਨਿਰਧਾਮੇ ਨਮਸਤੰਗ ਨਿਰਭਾਮੇ

ਸਾਚੀ ਲਿਵੈਵਨ ਦੇਨ ਵਾਣੀ ਦੇਨ ਵਾਣੀ ਲਿਵੈ ਵਾਜੋ ਕਿਆ ਕਰੇ ਵਿਚਾਰੀ ਆ ਤਦ ਵਾਸ ਸਮਰੱਥ ਕੋਈ ਨਾਹੀ ਕਿਰਪਾ ਕਰ ਬਨਵਾਰੀ ਆ ਇਸ ਨਾਮ ਦਾ ਹਰ ਧਾਮ ਨਾਹੀ ਸਬਲਾ ਸਵਾਰੀ ਆ ਕਹਿੰਦੇ ਪਵਤ ਸੁਣਦੇ ਪਵਤ ਕਹੇ ਨਾਨਕ ਲਿਵੈ ਵਾਜੋ ਕਿਆ ਕਰੇ ਵਿਚਾਰੀ ਆ ਆਨੰਦ ਆਨੰਦ ਸਭ ਕੋ ਕਹੇ ਆਨੰਦ ਗੁਰੂ ਤੇ ਜਾਣਿਆ ਜਾਣਿਆ ਆਨੰਦ ਸਦਾ ਗੁਰ ਦੇ ਕਿਰਪਾ ਕਰੇ ਪਿਆਰਿਆ ਕਰ ਕਿਰਪਾ ਕਰੇ ਵੇ ਕੱਟੇ ਗਿਆਨ ਅੰਜਨ ਸਾਰਿਆ ਗਿਆਨ ਅੰਜਨ ਅੰਦਰੋਂ ਜਨ ਕਾ ਮੋਹ ਦੁੱਟਾ ਦਿਨ ਕਾ ਸਭ ਸੱਚਾ ਸਵਾਰਿਆ ਕਹੇ ਨਾਨਕ ਇਹ ਆਨੰਦ ਆਨੰਦ ਗੁਰ ਦੇ ਜਾਣਿਆ ਬਾਬਾ ਜਿਸ ਤੂੰ ਦੇ ਸੂਈ ਜਨਮ ਪਾਵੇ ਬਾਬਾ ਦੱਸੋ ਜਾਂਦੇ ਹੋਰ ਕਿਆ ਕਰੇ ਵਿਚਾਰਿਆ ਕ ਪਰਮ ਬੋਲਿਆ ਫਿਰ ਦੱਸੋ ਇੱਕ ਨਾਮ ਲਾ ਸਵਾਰਿਆ ਗੁਰਪ੍ਰਸਾਦੀ ਜੀ ਮਨ ਪਿਆ ਨਿਰਮਲ ਜਿੰਨਾ ਪਾਣਾ ਪਾਵੇ ਕਹੇ ਨਾਨਕ ਜਿਸ ਦੇ ਪਿਆਰੇ ਸੂਈ ਜਨ ਪਾਵੇ ਆਪ ਉਹ ਸੰਤ ਪਿਆਰੇ ਹੋ ਅਗਥ ਕੀ ਕਰਾਂ ਕਹਾਣੀ ਕਰਾਂ ਕਹਾਣੀ ਅਗਥ ਕੇਰੀ ਕਿਤ ਦੁਆਰੇ ਪਾਈ ਹੈ ਤਨ ਮਨ ਧਨ ਸਭ ਸਾਮ ਗੁਰ ਕੋ ਹੁਕਮ ਮੰਨੇ ਪਾਈ ਹੈ ਹੁਕਮ ਮੰਨੇ ਗੁਰੂ ਗੇਰਾ ਗਾਓ ਸੱਚੀ ਬਾਣੀ ਸੰਤ ਸਾਜਨ ਪੈ ਸਰੇ ਬੂਰੇ ਗੁਰ ਦੇ ਜਾਣੀ

ਹੁਕਮ ਮੰਨੇ ਗੁਰੂ ਕੇ ਰਾਗਾ ਵਸ ਸੱਚੀ ਬਾਣੀ ਕਹੇ ਨਾਨਕ ਸੁਣੋ ਸੰਤੋ ਕਥਿਓ ਕਥ ਕਹਾਣੀਏ ਮਨ ਚਾਂਚਲਾ ਚਤੁਰਾਈ ਕਿਨੇ ਨਾ ਪਾਇਆ ਚਤੁਰਾਈ ਨਾ ਪਾਇਆ ਕਿਨੇ ਤੂੰ ਸੁਣ ਮਨ ਮੇਰਿਆ ਇਹੀ ਮਾਇਆ ਮੋਹਣੀ ਜਿਹਨੇ ਪਰਮ ਬੁਲਾਇਆ ਮਾਇਆ ਤਾਂ ਮੁਣੀ ਤਨੰ ਕੀਤੀ ਜਿਹਨੇ ਠਗੌਲੀ ਪਾਈਆ ਗੁਰਬਾਣ ਕੀਤਾ ਦਿਸੇ ਬਿਟੋ ਜਨ ਮੋਹ ਮਿਠਾ ਲਾਇਆ ਕਹੇ ਨਾਨਕ ਮਨ ਚਾਂਚਲੋ ਚਤੁਰਾਈ ਕਿਨੇ ਨਾ ਪਾਇਆ ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੀ ਇਹ ਕੁਟੰਬ ਦੂਜੇ ਦੇਖਦਾ ਚੱਲ ਨਾਈ ਤੇਰੇ ਨਾਲ ਲੈ ਸਾ ਤੇਰੇ ਚੱਲ ਨਾਈ ਤਿਸ ਨਾਲ ਕਿਉਂ ਚਿੱਤ ਲਾਈ ਹੈ।

ਹੇ ਮਨ ਚਾਂਚਲਾ ਚਤੁਰਾਈ ਗਿਣੈ ਨਾ ਪਾਇਆ, ਚਤੁਰਾਈ ਨਾ ਪਾਇਆ ਗਿਣੈ ਦੁਸ਼ਮਣ ਮਨ ਮੇਰਿਆ। ਹੇ ਮਾਇਆ ਮੋਹਣੀ ਜਨੇਤ ਭਰਮ ਭੁਲਾਇਆ, ਮਾਇਆ ਤਾਂ ਮੁਣੀ ਤਨ ਕੀਤੀ ਜਿਨ ਡਗੋਲੀ ਪਾਈ ਹੈ, ਗੁਰਬਾਣ ਕੀਤਾ ਦਿਸੇ ਵਿਡਾਉ ਜਿਨ ਮੋਹ ਮਿੱਠਾ ਲਾਇਆ। ਕਹੇ ਨਾਨਕ ਮਨ ਚਾਂਚਲ ਚਤੁਰਾਈ ਗਿਣੈ ਨਾ ਪਾਇਆ, ਹੇ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ। ਇਹ ਕੁਟੰਬ ਤੂੰ ਜੇ ਦੇਖਦਾ ਚੱਲੇ ਨਾਹੀਂ ਤੇਰੇ ਨਾਲੇ, ਸਾਸ ਤੇਰਾ ਚੱਲੇ ਨਾਹੀਂ ਤਿਸ ਨਾਲ ਕਿਉਂ ਚਿੱਤ ਲਾਈ ਹੈ। ਐਸਾ ਕੰਮ ਮੂਲੇ ਨਾ ਕੀਚੈ ਜਿਤੰਤ ਪਛੋਤਾਈ ਹੈ, ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਵੈ ਤੇਰਾ ਨਾਲੇ। ਕਹੇ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ, ਆਗਮਾ ਗੋਚਰਾ

ജഗതോപായ കഹനാൻ സദാകാമഹതിരാന്തനാപായ സ്വർണാരേ മുനിജന മൃതഘോജദേശു അമൃത ഗുരുദേ പായ പായ അമൃത ഗുരു കൃപാകേനി സച്ചാ മാനവസായ ജീ ജാന്ത സബ്ദോദ പായ കവേക പർഷണയായ ലബ് ലോഭ അഹങ്കാര ജുകാ സദ്ഗുരു ബല പായ കഹനാൻ ജസനു ആപദുഠാ തിന അമൃത ഗുരുദേ പായ ഭഗതാം കീ ചാല നിരാലി ചാല നിരാലി ഭഗതാം കേരി വിഖമ മാർഗ ചലനാ ਲਭ ਲੋਭ ਅਹੰਕਾਰ ਦਾਇ ਤ੍ਰਿਸ਼ਨਾ ਬਹੁਤ ਨਾਹੀ ਬੋਲਣਾ ਖਨਿਉ ਦਿੱਖੀ ਵਾਲੋ ਨਿਕੀਏਤ ਮਾਰਗ ਜਾਣਾ ਗੁਰ ਪ੍ਰਸਾਦੀ ਜਿਨੀ ਆਪ ਤਰਿਆਰ ਵਾਸਨਾ ਸਮਾਣੀ ਕਹੇ ਨਾਨਕ ਜਾਲ ਭਗਤਾਂ ਜੁਗੋ ਜੁਗ ਨਿਰਾਲੀ ਜਿਉ ਤੂੰ ਚਲਾਹੀ ਤਿਉ ਚੱਲਾ ਸਵਾਮੀ ਹੋਰ ਕੇ ਜਾਣਾ ਗੁਣ ਤੇਰੇ ਜਿਉ ਤੂੰ ਚਲਾਹੀ ਤਿਉ ਚੱਲਾ ਜਨਾ ਮਾਰਗ ਪਾਵਹੀ ਕਰ ਕਿਰਪਾ ਜਨ ਨਾ ਬੁਲਾਹੀ ਸੇ ਹਰ ਹਰ ਸਦਾ ਧਿਆਵੇ ਜਿਸਨੂੰ ਕਥਾ ਸੁਣਾਈ ਆਪਣੀ ਸੇ ਗੁਰਦੁਆਰੇ ਸੁਖ ਪਾਵੇ ਕਹੇ ਨਾਨਕ ਸੱਚੇ ਸਾਹਿਬ ਗਿਆ ਜੋ ਪਾਵੇ ਦਵੇ ਚਲਾਵੇ ਇਹ ਸੁਹਿਲਾ ਸ਼ਬਦ ਸੁਹਾਵਾ ਸ਼ਬਦ ਸੁਹਾਵਾ ਸਦਾ ਸੁਹਿਲਾ ਸਤਿਗੁਰੂ ਸੁਣਾਇਆ ਤਿੰਨ ਕਿਆ ਮਨ ਵਸਿਆ ਜੰਤਰੋਂ ਲਿਖਿਆ ਆਇਆ ਇੱਕ ਵੀਰੇ ਕਨੇਰੇ ਕਰੇ ਗੱਲਾਂ ਗੱਲੀ ਕਿੰਨੇ ਨਾ ਪਾਇਆ ਕਹੇ ਨਾਨਕ ਸ਼ਬਦ ਸੁਹਿਲਾ ਸੱਜੇ ਕਹੇ ਨਾਨਕ ਸਭ ਸੁਹਿਲਾ ਸਤਿਗੁਰੂ ਸੁਣਾਇਆ ਪਵਿੱਤ ਹੋਏ ਸੇ ਜਨਾ ਜਨੀ ਹਰ ਧਿਆਇਆ ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ ਪਵਿੱਤ ਮਾਤਾ ਪਿਤਾ ਕੁਟੁੰਬ ਸਹਿਤ ਸੰਗਤ ਪਵਿੱਤ ਮਾਤਾ ਪਿਤਾ ਕੁਟੁੰਬ ਸਹਿਤ ਸਿਆਮ ਪਵਿੱਤ ਸੰਗਤ ਪਵਿੱਤ ਸੰਗਤ ਬਣਾਈਆ ਕਹਿੰਦੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ ਕਹੇ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਧਿਆਇਆ ਕਰਮੀ ਸਹਿਜ ਨਾ ਉਪਜੈ ਬਣ ਸਹਿਜ ਸਹਿਸਾ ਨਾ ਜਾਏ ਨਾ ਜਾਏ ਸਹਿਸਾ ਕਿਤੇ ਸੰਜਮ ਰਹੇ ਕਰਮ ਕਮਾਏ ਸਹਿਸਾ ਜੀ ਉਮਲੀਨ ਹੈ ਕਤ ਸੰਜਮ ਧੋਤਾ ਜਾਏ ਮਨ ਧੋਵੋ ਸ਼ਬਦ ਲਾਗੋ ਹਰ ਸਿਉ ਰਹੋ ਚਿਤ ਲਾਈ ਕਹਿ ਨਾਨਕ ਗੁਰ ਪ੍ਰਸਾਦੀ ਸਹਿਜ ਉਪਜਾਏ ਸਹਿਸਾ ਬਿਜਾਏ ਜੀਓ ਮੈਲੇ ਬਾਹਰੋਂ ਨਿਰਮਲ ਬਾਹਰੋਂ ਨਿਰਮਲ ਜੀ ਉਹਦਾ ਮੈਲੇ ਤਿੰਨੀ ਜਨਮ ਜੂਹੈ ਹਾਰਿਆ ਇਹ ਤਿਸਨਾ ਵੱਡਾ ਰੋਗ ਲੱਗਾ ਮਰਨ ਮਨੋ ਵਿਸਾਰਿਆ ਵੇਦਾਂ ਮੈਂ ਨਾਮ ਉਤਮ ਸੋ ਸੁਣੇ ਨਾ ਹੀ ਫਿਰ ਜੰਬੇ ਤਾ ਲਿਆ ਕਹਿ ਨਾਨਕ ਜਨ ਸੋਚ ਦਰਿਆ ਕੂੜੇ ਲਾ ਕੇ ਤਿੰਨੀ ਜਨਮ ਜੋ ਆ ਰਿਹਾ ਜੀਓ ਨਿਰਮਲ ਬਾਹਰੋਂ ਨਿਰਮਲ ਬਾਹਰੋਂ ਤਾਂ ਨਿਰਮਲ ਜੀ ਉਹ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ ਕੂੜਕੀ ਸੋਏ ਪਹੁੰਚੇ ਨਾ ਹੀ ਮਾਨਸਾ ਸੱਚ ਸਮਾਣੀ ਜਨਮ ਰਤਨ ਜਿਨੀ ਖੱਟਿਆ ਪਲੇ ਸੇਬਣ ਜਾ ਰਹੀ ਕਹੇ ਨਾਨਕ ਜਨ ਮਨ ਨਿਰਮਲ ਸਦਾ ਰਹੇ ਹੈ ਗੁਰੂ ਨਾਲੇ ਜੇ ਕੋ ਸਿੱਖ ਗੁਰੂ ਸਿੱਖ ਦੀ ਸਨਮੁਖ ਹੋ ਗਏ ਹੋਵੇ ਤਾਂ ਸਨਮੁਖ ਸਿੱਖ ਕੋਈ ਜੀਓ ਰਹੇ ਗੁਰੂ ਨਾਲੇ ਗੁਰ ਕੇ ਚਰਨ ਹਿਰਦੇ ਧਿਆਈ ਅੰਤਰਾਤਮਾ ਸੰਭਾਲੀ ਆਪ ਛੱਡ ਸੋਰ ਪਰਨੇ ਗੁਰ ਬਿਨੋਰ ਜਾਣੇ ਕੋਈ ਕਹੇ ਨਾਨਕ ਸੁਣੋ ਸੰਤ ਸੋ ਸਿੱਖ ਸਨਮੁਖ ਹੋਏ ਜੇ ਕੋ ਗੁਰ ਤੇ ਵਿਮੁਖ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਵੇ ਪਾਵੇ ਮੁਕਤ ਨਾ ਹੋਰ ਤਾਂ ਕੋਈ ਪੁੱਛਾ ਹੋਵੇ ਕੀਆਂ ਜਾਏ ਨੇਕ ਜੋ ਨੀ ਭਰਮੇ ਆਵੇ ਬਿਨ ਸਤਿਗੁਰ ਮੁਕਤ ਨਾ ਪਾਏ ਫਿਰ ਮੁਕਤ ਪਾਏ ਲਾਗ ਚਰਨੀ ਸਤਿਗੁਰ ਸਭ ਸੁਣਾਏ ਕਹੇ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨਾ ਪਾਏ

ਸਿੱਖ ਸਤਿਗੁਰੂ ਕੇ ਪਿਆਰੇ ਹੋਊਗਾ ਸੱਚੀ ਬਾਣੀ ਬਾਣੀ ਦਾ ਕੰਮ ਗੁਰੂ ਕੇਰੀ ਬਾਣੀ ਅਸਰ ਬਾਣੀ ਜਿਨ ਕੌ ਨਦਰ ਕਰਮ ਹੋਵੇ ਹਿਰਦਤ ਨਾ ਸਮਾਣੀ ਪੀਵੋ ਅੰਮ੍ਰਿਤ ਸਵਰ ਰੰਗ ਜਪਿਓ ਸਾਰੰਗ ਬਾਣੀ ਕਹੇ ਨਾਨਕ ਸਦਾ ਗਾਵੋ ਸੱਚੀ ਬਾਣੀ ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ ਬਾਣੀ ਦਾ ਕੱਚੀ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਬਖਾਣੀ ਹਰ ਹਰ ਨਿਤ ਕਰੇ ਰਸਨਾ ਕਹਿਆ ਕਛੂ ਨਾ ਜਾਣੀ ਚਿਤ ਜਨ ਕਹਿ ਹਿਰਦਇ ਮਾਇਆ ਬੋਲਣ ਪੈਰ ਬਾਣੀ ਕਹੇ ਨਾਨਕ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ ਗੁਰ ਕਾ ਸ਼ਬਦ ਰਤਨ ਹੈ ਹੀਰੇ ਜਤ ਜੜਾਓ ਸ਼ਬਦ ਰਤਨ ਜਤ ਮਨ ਲਗਾ ਹੀ ਹੋਆ ਸਮਾਓ ਸ਼ਬਦ ਸੇ ਦੀ ਮਨ ਮਿਲਿਆ ਸਜ ਪਾਓ ਆਪੇ ਹੀਰਾ ਰਤਨ ਆਪੇ ਜਸਨ ਦੇ ਬਜਾਏ ਕਹੇ ਨਾਨਕ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ ਗੁਰ ਕਾ ਸ਼ਬਦ ਰਤਨ ਹੈ ਹੀਰੇ ਜਤ ਜੜਾਓ ਸ਼ਬਦ ਰਤਨ ਜਤ ਮਨ ਲਗਾ ਹੀ ਹੋਆ ਸਮਾਓ ਸ਼ਬਦ ਛੇਤੀ ਮਨ ਮਿਲਿਆ ਸਜਲਾ ਪਾਓ ਆਪੇ ਹੀਰਾ ਰਤਨ ਆਪੇ ਜਸਨੋਂ ਦੇ ਬੁਝਾਏ ਕਹੇ ਨਾਨਕ ਸ਼ਬਦ ਰਤਨ ਹੈ ਹੀਰਾ ਜਤ ਜੜਾਓ ਛਿਵ ਸਕਦਾ ਆਪੋ ਪਾਏ ਕਹੇ ਕਰਦਾ ਪੇ ਹੁਕਮਰਦਾਏ ਹੁਕਮਰਦਾਏ ਆਪ ਵੀ ਕਹਿ ਗੁਰਮੁਖ ਕਿਸੇ ਬਜਾਏ ਤੋੜੇ ਬੰਧਨੋਂ ਮੁਕਤ ਸ਼ਬਦ ਮਨ ਵਸਾਈ ਗੁਰਮੁਖ ਜਿਸ ਨੂੰ ਆਪ ਕਰੇ ਸੋ ਵੈ ਏਕ ਸਥਾਨ ਲਾਈ ਕਹੇ ਨਾਨਕ ਆਪ ਕਰਤਾ ਪਿਓ ਗੁੰਮ ਜਾਈ ਸਿਮਰਤ ਸਾਲ ਤ੍ਰਿਪੁਨ ਪਾਪ ਵਿਚਾਰ ਦੇ ਦਿੱਤਾ ਸਰ ਨ ਜਾਣੀ ਦਿੱਤਾ ਸਰ ਨ ਜਾਣੀ ਗੁਰੂ ਬਾਜੋ ਦਿੱਤਾ ਸਰ ਨ ਜਾਣੀ ਤੇਹੀ ਗੁਣੀ ਸੰਸਾਰ ਬ੍ਰਹਮ ਸੁਧਾ ਸੁਧਿਆ ਰਹਿਣ ਵਿਹਾਣੀ ਗੁਰ ਕਿਰਪਾ ਤਿਸੇ ਜਨ ਜਾ ਕੇ ਜਿਨ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ ਕਹੇ ਨਾਨਕ ਸੋਦਤ ਪਾਏ ਜਿਸਨੂੰ ਅਨ ਦਿਨ ਹਰ ਲਿਵ ਲਾਗੇ ਜਾਗਤ ਰਹਿਣ ਵਿਹਾਣੀ ਮਾਤਾ ਕੇ ਉਧਰ ਮੈਂ ਪ੍ਰਤਪਾਲ ਕਰੇ ਸੋ ਕਿਉਂ ਮਨੋ ਵਿਸਾਰੀਏ ਮਨੋ ਕਿਉਂ ਵਿਸਾਰੀਏ ਬੁੜਦਾਤਾ ਜੇ ਅਗਨ ਆਹਾਰ ਪਹੁੰਚਾਵੇ ਉਸਨੂੰ ਕੇ ਪੁੰਨ ਸਕੇ

ਸਿਮਰਤ ਸਾਸਤ੍ਰ ਪੁਨ ਭਾਵ ਵਿਚਾਰਦੇ ਤਤੈ ਸਰ ਨ ਜਾਣੀ, ਤਤੈ ਸਰ ਨ ਜਾਣੀ ਗੁਰੂ ਬਾਜੋ, ਤਤੈ ਸਰ ਨ ਜਾਣੀ ਦੇਹੀ ਗੁਣੀ ਸੰਸਾਰ ਬ੍ਰਹਮ ਸੁਤਾ ਸੁਤੈ ਰਹਿਣ ਬਿਆਣੀ। ਗੁਰ ਕਿਰਪਾ ਤਿਸੇ ਜਨ ਜਾਗੇ ਜਿਨ ਹਰ ਮਨ ਹੰਡਵਰ ਹਰ ਮਨ ਵਸਿਆ, ਬੋਲੇ ਅੰਮ੍ਰਿਤ ਬਾਣੀ ਕਹੇ ਨਾਨਕ ਸੁਤਤ ਪਾਈ, ਜਿਸਨੂੰ ਆਉਂਦੇ ਨੂੰ ਹਰ ਲਿਵ ਲਾਗੇ ਜਗਤ ਰਹਿਣ ਬਿਆਣੀ। ਮਾਤਾ ਕੇ ਉਦਰ ਮੈਂ ਪ੍ਰਤਪਾਲ ਕਰੇ, ਸੋ ਕਿਉਂ ਮਨੋ ਵਿਸਾਰੀਐ, ਮਨੋ ਕਿਉਂ ਵਿਸਾਰੀਐ, ਵਡਦਾਤਾ ਜੇ ਅਗਨ ਮੈਂ ਆਹਾਰ ਪਹੁੰਚਾਵੇ, ਉਸ ਨੂੰ ਕਿਹ ਪਹੁ ਨ ਸਕੀ, ਜਿਸ ਨੂੰ ਆਪਣੀ ਲਿਵ ਲਾਵੇ, ਆਪਣੀ ਲਿਵ ਆਪੇ ਲਾਏ, ਗੁਰਮੁਖ ਸਦਾ ਸੰਭਾਲੀਐ। ਕਹੇ ਨਾਨਕੇ ਵਡਦਾਤਾ, ਸੋ ਕਿਉਂ ਮਨੋ ਵਿਸਾਰੀਐ, ਜੈਸੀ ਅਗਨ ਧਰਮ ਹੈ ਤੈਸੀ ਵਾਰ ਮਾਇਆ, ਮਾਇਆ ਅਗਨ ਸਭ ਇੱਕੋ ਜਿਹੀ, ਕਰਤਾ ਖੇਦ ਰਚਾਇਆ। ਜਾਂ ਤਿਸ ਬਾਣਾ ਤਾਂ ਜੰਮਿਆ, ਪਰਵਾਰ ਭਲਾ ਪਾਇਆ, ਲਿਵ ਛੁੜਕੇ ਲੱਗੀ ਤ੍ਰਿਸ਼ਨਾ, ਮਾਇਆ ਮਰਵਰਤਾਇਆ, ਇਹ ਮਾਇਆ ਚ ਤਰ ਵਿਸਰੈ, ਮੋਹ ਪਜੈ ਭਾਉ ਦੂਜਾ ਲਾਇਆ। ਕਹੇ ਨਾਨਕ ਗੁਰ ਪ੍ਰਸਾਦੀ ਜਿਨ੍ਹਾਂ ਲਿਵ ਲਾਗੀ, ਤਿੰਨੀ ਵਿੱਚ ਮਾਇਆ ਪਾਇਆ। ਹਰ ਆਪ ਮੁੱਲ ਕਹੇ ਮੁੱਲ ਨਾ ਪਾਇਆ ਜਾਏ, ਮੁੱਲ ਨਾ ਪਾਇਆ ਜਾਏ, ਕਿਸੇ ਵਿਟੋ ਰਹੇ ਰੋਕ ਬਲਾਏ, ਐਸਾ ਸਤਿਗੁਰ ਜੇ ਮਿਲਾ, ਜਿਸ ਨੂੰ ਸਿਰ ਸੁਣ ਪੀਏ ਵਿੱਚੋਂ ਆਪ ਜਾਏ, ਜਿਸ ਦਾ ਜੀਓ ਤਿਸ ਮਿਲ ਰਹੇ, ਹਰ ਵਸੈ ਮਨ ਆਏ, ਹਰ ਆਪ ਮੁਲਕ ਹੈ ਬਾਲਕ ਨਾ ਕੇ ਨਾਨਕਾ, ਜਿਨ ਹਰ ਪੱਲੇ ਪਾਏ। ਹਰ ਰਾਸ ਮੇਰੀ ਮਨ ਵਣਜਾਰਾ, ਹਰ ਰਾਸ ਮੇਰੀ ਮਨ ਵਣਜਾਰਾ, ਸਤਿਗੁਰ ਦੇ ਰਾਸ ਜਾਣੀ, ਹਰ ਅਨਰ ਜਪ ਜੀਓ ਲਾ ਘਟ ਦਿਹਾੜੀਏ, ਧਨ ਤਨਾ ਮਿਲਿਆ ਜਿਨ ਰੱਬੇ ਪਾਣਾ, ਕਹੇ ਨਾਨਕ ਹਰ ਰਾਸ ਮੇਰੀ ਮਨ ਹੋਇਆ ਵਣਜਾਰਾ, ਹੀ ਰਸਨਾ ਤੂੰ ਆਂਦ ਰਾਸ ਰਾਜ ਲਈ, ਤੇਰੀ ਪਿਆਸ ਨਾ ਜਾਏ, ਪਿਆਸ ਨਾ ਜਾਏ, ਹੋਰ ਤਾਂ ਕਿੱਥੇ ਜੇ ਚਿਰ ਹਰ ਰਸ ਭੱਲੇ ਨਾ ਪਾਏ। ਹਰ ਰਸ ਪਾਏ ਭੱਲੇ ਪੀਏ, ਹਰ ਰਸ ਪੌੜ ਨਾ ਤ੍ਰਿਸ਼ਨਾ ਲੱਗ ਆਏ, ਇਹ ਹਰ ਰਸ ਕਰਮੀ ਪਾਈ ਹੈ, ਸਤਿਗੁਰ ਮਿਲੈ ਜਸ ਆਏ, ਕਹੇ ਨਾਨਕ ਹੋਰ ਆਂਦ ਰਸ ਦਾ ਵੀ ਸਰੇ ਜਾਂ ਰਸੈ ਮਨ ਆਏ। ਇਹ ਸਰੀਰ ਆ ਮੇਰੇ, ਹਰ ਤੁਮ ਮੈਂ ਜੋਤ ਰੱਖੀ ਦਾਤ ਜਗ ਮੈਂ ਆਇਆ, ਹਰ ਜੋਤ ਰੱਖੀ ਦੁੱਧ ਵਿੱਚ ਦਾਤ ਜਗ ਮੈਂ ਆਇਆ, ਹਰ ਆਪੇ ਮਾਤਾ ਆਪੇ ਪਿਤਾ ਜਨ ਜੀਓ ਪਾਏ ਜਦ ਦਿਖਾਇਆ, ਗੁਰ ਪ੍ਰਸਾਦੀ ਪੁੱਜਿਆ ਤਾਂ ਜਲ ਤਾਂ ਹੋਇਆ, ਜਲ ਨਜ਼ਰ ਹੀ ਆਇਆ। ਕਹੇ ਨਾਨਕ ਸ੍ਰਿਸ਼ਟ ਕਮੂਲ ਰੱਜਿਆ, ਜੋਤ ਰਾਖੀ ਦਾਤੂ ਜਗ ਮੈਂ ਆਇਆ। ਮਨ ਜਾਓ ਪਾਇਆ ਪ੍ਰਭਾਗ ਨੂੰ ਸੁਣਿਆ, ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ, ਹਰ ਗਾਓ ਮੰਗਲ ਨਾ ਸਕੀਏ, ਸੋ ਦੁਖ ਨਾ ਵਾਪੇ, ਗੁਰ ਚਰਨ ਲਾ ਕੇ ਦਿਨ ਸਭਾ ਕੇ ਆਪਣਾ ਬਿਰ ਜਾਪੇ। ਆਨ ਹੱਥ ਬਾਣੀ ਗੁਰ ਸ਼ਬਦ ਜਾਣੀ, ਹਰ ਨਾਮ ਹਰ ਰਸ ਭੋਗੋ, ਕਹੇ ਨਾਨਕ ਪ੍ਰਭਾਵ ਮਿਲਿਆ ਕਰਨ ਕਾਰਨ ਜੋਗੋ। ਇਹ ਸਰੀਰ ਆ ਮੇਰੇ, ਹਰ ਤੋਂ ਮੈਂ ਜੋ ਰੱਖੀ ਦਾਤ ਜਗ ਮੈਂ ਆਇਆ, ਇਹ ਸਰੀਰ ਆ ਮੇਰੇ ਆ, ਇਸ ਜਗ ਮੈਂ ਆਏ ਕੇ ਕਿਆ ਤੂੰ ਕਰਮ ਕਮਾਇਆ, ਕੇ ਕਰਮ ਕਮਾਇਆ ਤੋ ਤੂੰ ਸਰੀਰ ਆ, ਜਾਂ ਤੂੰ ਜਗ ਮੈਂ ਆਇਆ। ਜਿਨ ਹਰ ਤੇਰਾ ਰਜਨ ਰਜਿਆ, ਸੋ ਹਰ ਮਨ ਨਾ ਵਸਾਇਆ, ਗੁਰਪ੍ਰਸਾਦੀ ਹਰ ਮਨ ਵਸਿਆ, ਗੁਰੂ ਲਿਖਿਆ ਪਾਇਆ, ਕਹੇ ਨਾਨਕ ਜਿਨ ਹਰ ਤੇਰਾ ਰਜਨ ਰਜਿਆ, ਸੋ ਹਰ ਮਨ ਨਾ ਵਸਾਇਆ, ਜੋ ਹਰ ਮਨ ਵਸਿਆ, ਜਿਨ ਹਰ ਤੇਰਾ ਰਚਨ ਰਚਿਆ, ਸੋ ਹਰ ਮਨ ਨਾ ਵਸਾਇਆ, ਗੁਰਪ੍ਰਸਾਦੀ ਹਰ ਮਨ ਵਸਿਆ, ਪੂਰਵ ਲਿਖਿਆ ਪਾਇਆ। ਕਹੇ ਨਾਨਕ ਇਹ ਸਰੀਰ ਪ੍ਰਵਾਨ ਹੋਆ, ਜਨ ਸਤਿਗੁਰ ਸੁਣ ਜਿਤ ਲਾਇਆ, ਇਹ ਨੇਤਰੋ ਮੇਰੇ, ਵਰ ਤੋਂ ਮੈਂ ਜੋ ਧਰੀ, ਹਰ ਬਿਨਾਂ ਵਰਨਾ ਦੇਖੋ ਕੋਈ, ਹਰ ਬਿਨਾਂ ਵਰਨਾ ਦੇਖੋ ਕੋਈ, ਨਦਰੀ ਹਰ ਨੇ ਹਾਲਿਆ, ਇਹ ਵੇ ਸੰਸਾਰ ਤੋਂ ਮੈਂ ਦੇਖਦੇ, ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ। ਗੁਰਪ੍ਰਸਾਦੀ ਪੁੱਜਿਆ ਨੇ ਵੇਖਾ, ਹਰ ਇੱਕ ਹੈ ਹਰ ਬਿਨ ਵਰਨਾ ਕੋਈ, ਕਹੇ ਨਾਨਕੇ ਨੇ ਤਰੰਦ ਸੇ ਸਤਿਗੁਰ ਮਿਲਿਆ ਦੇ ਟੋਈ, ਇਹ ਸਰਵਣੋ ਮੇਰੇ, ਉਹ ਸਾਜਾ ਸੁਣਦੇ ਨੂੰ ਬਿਠਾਏ, ਸਾਜਾ ਸੁਣਦੇ ਨੂੰ ਬਿਠਾਏ, ਸਰੀਰ ਲਾਏ, ਸੁਣੋ ਸਤਬਾਣੀ, ਜਦ ਸੁਣੀ ਮੰਦਾ ਨਾ ਰਿਹਾ ਹੋਆ, ਰਸਨਾ ਰਸ ਬਾਣੀ, ਸਾਚਾ ਲੱਖ ਵਡਾਣੀ ਤਾਂ ਕੀ ਗਤ ਕਹੀ ਨਾ ਜਾਏ, ਕਹੇ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵੋ, ਸਾਜਾ ਸੁਣਦੇ ਨੂੰ ਬਿਠਾਏ, ਹਰ ਜੀਓ ਗੁਫਾ ਅੰਦਰ ਕਹਿ ਵਾਜਾ ਪਾਉਣ, ਵਜਾਇਆ ਵਜਾਇਆ ਵਾਜਾ ਪਾਉਣ, ਦੁਆਰੇ ਪ੍ਰਗਟ ਕੀਏ ਦਸਵਾਂ ਦਿਖਾਇਆ, ਗੁਰਦੁਆਰੇ ਲਾਏ ਭਾਵਨੀਕ ਨਾ ਦਸਵਾਂ ਦੁਆਰ ਦਿਖਾਇਆ, ਤੈ ਨੇਕ ਰੂਪ ਨਾਵ ਨਾਵ ਨੇ ਦਿਸਦਾ ਅੰਦਰਾਂ ਜਾਈ ਪਾਇਆ। ਕਹੇ ਨਾਨਕ ਹਰ ਪਿਆਰੇ ਜੀਓ ਗੁਫਾ ਅੰਦਰ ਕਹਿ ਵਾਜਾ ਪਾਉਣ ਵਜਾਇਆ, ਇਹ ਸਾਚਾ ਸੁਹਿਲਾ ਸੱਚਾ ਕਰ ਗਾਵੋ, ਗਾਵੋ ਤਾਂ ਸੁਹਿਲਾ ਕਰ ਸਾਚੇ, ਜਿੱਥੇ ਸਦਾ ਸੱਚ ਧਿਆਵੇ, ਸੱਚੋ ਧਿਆਵੇ ਜਾਂ ਤੁਧ ਪਾਵੇ, ਗੁਰਮੁਖ ਜਨਾ ਬਜਾਵੇ, ਇਹ ਸੱਚ ਸਭਨਾ ਕਾ ਖਸਮ ਹੈ, ਜਿਸ ਬਖਸ਼ੇ
ਸੋਜਨ ਪਾਵਹੇ ਕਹੇ ਨਾਨਕ ਸਚ ਸੋਇਲਾ ਸਜੈ ਕਰ ਗਾਵੇ। ਆਨੰਦ ਸੁਣੋ ਵਡਭਾਗੀ ਹੋ ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ। ਦੁਖ ਰੋਗ ਸੰਤਾ ਪੁੱਤਰੇ ਸੁਣੀ ਸੱਚੀ ਬਾਣੀ, ਸੰਤ ਸਾਜਨ ਪਏ ਸਰਸੇ ਪੂਰੇ ਗੁਰ ਤੇ ਜਾਣੀ। ਸੁਣਤੇ ਪੁਨੀਤ ਕਹਤੇ ਪਵਿੱਤ, ਸਤਿਗੁਰ ਰਹਿਆ ਪਰ ਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨ ਹਰ ਤੂਰੇ। ਸੁਣਤੇ ਪੁਨੀਤ ਕਹਤੇ ਪਵਿੱਤ, ਸਤਿਗੁਰ ਰਹਿਆ ਪਰ ਪੂਰੇ, ਬਿਨਵੰਤ ਨਾਨਕ ਗੁਰਚਰਨ ਗੁਰਨ ਬਿਨਵੰਤ ਨਾਨਕ ਗੁਰਚਰ

ਬੇਨਵੰਤ ਨਾਨਕ ਗੁਰ ਚਰਨ ਲਾਗੇ ਵਾਜੀ ਅਨਹਦ ਤੂਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਠਾਕੁਰ ਤੋਂ ਪਹਿਲਾ ਜੀ ਪੰਡਾ ਸ਼੍ਰੀ ਰਾਸ ਤੋਂ ਮਾਤਾ ਹਮਦਾਸ

ਸਤਨਾਮ ਸ੍ਰੀ ਵਾਹਿਗੁਰੂ ਜੀ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਗੁਰਮਤ ਨਗਰੀ ਖੋਜ ਖੁਜਾਈ ਹਰ ਹਰ ਨਾਮ ਹਿਰਦੈ ਧਿਆਇ ਹਰ ਹਰ ਨਾਮ ਪਦਾਰਥ ਪਾਈ ਸਤਨਾਮ ਸ੍ਰੀ ਵਾਹਿਗੁਰੂ ਜੀ। ਸੂਹੀ ਮਹੱਲਾ ਚੌਥਾ ਹਰ ਨਾਮਾ ਹਰ ਰੰਗ ਹੈ ਹਰ ਰੰਗ ਮਜੀਠੈ ਰੰਗ ਗੁਰ ਤੁਠੈ ਹਰ ਰੰਗ ਚਾੜਿਆ ਫਿਰ ਬੋੜ ਨਾ ਹੋਵੀ ਭੰਗ ਹਰ ਨਾਮਾ ਹਰ ਰੰਗ ਹੈ ਰੰਗ ਮਜੀਠੈ ਰੰਗ ਗੁਰ ਤੁਠੈ ਹਰ ਪਾਇਆ ਫਿਰ ਬੋੜ ਨਾ ਹੋਵੀ ਭੰਗ ਮੇਰੇ ਮਨ ਹਰ ਰਾਮ ਨਾਮ ਕਰ ਰੰਗ ਗੁਰ ਤੁਠੈ ਹਰ ਉਪਦੇਸਿਆ ਹਰ ਭੇਟਿਆ ਰਾਉ ਨਿਸੰਗ ਰਹਾਉ ਮੁੰਦ ਇਆਣੀ ਮਨਮੁਖੀ ਜਿ ਫਿਰ ਜਾਵਣ ਆਵਣ ਜਾਣੀ ਅੰਦ ਹਰ ਪ੍ਰਭ ਚੇਤਨ ਆਇਓ ਮਨੁਆ ਮਨ ਦੂਜਾ ਪਾਉ ਸੈ ਲੰਗ ਹਮ ਮੈਲ ਭਰੇ ਦੁਰਚਾਰੀਆਂ ਇੱਕ ਰਾਖੋ ਬੰਦੀ ਕੰਜ ਹਰ ਰਾਖੋ ਅੰਗੀ ਅੰਗ ਗੁਰ ਅੰਮ੍ਰਿਤਸਰ ਸਰਨ ਬੁਲਾਇਆ ਸਬਲਾਥੇ ਕਿਰਬਿਖ ਪੰਗ ਹਰ ਦੀਨਾ ਦੀਨ ਦਿਆਲ ਪ੍ਰਭ ਸੰਤ ਸੰਗਤ ਮਿਲਾ ਸਭ ਮਿਲ ਸੰਗਤ ਹਰ ਹਰ ਹਰ ਰੰਗ ਚਾੜਿਆ ਮਿਲ ਸੰਗਤ ਹਰ ਰੰਗ ਪਾਇਆ ਜਨ ਨਾਨਕ ਮਨ ਧਨ ਭੰਗ ਹਰ ਦੀਨਾ ਦੀਨ ਦਿਆਲ ਪ੍ਰਭ ਸਤ ਸੰਗਤ ਮਿਲ ਸੰਗ ਮਿਲ ਸੰਗਤ ਹਰ ਰੰਗ ਪਾਇਆ ਜਨ ਨਾਨਕ ਹਰ ਦੀਨਾ ਦੀਨ ਦਿਆਲ ਪ੍ਰਭ ਸਤਸੰਗਤ ਮਿਲੋ ਸੰਗ ਮਿਲ ਸੰਗਤ ਹਰ ਰੰਗ ਪਾਇਆ ਜਨ ਨਾਨਕ ਮਨ ਤਨ ਰੰਗ ਵਾਹਿਗੁਰੂ ਜੀ ਕਾ ਖਾਲਸਾ ਵਾਹਿ

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874 ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874 ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

ਵਾਹਿਗੁਰੂ ਜੀ ਹਮ ਆਪਣ ਪ੍ਰੇਤ ਨਾਹੀ ਅੰਮ੍ਰਿਤ ਛਾੜ ਵਿਖੇ ਵਿਖਾਈ ਮਾਇਆ ਮੋਹ ਪਰਮ ਪੈ ਪੂਲੇ ਸੁਧਾਰਾ ਸੁਣਤੀ ਚ ਲਗਾਈ ਇੱਕ ਉੱਤਮ ਪੰਥ ਨੇ ਗੁਰਸੰਗਤ ਸੈ ਮਿਲੰਜਨ ਤ੍ਰਾਸ ਮਿਟਾਈ।

ਵਾਜਿਆ ਸਾ ਮਹੱਲਾ ਪਹਿਲਾ ਵਾਰਸ ਲੋਕਾਂ ਨਾਲ ਸਲੋਕੀ ਮਹੱਲੇ ਪਹਿਲੇ ਕਿ ਲਿਖੇ ਟੁੰਡਿਆ ਸਲਾਹ ਜੀ ਧੁਨੀ ਸਲੋਕ ਮਹੱਲਾ ਪਹਿਲਾ ਬਲਿਹਾਰੀ ਗੁਰੇ ਆਪਣੇ ਦਿਉਹਾੜੀ ਸਦਵਾਰ ਜਿਨ ਮਾਨਸ ਦੇ ਕੇ ਕੀ ਧਰਤ ਨਾਲ ਲਾਗੀ ਵਾਰ ਮਹੱਲਾ ਦੂਜਾ

ਨਾਨਕ ਗੁਰੂ ਨਾ ਚੇਤਨੀ ਮਨ ਆਪਣਾ ਸੁਚੇਤ ਸੁੱਟੇ ਤਿਲ ਬੁਆੜ ਜਾਂ ਸੁੰਝੇ ਅੰਦਰ ਖੇਤ ਖੇਤੇ ਅੰਦਰ ਛੁੱਟਿਆ ਕਹੋ ਨਾਨਕ ਸੁਣਾ ਭੁਲੀਏ ਭੁਲੀਏ।

0: ਔੜੀ ਨਾਨਕ ਜੀ ਉਪਾਇ ਤੈ ਲਿਖਣਾ ਮੈਂ ਧਰਮ ਬਹਾਲਿਆ ਉੱਥੇ ਸੱਚੀ ਸੱਚੇ ਬੜੇ ਚੁਣ ਵਕ ਦੇ ਜਮਾਲਿਆ ਆਓ ਨਾ ਪਾਇਨ ਕੂੜਿਆਰ ਮੋਕਾਲੇ ਦੂਜ ਚਾਲਿਆ ਤੇਰੇ ਨਾਏ ਰਤੀ ਸੀ ਜਨ ਗਏ ਹਾਰ ਗਏ ਸੀ ਠੱਗਣ ਵਾਲਿਆ ਲਿਖਣਾ ਮੈਂ
1: ਧਰਮ ਬਹਾਲਿਆ ਲਿਖਣਾ ਮੈਂ ਧਰਮ।

0: ਭੇਦ ਵਿਸਮਾਦ ਜੀ ਵਿਸਮਾਦ ਭੇਦ ਵਿਸਮਾਦ ਰੂਪ ਵਿਸਮਾਦ ਰੰਗ ਵਿਸਮਾਦ ਨਾ ਜੇਸਰੇ ਜੰਤ ਵਿਸਮਾਦ ਪਾਉਣ ਵਿਸਮਾਦ ਪਾਣੀ ਵਿਸਮਾਦ ਅਗਨੀ ਖੇਡੀ ਵਿਡਾਣੀ ਵਿਸਮਾਦ ਧਰਤੀ ਵਿਸਮਾਦ ਖਾਣੀ ਵਿਸਮਾਦ ਸਾਧ ਲੱਗੇ ਪੁਰਾਣੀ ਵਿਸਮਾਦ ਸੰਯੋਗ ਵਿਸਮਾਦ ਵਿਯੋਗ ਵਿਸਮਾਦ ਭੁੱਖ ਵਿਸਮਾਦ ਭੋਗ ਵਿਸਮਾਦ ਸਿਫਤ ਵਿਸਮਾਦ ਸਲਾਹ ਵਿਸਮਾਦ ਉਜੜ ਵਿਸਮਾਦ ਰਾਹ ਵਿਸਮਾਦ ਨੇੜੇ ਵਿਸਮਾਦ ਉਮਰ ਵਿਸਮਾਦ ਦੇ ਖਿਆਲ ਰਾਜੂ ਵੇਖ ਵਿਡਾਣ ਰਹਿਆ ਵਿਸਮਾਦ
1: ਨਾਨਕ ਬਦਲ ਪੂਰੇ ਭਾਗ ਮਹਲਾ ਪਹਿਲਾ ਕੁਦਰਤ ਦਿਸੇ ਕੁਦਰਤ ਸੁਣੀਏ ਕੁਦਰਤ ਪੌ ਸੁਖਸਾਰ ਕੁਦਰਤ ਪਾਤਾਲੀਏ ਕਾਸੀ ਕੁਦਰਤ ਸਰਬਕਾਰ ਕੁਦਰਤ ਬੇਪ੍ਰਾਣ ਕਤੇਬਾ ਕੁਦਰਤ ਸਰ ਵਿਚਾਰ ਕੁਦਰਤ ਖਾਣਾ ਪੀਣਾ ਪਹਿਨਣ ਕੁਦਰਤ ਸਰ ਪਿਆਰ ਕੁਦਰਤ ਜਾਤੀ ਚੰਚੀ ਰੰਗੀ ਕੁਦਰਤ ਦੀ ਜਹਾਨ ਕੁਦਰਤ ਨੀਤੀਆਂ ਕੁਦਰਤ ਬਦੀਆਂ ਕੁਦਰਤ ਮਾਨ ਅਭਮਾਨ ਕੁਦਰਤ ਪੌਣ ਪਾਣੀ ਬਸੰਤਰ ਕੁਦਰਤ ਧਰਤੀ ਖਾਸ ਸਭ ਤੇਰੀ ਕੁਦਰਤ ਤੂੰ ਕਾਦਰ ਕਰਤਾ ਪਾਪੀ ਨਹੀਂ ਪਾ।

ਪੈਵਿ ਚ ਪਵਨ ਵਹਿ ਸਦਵਾ ਉਹ ਪੈਵਿ ਚਲੇ ਲਖ ਦਰਿਆ ਉਹ ਪੈਵਿ ਚਗਨ ਕੱਢੇ ਬੇਗਾਰ ਪੈਵਿ ਧਰਤੀ ਦੱਬੀ ਭਾਰ ਪੈਵਿ ਚ ਨਿਕਲੇ ਸਿਰ ਭਾਰ ਪੈਵਿ ਚ ਰਾਜਾ ਧਰਮ ਦੁਆਰ ਪੈ ਵਿੱਚ ਸੂਰਜ ਚੰਦ ਪੈਵਿ ਚ ਸੂਰਜ ਪੈਵਿ ਚੰਦ।

0: ਨੇਕ ਨਾਨਕ
1: ਨਿਰਭਉ ਨਿਰੰਕਾਰ ਸੱਚ ਏਕ ਮਹਲਾ ਪਹਿਲਾ। ਨਾਨਕ ਨਿਰਭਉ ਨਿਰੰਕਾਰ ਕਿਤੇ ਰਾਮ ਰਵਾਲ, ਲਿਖਿਆ ਕਨ ਕਹਾਣੀਆਂ ਕਿਤੇ ਦੇਵ ਵਿਚਾਰ, ਕਿਤੇ ਨਕੇ ਮੰਗਤੇ ਜਿਵੇਂ ਪੂਰੇ ਸਾਰ। ਬਾਜ਼ਾਰੀ ਬਾਜ਼ਾਰ ਮੈਂ ਆਏ ਕੜੀ ਬਾਜ਼ਾਰ, ਗਾਵੇ ਰਾਜੇ ਰਾਣੀਆਂ ਬੋਲੇ ਹਸਪਤਾਲ। ਲੱਖ ਕਿਆਂ ਕੇ ਮੁੰਡਰੇ ਲੱਖ ਕਿਆਂ ਕੇ ਹਾਰ, ਜਿਤਨ ਪਾਈਏ ਨਾਨਕਾ ਚੇਤਨ ਹੋ ਵਿਚਾਰ। ਜਾਨ ਗੱਲੀ ਟੁੰਡੀਏ ਕਥਨਾ ਕੜਾ ਸਾਰ, ਕਰ ਮਿਲੇ ਤਾਂ ਪਾਈਏ।

ਜਮ ਕਾਲ ਮਹੱਲਾ ਪਹਿਲਾ ਬਾਨ ਚਿਲ ਨਚਨ ਗੁਰ ਪੈਰ ਹਲਾਇਨ ਫੇਰ ਨ ਸਿਰ ਉਡ ਰਾਵਾ ਚਾਟੇ ਪਾਏ ਦੇਖੇ ਲੋਹ ਹੱਸੇ ਕਰ ਜਾਏ ਰੋਟੀਆਂ ਕਾਰਨ ਪੂਰੇ ਤਾਲ ਆਪ ਛਾੜੇ ਧਰਤੀ ਨਾਲ ਗਾਵਨ ਗੋਪੀਆਂ ਗਾਵਨ ਕਾਂ ਗਾਵਨ ਸੀਤਾ ਰਾਜੇ ਰਾਮ ਮੈਂ ਪੌ ਨਿਰੰਕਾਰ ਸਤਨਾਮ ਜਾ ਕਾ ਕਿਆ ਸਜ ਜਹਾਨ ਸੇਵਕ ਸੇਵੇ ਕਰਮ ਚੜਾਓ ਤਿੰਨੀ ਰਹਿਣ ਜਿਨਾ ਮੰਚਾਓ ਸਿੱਖੀ ਸਿੱਖਿਆ ਗੁਰੂ ਵਿਚਾਰ ਨਦੀ ਕਰਮ ਲੰਘਾਏ ਪਾਰ ਬੋਲੂ ਚਰਖਾ ਚੱਕੀ ਚੱਕ ਥਲ ਵਾਰੋਲੇ ਬਹੁਤ ਅਨੰਤ ਛਾਟੂ ਮਾਦਾਣੀਆਂ ਨੰਗਾ ਪਾਂਚੀ ਭੌਂਦੀਆਂ ਲੈ ਨਸਾ ਸੂਏ ਚਾਟ ਪਵਾਈਏ ਜੰਤ ਨਾਨਕ ਪਾਉਂਦਿਆਂ ਦੰਤ ਅਨੰਤ ਬੰਧਨ ਬੰਦ ਪਵਾਏ ਸੋਏ ਤੇ ਕਿਰਤ ਨੱਚੇ ਸਭ ਕੋਏ ਨੱਚ ਨੱਚ ਹੱਸੇ ਚਲੇ ਸੁਰੇ ਉਡ ਨ ਜਾਏ ਸਿੱਧ ਨਾ ਹੋਏ ਨੱਚਣ ਕੁੱਦਣ ਮਨ ਕਾ ਚਾਓ ਨਾਨਕ ਜਨ ਮਨ ਪਾਓ ਤਿਨਾ ਮਨ ਪਾਓ ਪੌੜੀ ਨਾਉ ਤੇਰਾ ਨਿਰੰਕਾਰ ਨਾ ਲਈਏ ਨਰਕ ਨ ਜਾਈਏ ਜੀਓ ਪਿੰਡ ਸਭ ਤੇ।

0: ਸਤਿਗੁਰੂ ਮਿਲੇ ਕਦਮ ਉਪਤ ਹੈ ਜਿਨ ਵਿੱਚੋਂ ਮੂੰਹ ਚੁਕਾਇਆ ਉੱਤਮ ਇਹ ਵਿਚਾਰ ਹੈ ਸੱਚੇ ਤੋਂ ਚਿਤਰਾ
1: ਜਗ ਜੀਵਨ ਦਾਤਾ ਪਾਇਆ ਜਗ ਜੀਵਨ ਦਾਤਾ ਪਾਇਆ
0: ਪੌੜੀ ਬਿਨ ਸਤਿਗੁਰ ਕਿਨੇ ਨਾ ਪਾਇਓ ਬਿਨ ਸਤਿਗੁਰ ਕਿਨੇ ਨਾ ਪਾਇਆ ਸਤਿਗੁਰ ਵਿੱਚ ਆਪ ਰੱਖਿਓ ਓਨਕਾਰ ਪ੍ਰਗਟ ਆਖ ਸੁਣਾਇਆ ਸਤਿਗੁਰੂ ਮਿਲੀਏ ਸਦਾ ਮੁਕਤ ਹੈ ਜਿਨ ਵਿੱਚੋਂ ਮੋਹ ਚੁਕਾਇਆ ਉੱਤਮ ਇਹ ਵਿਚਾਰ ਹੈ ਜਿਨ ਸੱਚੇ ਸਿਉਂ ਚਿਤ ਲਾਇਆ ਜਗ ਜੀਵਨ

ਵਿੱਚ ਦਿੱਤਾ, ਹੋਂ ਵਿੱਚ ਲਿਆ, ਹੋਂ ਵਿੱਚ ਖੱਟਿਆ, ਹੋਂ ਵਿੱਚ ਗਿਆ, ਹੋਂ ਵਿੱਚ ਸਚਿਆਰ ਕੁੜਿਆਰ, ਹੋਂ ਵਿੱਚ ਪਾਪੁਨ ਵਿਚਾਰ, ਹੋਂ ਵਿੱਚ ਨਰਕ ਸੁਰਗ ਅਵਤਾਰ, ਹੋਂ ਵਿੱਚ ਹੱਸੈ, ਹੋਂ ਵਿੱਚ ਰੋਵੈ, ਹੋਂ ਵਿੱਚ ਭਰੀਏ, ਹੋਂ ਵਿੱਚ ਧੋਵੈ, ਹੋਂ ਵਿੱਚ ਜਾਤੀ ਜਿਨ ਕੀ ਖੋਵੈ, ਹੋਂ ਵਿੱਚ ਮੂਰਖ, ਹੋਂ ਵਿੱਚ ਸਿਆਣਾ, ਮੋਖ ਮੁਕਤ ਕੀ

0: ਸੇਵ ਕੀਤੀ ਸੰਤੋਖੀ ਜਿੰਨੀ ਸੱਚੋ ਸੱਚ ਧਿਆਇਆ ਉਨੀ ਮੰਦੇ ਪੈਰ ਨਾ ਰੱਖਿਓ ਕਾਰ ਸੁਕਰ ਧਰਮ ਕਮਾਇਆ ਉਨੀ ਦੁਨੀਆਂ ਤੋੜੇ ਬੰਧਨਾ ਅੰਨ ਪਾਣੀ ਥੋੜਾ ਖਾਇਆ ਤੂੰ ਬਖਸ਼ਿਸੀ ਅਗਲਾ ਨਿਤ ਦੇਵੇ ਚੜੇ ਸਵਾਇਆ ਵਡਿਆਈ ਵੱਡਾ ਪਾਇਆ ਵਡਿਆਈ ਵੱਡਾ ਪਾਇਆ
1: ਨਾਲ ਝੂਠ ਵਿਖੇ ਬਿਆਦ ਇਆ ਦੇਹੀ ਮੈਂ ਬਾਸ ਹਰ ਹਰ ਅੰਮ੍ਰਿਤ ਗੁਰਮੁਖ ਪੀਆ ਨਾਨਕ ਸੂਖ।

ਗੁਰਮਿਤ ਜਾਣੇ ਨਾਨਕਾ ਸਰਾ ਮੇਰਾ ਜਨਤਾ ਨਾਨਕ ਜਾਂਦੀ ਉਪਾਏ ਕੈ ਸੰਭਾਲੈ ਸਭਨਾ ਜਿਨ ਕਰਤਾ ਕਰਣਾ ਕੀਆ ਚਿੰਤਾ ਵੀ ਕਰਨੀ ਤਹਾ ਤੂੰ ਕਰਤਾ ਚਿੰਤਾ ਕਰੇ ਜਿਨਿਉ ਪਾਇਆ ਜਗ ਜਿਸ ਜੁਹਾਰੀ ਸਵਸਥ ਸਿਸ ਇਸ ਦੀਵਾਨਿਆ ਭਗ।

ਤੂੰ ਜਿਨ ਸੱਚੋ ਸੱਚ ਵਰਤਾਇਆ, ਜਿਸ ਤੂੰ ਦੇ ਤਿਸ ਮਿਲੇ ਸੱਚ ਤਾਂ ਤਿੰਨੀ ਸੱਚ ਕਮਾਇਆ। ਸਤਿਗੁਰੂ ਮਿਲੀਏ ਸੱਚ ਪਾਇਆ, ਜਿਨ ਕੇ ਹਿਰਦੇ ਸੱਚ ਵਸਾਇਆ। ਮੂਰਖ ਸੱਚ ਨਾ ਜਾਣੀ ਮਨ ਮੁਖੀ ਜਨਮ ਗਵਾਇਆ। ਵਿੱਚ ਦੁਨੀਆ ਕਾਹੇ ਆਇਆ, ਵਿੱਚ ਦੁਨੀਆ ਕਾਹੇ ਆਇਆ। ਹਰ ਅੰਮ੍ਰਿਤ

0: ਸੋ ਦੁੱਖ ਪਾਇ ਪਾਇਆ ਦੂਜਾ ਪਾਇਆ ਬਸ ਨਾ ਪਹਿਰੇ ਅਣਸ ਪਹਿਰੇ ਮੋਹਣ ਵਿਦੂਤਾ ਕਿਉਂ ਜਾਗਿਆ ਗੁਰਬਿਨ ਸੁੱਤਾ ਪਾਗਿਓ ਪਤਾਣਾ ਆਪਣਾ ਕੀਆ ਕਮਾਣਾ ਅਲ ਮਲ ਖਾਈ ਸਿਰ ਸ਼ਾਹੀ ਪਾਈ ਮੂਰਖੰਦੇ ਪਤ ਗਵਾਈ ਬਿਣ ਨਾ ਮੈਂ ਕਿਸ ਥਾਏ ਨਾ ਪਾਈ ਰਹਿ ਬਿਵਾਣੀ ਮੜੀ ਮਸਾਣੀ ਅੰਤ ਨਾ ਜਾਣੈ
1: ਫਿਰ ਪਛਤਾਣੀ ਸਤਿਗੁਰ ਪੇਕੇ ਸੋ ਸੁਖ ਪਾਏ ਹਰ ਕਾ ਨਾਮ ਮਨ ਵਸਾਏ ਨਾਨਕ ਨਦਰ ਕਰੇ ਸੁਪਾਏ ਆਸ ਦੇ ਤਿੰਨ ਕੇਵਲ ਹਉਮੈ

ਨਾਨਕ ਕਰਮਾ ਵਾਹਰੇ ਦਰ ਧੋ ਨਾ ਲਹਿਣੀ ਧਾਵਦੇ ਇੱਕ ਮੂਲ ਨਾ ਬੁੱਝਣ ਆਪਣਾ ਅਣ ਹੁੰਦਾ ਆਪ ਗਣਾਇਦੇ ਹੋਂ ਟਾਡੀ ਕਾ ਨੀਚ ਜਾਤ ਹੋਰ ਉੱਤਮ ਜਾਤ ਸਦਾਇਂਦੇ ਤਿੰਨ ਮੰਗਾਂ ਜੇ ਤੁਝੇ ਤੇ ਆਇਂਦੇ ਤਿੰਨ ਮੰਗਾਂ ਜੇ

0: ਨਾਨਕ ਬਖਾਣੇ ਬੇਨਤੀ ਤੋਂ ਦਬਾਜ ਕੂੜੋ ਕੂੜ ਮਹੱਲਾ ਪਹਿਲਾ।
1: ਸੱਚ ਤਾਂ ਪਰ ਜਾਣੀਏ ਜਰ ਦੇ ਸੱਚਾ ਹੋਏ, ਕੂੜ ਕੀ ਮਨ ਉਤਰੇ ਤਨ ਕਰੇ ਅੱਛਾ ਧੋਏ। ਸੱਚ ਤਾਂ ਪਰ ਜਾਣੀਏ ਜਾਂ ਸੱਚ ਤੇਰੇ ਪਿਆਰ, ਨਾ ਸੁਣ ਮਨ ਰਹਿਸੀਏ ਤਾਂ ਪਾਏ ਮੁਕਤ ਵਾਰ। ਸੱਚ ਤਾਂ ਪਰ ਜਾਣੀਏ ਜਾਂ ਜੁਗਤ ਜਾਣੇ ਜੀਓ, ਸੱਚ ਕਾਇਆ ਸਾਧ ਕੇ ਬੇਦੇ ਕਰਤਵਿਓ। ਸੱਚ ਤਾਂ ਪਰ ਜਾਣੀਏ ਜਾਂ ਸਿੱਖ ਸੱਚੀ ਲੇ, ਬਹਿ ਜਾਣੇ ਜੀ ਕੀ ਦੁਸ਼ਪੁਨ ਦਾਨ ਕਰੀ। ਸੱਚ ਤਾਂ ਪਰ ਜਾਣੀਏ ਜਾਂ ਆਤਮ ਚੀਤ ਕਰੇ ਨਿਵਾਸ, ਸਤਿਗੁਰੂ ਨੂੰ ਪੁੱਛ ਕੇ ਪੈਰਹਿ ਕਰੇ ਨਿਵਾਸ। ਸੱਚ ਸਭ ਨਾ ਹੋਏ ਦਾਰੂ ਪਾਪ ਕੱਢੇ ਧੋਏ, ਨਾਨ ਬਖਾਣੇ ਬੇਨਤੀ ਜਨ ਸੱਚ ਪੱਲੇ ਹੋਏ। ਪੌੜੀ ਦਾਨ ਮਹਿੰਡਾ ਤਲੀਖਾ, ਜੇ ਮਿਲੇ ਤਾਂ ਮਸਤਕ ਲਾਈਏ, ਕੂੜਾ ਲਾਲ ਕੇ ਛੱਡੀਏ, ਹੋ ਇੱਕ ਮਨ ਅਲੱਖ ਧਿਆਈਏ। ਫਲ ਤੇਰੇ ਹੋ ਪਾਈਐ, ਜੇ ਬੇਹੀ ਕਾਰ ਕਮਾਈਐ,
0: ਹੋਵੇ ਪੂਰਬ ਲਿਖਿਆ ਸਤਿਗੁਰ ਦੀਨਾ ਦੀ ਪਾਈਐ। ਮਤ ਥੋੜੀ ਸੇਵ ਗਵਾਈਐ, ਮਤ ਥੋੜੀ ਸੇਵ ਗਵਾਈਐ।
1: ਹਰ ਹਰ ਹਰ ਮੁਖ ਕਹੀਏ ਮਾਧੋ, ਹਰ ਹਰ ਹਰ ਮੁਖ ਕਹੀਏ, ਹਰ ਹਰ ਹਰ ਮੁਖ ਕਹੀਏ ਮਾਧੋ, ਹਰ ਹਰ ਹਰ ਮੁਖ ਕਹੀਏ, ਹਰ ਹਰ ਹਰ

ਸਤਕਾਲ ਕੂੜ ਵਰਤਿਆ ਕਲ ਕਾਲ ਕਬੇਤਾਲ ਬੀਓ ਬੀ ਪਤ ਲੈ ਗਏ ਅਬ ਕਿਉ ਗਵੈ ਦਾਲ ਜੇ ਖੋਏ ਤਾਂ ਉਗਵੈ ਰੁਪਿਓ ਰੁਤ ਹੋਏ ਨਾਨਕ ਪਾਏ ਬਾਰਾ ਕੋਰੇ ਅੰਗਣਾ ਸੋਏ ਭੈ ਵਿੱਚ ਖੁੰਭ ਚੜਾਈਏ ਸਰਮ ਪਾਵ ਤਨ ਹੋਏ ਨਾਨਕ ਭਗਤੀ ਜੇ ਰਪੈ ਕੂੜੇ ਸੋਏ ਨਾ ਕੋਏ ਮਹੱਲਾ ਪਹਿਲਾ ਲਭ ਪਾਪ ਦੋਇ ਰਾਜਾ ਮਹਿਤਾ ਕੂੜ ਹੋਆ ਸਿਕਦਾਰ ਕਾਮ ਨੇ ਸਦ ਪੁੱਛੀਐ ਬਹਿ ਬਹਿ ਕਰੇ।

ਤੁਰ ਕਰਮ ਜਿਨ੍ਹਾਂ ਕੋ ਤੁਧ ਪਾਇਆ ਤਾਂ ਤਿੰਨੀ ਖਸਮ ਧਿਆਇਆ। ਇਹਨਾਂ ਜਨਤਾਂ ਕਹਿ ਵਸ ਕਛ ਨਹੀਂ ਤੁਧ ਵੇਖੀ ਜਗਤ ਉਪਾਇਆ। ਇੱਕ ਨਾਂ ਨੂੰ ਤੂੰ ਮੇਲ ਲੈ ਇੱਕ ਆਪੋ ਤੁਧ ਖਵਾਇਆ। ਗੁਰ ਕਿਰਪਾ ਤੇ ਜਾਣਿਆ ਜਿੱਥੇ ਤੁਧ ਆਪ ਬਸਾਇਆ। ਸਹਿਜੇ ਹੀ ਸੱਚ ਸਮਾਇਆ ਸਹਿਜੇ ਹੀ ਸੱਚ ਸਮਾਇਆ।

ਜੋ ਜੋ ਮੈਂ ਜਾਤਾ ਕਲਕਲਾ ਭਰ ਪੂ ਰਿਹਾ ਤੂੰ ਸੱਚਾ ਸਾਹਿਬ ਸਿਰਤ ਸਵਾਲਿਓ ਜਿਨ ਕੀਤੀ ਤੂੰ ਪਾ ਪਿਆ ਕਹੋ ਨਾਨਕ ਕਰਤੇ ਕੀਆਂ ਬਾਤਾਂ ਜੋ ਕਿਛ ਕਰਨਾ ਸੋ ਕਰ ਰਿਹਾ ਮਹਲਾ ਦੂਜਾ ਜੋਗ ਸ਼ਬਦੰ ਗਿਆਨ ਸ਼ਬਦੰ ਵੇਦ ਸ਼ਬਦੰ ਬ੍ਰਾਹਮਣ ਹੈ ਖੱਤਰੀ ਸ਼ਬਦੰ ਸੂਰ ਸ਼ਬਦੰ ਸੂਦਰ ਸ਼ਬਦੰ ਪ੍ਰਾਕਿਰਤ ਹੈ ਸਰਵ ਸ਼ਬਦੰ ਏਕ ਸ਼ਬਦੰ ਜੇ ਕੋ ਜਾਣੈ ਭੈ ਉਹ ਨਾਨਕ ਤਾ ਕਾ ਦਾਸ ਹੈ ਸ੍ਰੀ ਨਿਰੰਜਨ।

0: ਨਾਨਕ ਤਾਂ ਕਾ ਦਾਸ ਹੈ ਸੋਈ ਨਿਰੰਜਣ ਦਿਓ। ਮਹੱਲਾ ਪਹਿਲਾ ਕੁੰਭੇ ਬੱਧਾ ਚੱਲ
1: ਰਹੇ ਚੱਲ ਬਿਨ ਕੁੰਭ ਨਾ ਹੋਏ ਗਿਆਨ ਕਾ ਬੱਧਾ।

0: ਵਿਚਾਰੀਏ ਮੋਹ ਚਲੇ ਸੋ ਅੱਗੇ ਮਾਰੀਏ, ਮੋਹ ਚਲੇ ਸੋ ਅੱਗੇ ਮਾਰੀਏ।
1: ਜਿਨ ਮਸਤਕ ਤੁਰ ਹਰ ਲਿਖੇ ਆ ਤਿਨ ਸਤਿਗੁਰ।

ਨਾਨਕ ਮੇਰ ਸਰੀ ਏਕਾਇਕ ਰਾਥੇ ਕਰ ਸਵਾਹੋ ਜੁਗ ਜੁਗ ਫੇਰ ਬਟਾਈਏ ਗਿਆਨੀ ਬੁਝੈ ਤਾਹ ਸਤਿਯੁਗ ਰਾਸ ਸੰਤੋਖਾ ਧਰਮ ਅਗੇ ਰਥਵਾ ਰੇਤੇ ਰਥ ਜਤੇ ਕਾ ਜੋਰ ਅਗੇ ਰਥਵਾ ਦੁਆਪਰ ਰਥ ਤਤੇ ਕਾ ਸਤ ਅਗੇ ਰਥਵਾਓ ਕਲਯੁਗ ਰਾਸ ਅਗਨ ਕਾ ਊੜ ਅਗੇ ਰਥਵਾ।

ਨਾਇ ਲਈਏ ਪ੍ਰਾਸ਼ਤ ਜਾਏ, ਨਾਨਕ ਤੋਂ ਮੁਖ ਅੰਤਰ ਪਾਏ। ਜੁੱਧ ਮੇ ਜੋਰ ਛਲੀ ਚੰਦਰਾ ਵਾਲ ਕਾਨ।

ਭਾਉ ਭਗਤ ਕਰ ਨੀਤ ਸਦਾਏ ਸੋ ਨਾਨਕ ਮੁਖਾਂਤਰੇ ਪਾਏ ਪੌੜੀ ਸਤਿਗੁਰੂ ਵਿਟੋਂ ਵਾਰਿਆ ਜਿਤ ਮਿਲਿਆ ਖਸਮ ਸੰਭਾਲਿਆ ਜਿਨ ਕਾਰਿਓ ਉਪਦੇਸ਼ ਗਿਆਨ ਅੰਜਨ ਦੀ ਆਇਨੀ ਨੇਤਰੀ ਜਗਤ ਨਿਹਾਲਿਆ।

ਫਸੰਦ ਸਾਰ ਸਵਾਰੀ ਕੀਨੀ ਤ੍ਰਿਗ ਜੀ ਬਿਨ ਨਹੀਂ ਰਹਿਣਾ ਤ੍ਰਿਗ ਤ੍ਰਿਗ ਖਾਇਆ ਤ੍ਰਿਗ ਤ੍ਰਿਗ ਸੋਇਆ ਤ੍ਰਿਗ ਤੇ ਕਾਪੜ ਅੰਗ ਚੜਾਇਆ ਤ੍ਰਿਗ ਕੁਟੰਬ ਸਹਿਤ ਤੋਂ ਜਿਥੋਂ ਖਸਮ ਨ ਪਾਇਆ ਪੌੜੀ ਛੁੱਟੀ।

ਹੁਕਮ ਕੀਏ ਮਨ ਭਾਵਦੇ ਰਾਹ ਪੀੜੇ ਅੱਗੇ ਜਾਵਣਾ ਨੰਗਾ ਦੋਜਕ ਚਾਲਿਆ ਤਾਂ ਜਿਸੇ ਖਰਾ ਡਰਾਵਣਾ ਕਰ ਔਗਣ।

0: ਕਿਰਪਾ ਸੰਤੋਖ ਸੂਜਤ ਗੰਢੀ ਸਤਵਟ ਯੋਜਨੇ ਜੀ ਕਾ ਹੈ ਤਾਂ ਪਾਂਡੇ ਕਤ ਨਾ ਉਤੈ ਨਾ ਮਲ ਲੱਗੇ ਨਾ ਉਹ ਚਲੇ ਨਾ ਜਾਏ ਧਨ ਤੋਂ ਮਾਨਸ ਨਾਨਕਾ ਜੋ ਗੱਲ ਚੱਲੇ ਪਾਏ ਚੌਂਕੜ ਮੂਲਿਆਂ ਆਇਆ ਬਹਿ ਚੌਕੇ ਪਾਇਆ ਸਿੱਖਾ ਕੰਨ ਚੜ੍ਹਾਈਆਂ ਗੁਰ ਬ੍ਰਾਹਮਣ ਥਿਆ ਉਹ ਮੂਹਾ ਉਹ ਚੜ੍ਹ ਪਿਆ ਬੇਤਗਾ ਗਿਆ ਮਹੱਲਾ ਪਹਿਲਾ ਲੱਖ ਚੋਰੀਆਂ ਲੱਖ ਜਾਰੀਆਂ ਲੱਖ ਕੁੜੀਆਂ ਲਾਗਾਲ ਲੱਖ ਸੰਗੀਆਂ ਪਹਿਨਾ ਮੀਆਂ ਰਾਤ ਦਿਨ ਸੀ ਨਾਲ ਤੱਗ ਕਪਾਹ ਕਤੀਏ ਬਾਹਮਣ ਬਟੇ ਆਏ ਕੋ ਬੱਕਰਾ ਦਿਨ ਖਾਇਆ ਸਭ ਕੋ ਆਖੇ ਪਾਏ ਹੋਏ ਪੁਰਾਣਾ ਸੁਪੀਏ ਪੀਸਰ ਪਾਈਏ ਹੋਰ ਨਾਨਕ ਤੱਗ ਨਾ ਟੁੱਟੇ ਜੇ ਤੱਗ ਹੋਵੇ ਜੋਰ ਮਹੱਲਾ ਪਹਿਲਾ ਨਾ ਮੰਨੀਏ ਪਾਚੀ ਪੁਜਾ ਸਾਲਾ ਹੀ ਸੂ ਦਰਗਾਹ ਅੰਦਰ ਪਾਈਏ ਤੱਗ ਨਾ ਤੁੜ ਸਪੂਤ ਮਹੱਲਾ ਪਹਿਲਾ
1: ਤੱਗ ਨਾ ਇੰਦਰੀ ਤੱਗ ਨਾ ਨਾਰੀ ਪਾਲ ਕੇ ਥੁੱਕ ਪਵੇ ਨਕਦਾੜੀ ਤੱਗ ਨਾ ਪੈਰੀ ਤੱਗ ਨਾ ਹੱਥੀ ਤੱਗ ਨਾ ਜੀਵਾ ਤੱਗ ਨਾ ਅੱਖੀ ਜੇ ਤੱਗਾ ਆਪੇ ਵੱਤੇ ਬਰ ਤੱਗ ਅਵਰਾ ਕੱਤੇ ਮੈਂ ਪਾੜ ਕਰੇ ਬਿਆਓ ਕੜਕਾ ਗਲ ਦਸੇਰਾ ਹੁਣ ਦੇਖੋ ਲੋਕਾਂ ਇਹੋ ਬਿਨਾ ਮਨ ਅੰਧਾ ਨਾ ਸੁਜਾਣ ਪੌੜੇ
0: ਸਾਹਿਬ ਹੋਏ ਦਿਆਲ ਕਿਰਪਾ ਕਰੇ ਤਾਂ ਸਾਈ ਕਾਰ ਕਰਾਏ ਸੀ ਸੋ ਸੇਵਾ ਕਰੇ ਜਿਸਨੋਂ ਹੁਕਮ ਮਨਾਏ ਸੀ ਹੁਕਮ ਮੰਨਿਆ ਹੋਵੇ ਪ੍ਰਵਾਨ ਤਾਂ ਖਸਮੇ ਕਾ ਮਹਿਲ ਪਾਏ ਸੀ ਖਸਮੇ ਭਾਵੇ ਸੋ ਕਰੇ ਮਨੋ ਚੰਦਿਆ ਸੋ ਫਲ ਪਾਏ ਸੀ ਤਾਂ ਦਰ ਗਏ ਪੈਦਾ ਜਾਏ ਸੀ ਦਰ ਗਏ ਪੈਦਾ ਜਾਏ
1: ਮਨ ਮੁਖ ਮਨ ਨਾ ਭਿੱਜੀ ਅਤ ਮੈਲੇ ਚਿੱਤ ਕਠੋਰ ਮਨ

0: ਕਿਹਾ ਗੇ ਸੋ ਮਿਲੇ ਜੇ ਖੱਟੇ ਖਾਲੇ ਦੇ ਮਹੱਲਾ ਪਹਿਲਾ, ਜਿਉ ਜੋ ਰੂਸਰ ਨਾ ਹੋਣੀ ਆਵੇ ਬਾਰੋ ਬਾਰ ਜੂਠਾ ਜੂਠਾ ਮੁੱਖ ਬਸੇ ਨਿਤ ਨਿਤ ਕੋਈ ਖੁਆਰ। ਸੁੱਚੇ ਨਾਸੀਏ ਬਹਿਣ ਦੇ ਪਿੰਡਾਂ ਧੋਏ,
1: ਸੁੱਚੇ ਸੇ ਨਾਨਕਾ ਦਿਨ ਮਨ।

0: ਤੇ ਨਾਨਕ ਸਤਿਗੁਰ ਪੂਜਿਆ ਤਿੰਨ ਹਰ ਪੂਜ ਕਰਾਵਾ ਤਿੰਨ ਹਰ ਪੂਜ ਕਰਾਵਾ
1: ਲੋਕ ਮਹਲਾ ਪਹਿਲਾ ਜੇਕਰ ਸੂਤਕ ਮੰਨੀਏ ਸਭ ਤੇ ਸੂਤਕ ਹੋਏ ਗੋਏ ਅਤੇ

ਸੂਦ ਕਿਉਂ ਕਰ ਰੱਖੀਏ, ਸੂਦਕ ਪਵੇ ਰਸੋਏ ਨਾਨਕ, ਸੂਦ ਕੇ ਬਣਾ ਉਤਰੇ ਗਿਆਨ ਉਤਾਰੇ, ਧੋਏ ਮਹੱਲਾ ਪਹਿਲਾ। ਮਨ ਕਾ ਸੂਤਕ ਲੋਭ ਹੈ ਜੇਵਾ ਸੂਰ ਕੂੜ, ਅੱਖੀ ਸੂਤਕ ਵੇਖਣਾ ਪਰ ਤ੍ਰੈ ਪਰ ਧਨ ਰੂਪ, ਕੰਨੀ ਸੂਦ ਕੰਨ ਪਹਿਲਾ ਇੱਕ ਵਾਰੀ ਖਾਏ ਨਾਨਕ।

ਸਤਿਗੁਰ ਵੱਡਾ ਕਰ ਸਲਾਹੀਏ ਜਿਸ ਵਿੱਚ ਵੱਡੀਆਂ ਵਡਿਆਈਆਂ ਸਹਿ ਮਿਲੇ ਤਾਂ ਨਦਰੀ ਆਈਆਂ ਜਾਤ ਸੁਭਾਣਾ ਤਾਂ ਮਨ ਵਸਾਈਆਂ ਕਰ ਹੁਕਮ ਮਸਤਕ ਹੱਥ ਧਾਰ ਵਿੱਚੋਂ ਮਾਰ ਕੱਢੀਆਂ ਬੁਰਿਆਈਆਂ ਸਹਿ ਤੁੱਠੇ ਨੌ ਨਿਤ ਪਾਈਆਂ।

0: ਨੇ ਅਨਪਨ ਕੀਤੀ।
1: ਲੋਕ ਮਹੱਲਾ ਪਹਿਲਾ ਪਹਿਲਾ ਸੱਚਾਇਆ ਬਈ ਸੱਚੇ ਬੈਠਾਇਆ, ਸੱਚੇ ਅਗਰ ਰੱਖਿਆ ਕੋਈ ਨਾ ਪੇਟੋ ਜਾਏ। ਸੁੱਚਾ ਹੋ ਕੇ ਦੀਵਾ ਲੱਗਾ ਪੰਡਤ ਲੋਕ ਵਧੀ ਜਾਏ, ਸੱਚਿਆ ਕਿਸੇ ਲੱਗਾ ਦੋ ਖੰਡ ਦੇਵਤਾ ਪਾਣੀ ਦੇਵਤਾ ਦੇ ਸੰਤਰ ਦੇਵਤਾ ਲੂਣ ਪਾਣੀਆਂ ਪਾ ਕੇ ਹੋਇਆ ਪਾਪ ਪਾਪੀ ਸੀ ਉਹਦੇ ਗਿਰ ਤਨ ਗੱਡਿਆ ਸੁੱਕਾ ਪਈਆਂ ਤੇ ਗੁਰਮੁਖ ਨਾਮ ਨਾ।

0: ਨਿਮੀਏ ਭੰਡ ਮੰਗਣ ਦਿਆ, ਭੰਡੋ ਹੋਵੇ ਦੋਸਤੀ ਭੰਡੋ ਚੱਲੇ ਰਾ, ਭੰਡ ਬੂਆ ਭੰਡ ਭਾਲੀਏ ਭੰਡ ਹੋਏ ਬੰਦਾਨ, ਸੋ ਕਿਉਂ ਮੰਦਾਇਆ ਕੀ ਜਿਸ ਜੰਮੇ ਰਾਜਾਨ, ਭੰਡੋ ਹੀ ਭਾਂਡੇ ਉਪਜੇ ਭੰਡੇ ਬਾਜਣਾ ਕੋਈ ਨਾਨਕ, ਭੰਡੇ ਬਾਹਰ ਹੈ ਤੂੰ ਸੱਚਾ ਸੋ ਜਿਤ ਮੁਕਤਾ ਸਲਾਈਏ ਭਾਗਰ ਅਤੀ ਚਾਰ, ਨਾਨਕ ਸਿੰਘ ਪੁੱਜਲੇ ਤੇ ਸੱਚੇ ਦਰਬਾਰ ਪੌੜੀ, ਸਭ ਕੋ ਆਖੇ ਆਪਣਾ ਜਿਸਨਾ ਇਸੋ ਚੁਣ ਕੱਢੀਏ, ਕੀਤਾ ਆਪੋ ਆਪਣਾ ਆਪੇ ਲੇਖਾ ਸੰਧੀਏ, ਜਾ ਰਹਿਣਾ ਨਾਹੀ ਹੈ ਜਗ ਤੱਕ ਆਇਤ ਗਰਭ ਹੰਡੀ ਹੈ, ਮੰਦਾ ਕਿਸਨਾ ਕੀਏ ਪਾੜੇ ਅੱਖਰੇ ਹੋ ਬੂਝੀਏ, ਮੂਰਖੇ ਨਾਲ ਨਾ ਦੂਜੀਏ, ਮੂਰਖੇ ਨਾਲ ਨਾ ਦੂਜੀਏ।
1: ਗੁਰ ਸਿੱਖਾ ਮਨ ਵਧਾਈਆਂ, ਜਨ ਮੇਰਾ ਸਤਿਗੁਰੂ ਜਿਠਾ ਰਾਮ ਰਾਜੇ, ਕੋਈ ਕਰ ਗੱਲ ਸੁਣਾਵੇ ਹਰ ਨਾਮ ਕੀ, ਸੋ ਲੱਗੇ ਗੁਰਸਿੱਖਾਂ ਮਨ ਮਿੱਠਾ, ਹਰ ਦਰ ਦੇ ਗੁਰਸਿੱਖ ਪਨਾਈਏ, ਜਿਨ੍ਹਾਂ ਮੇਰਾ ਸਤਿਗੁਰ ਸਿੱਠਾ। ਜੇ ਨਾਨਕ ਹਰ ਹਰ ਹੋਇਆ ਹਰ ਹਰ ਮਨ ਬਿਠਾ, ਜੇ ਨਾਨਕ ਹਰ ਹਰ ਹੋਇਆ ਹਰ ਹਰ ਮਨ ਬਿਠਾ।
0: ਲੋਕ ਮਹੱਲਾ ਪਹਿਲਾ, ਨਾਨਕ ਫਿੱਕੇ ਬੋਲੀਏ ਤਨ ਮਨ ਸਿੱਕਾ ਹੋਏ, ਸਿੱਕੋ ਸਿੱਕਾ ਸਭੀਏ ਸਿੱਕੇ ਸਿੱਕੀਤ ਹੋਏ, ਸਿੱਕਾ ਦਰਗਹਿ ਸਚੀਏ ਮੋਸੁਕਾ ਫਿੱਕੇ ਪਾਏ, ਸਿੱਕਾ ਮੂਰਤਾ ਪੀਏ ਪਾਣਾ ਲੈ ਸਜਾਏ। ਮਹੱਲਾ ਪਹਿਲਾ ਅੰਦਰੋਂ ਚਿੱਠੀ ਪੈਜ ਬਾਹਰ ਦੁਨੀਆਂ ਅੰਦਰ ਫੈਲ, ਅੱਠ ਸੱਠ ਤੀਰਥ ਜੇ ਨਹਾਵੇ ਉਤਰੇ ਨਾਹੀਂ ਮੈਲ, ਜਿਨ ਪਾਟੇ ਅੰਦਰ ਬਾਹਰ ਗੁੱਦੜ ਤੇ ਭਰੇ ਸੰਸਾਰ, ਤੈਨੂੰ ਮੈਂ ਉਹ ਲੱਗਾ ਰੱਬ ਖੇਤੀ ਦੇਖਣੇ ਵਿਚਾਰ, ਰੰਗ ਹੱਸੇ ਰੰਗ ਰੋਏ ਚੁੱਭੀ ਕਰ ਜਾਏ, ਪਰਵਾਹ ਨਾਹੀਂ ਕਿਸੇ ਕਿਹੜੀ ਬਾਤ ਸੱਚੀ ਨਾ, ਦਰਬਾਰ ਉੱਪਰ ਖੱਟ ਮੰਗਾ ਜੱਬੇ ਦੀ ਤਾਂ ਖਾਏ, ਦੀਵਾਨੇ ਕੋ ਕਲ ਮੇਕਾ ਅੰਮਾ ਤੁਮਾ ਮੇਲ, ਦਰ ਲੈ ਲੇਖਾ ਪੀਰ ਸੁਤੇ ਨਾਨਕਾ ਜਿਉਂ ਤੇਲ ਪੌੜੀ, ਆਪੇ ਹੀ ਕਰਨਾ ਕੀ ਉਹ ਕੱਲ ਆਪੇ ਹੀ ਤੇ ਤਾਰੀ ਹੈ, ਦੇਖੇ ਕੀਤਾ ਆਪਣਾ ਘਰ ਕੱਚੀ ਪੱਕੀ ਸਾਰੀ ਹੈ, ਜੋ ਆਇਆ ਸੋ ਚੱਲਦੀ ਸਭ ਕੋ ਆਈ ਵਾਰੀ ਹੈ, ਜਿਸ ਤੇ ਜੀ ਪ੍ਰਾਣ ਹੈ
1: ਕਿਉਂ ਸਾਹਿਬ ਮਨੋ ਵਸਾਰੀਏ, ਆਪਣਾ ਆਪੇ ਹੀ ਕਾਜ ਸਵਾਰੀਏ, ਜਿਸ ਤੇ ਜੀ ਪ੍ਰਾਣ ਹੈ ਕੋ ਸਾਹਿਬ ਮਨੋ ਵਸਾਰੀਏ, ਆਪਣਾ ਹੱਥੀ ਆਪਣਾ ਆਪੇ ਹੀ ਕਾਜ ਸਵਾਰੀਏ, ਜਿਸ ਤੇ ਜੀ ਪ੍ਰਾਣ ਹੈ ਸਹਿਬ ਮਨੋ ਵਸਾਰੀਏ। ਇੱਕ ਤਿਲ ਪਿਆਰਾ ਵਿਸਰੇ ਰੋਗ ਵੱਡਾ ਮਨਮਾਹੀ, ਕਿਉਂ ਡਰ ਗਏ ਪਤ ਪਾਈਏ ਜਾਂ ਹਰ ਨਾ ਵਸੇ ਮਨਮਾਹੀ, ਇੱਕ ਤਿਲ ਪਿਆਰਾ ਵਿਸਰੇ ਦੁੱਖ ਲਾਗੇ ਸੁਖ ਜਾਏ, ਇੱਕ ਤਿਲ ਪਿਆਰਾ ਵੀ

ਨਾਨਕ ਆਸ ਕਰਨੀਆਂ ਸਭ ਹੀ ਰਹੇ ਸਮਾਏ ਚੰਗੇ ਚੰਗਾ ਧਰਮ ਨੇ ਮੰਦੇ ਮੰਦਾ ਹੋਏ ਆਸ ਕੇ ਨਾ ਆਖੀ ਹੈ ਜੀ ਲਿਖੇ ਵਾਸਤੇ ਸਲੋਏ ਮਹੱਲਾ ਦੂਜਾ ਸਲਾਮ ਜਵਾਬ ਦੋਵੇਂ।

0: ਨਦਰ ਨਿਹਾਲੀਏ ਜੋ
1: ਸਾਹਿਬ ਨਾਲ ਨਹਾਰੀਏ ਤੇ ਵੇਹਾ ਪਾਸਾ ਟਾਲੀਏ
0: ਨਾਹੇ ਉੱਪਰ ਟਾਲੀਏ ਕਿਛ ਨਾਹੇ ਉੱਪਰ ਟਾਲੀਏ
2: ਪੌੜੀ ਜਿੱਥੇ ਵੀ ਸੁਖ ਪਾਈਏ ਸੋ ਸਾਹਿਬ ਸਦਾ ਸੰਭਾਲੀਏ ਜਿਤ ਕੀਤੇ ਕੀਤਾ ਪਾਈਏ ਆਪਣਾ ਸਾਕਾਲ ਬੁਰੀ ਕਿਉਂ ਘਾਲੀਏ।

राम राज जिनी सात दर पर मनाया तेन पूजे सब कोई तेन पूजे सब कोई।

0: ਸੋ ਪ੍ਰਵਾਨ ਮਹਲਾ ਦੂਜਾ। ਜੋ ਜੀ ਹੋਏ ਸੋ ਗਵੈ ਮੋਹਕਾ ਕਹਿਆ ਵਾਓ। ਬੀਜੇ ਵਿਖ ਮੰਗੇ ਅੰਮ੍ਰਿਤ ਵੇਖੋ ਨਿਆ ਮਹੱਲਾ ਦੂਜਾ। ਨਾਲ ਆਣੇ ਦੋਸਤ ਨਿਕਲੇ ਨਾ ਵਿਰਾਸ, ਗਿਆ ਜਾਣੇ ਤੇ ਹੋ ਵਾਸੇ ਵੇਖੋ ਗੁੰਦਰ ਜਾਸ। ਵਾਸੂ ਅੰਦਰ ਵਾਸ ਮਾਵੇ ਦੂਜੀ ਹੋਏ ਪਾਸ, ਸਾਹਿਬ ਸੇਤੀ ਹੁਕਮ ਨਾ ਚੱਲੈ ਕਹੀ ਬਣੇ ਅਰਦਾਸ। ਮੂਰਤ ਮਾਣੇ ਕੂੜ ਹੋਏ ਨਾ ਸੇ ਦੁਰਗਾਸ ਮਹੱਲਾ ਦੂਜਾ। ਨਾਲ ਆਣੇ ਦੋਸਤ ਹੀ ਵਡਾ ਦਿੱਤੇ ਉਹਨੇ ਪਾਣੀ ਅੰਦਰ ਲੀਕ ਜੋ ਤਿਸਦਾ ਖਾਓ ਨਾ ਸੇ ਮਹੱਲਾ ਦੂਜਾ। ਹੋਏ ਆਣਾ ਕਰੇ ਕੰਮ ਆਣ ਨਾ ਸਕੇ ਰਾਸ, ਜੇ ਇੱਕ ਅੱਧ ਚੰਗੀ ਕਰੇ ਦੂਜੀ ਵੀ ਬੇਰਾਸ। ਪੌੜੀ ਚਾਕਰ ਲੱਗੇ
1: ਚਾਕਰੀ ਦੇ ਚੱਲੇ ਖਸਮੇ ਪਾਏ, ਹੁਰਮਤ ਇਸ ਨੂੰ ਅੱਗ ਲਈ ਉਹ ਵਜੋਂ ਬਿਦੂਣਾ ਖਾਏ। ਖਸਮੇ ਕਰੇ ਬਰਾਬਰੀ ਫਿਰ ਗੈਰ ਤੇ ਅੰਦਰ ਪਾਏ, ਵਜੋਂ ਗਵਾਏ ਅਗਲਾ ਮੂੰਹ ਨੂੰ ਭਾਣਾ ਖਾਏ। ਜਿਸ ਦਾ ਦਿੱਤਾ ਖਾਵਣਾ ਇਸ ਕਹੀਏ ਸਵਾਸ, ਨਾਨਕ ਹੁਕਮ ਨਾ ਚੱਲੇ ਨਾਲ ਖਸਮ ਚੱਲੇ ਅਰਦਾਸ, ਨਾਨਕ ਹੁਕਮ ਨਾ ਚੱਲੇ ਨਾਲ

0: ਗੁਰੂ ਤੇਗ ਪਾਤਸ਼ਾਹ ਜੀ ਵੱਧ ਘੱਟ ਬੋਲਿਆ ਚੱਲਿਆ, ਖਿਮਾ ਕਰਨਾ ਜੀ, ਤੁਹਾਨੂੰ ਮਾਫ਼ੀ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ।
2: ਕੇਲਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CIFK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
3: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
4: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.
5: ਗੌੜੀ ਸੁਖਮਨੀ ਮਹੱਲਾ ਪੰਜਵਾਂ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਲੋਕ। ਆਦਿ ਗੁਰੇ ਨਮਹ, ਜੁਗਾਦ ਗੁਰੇ ਨਮਹ, ਸਤਿਗੁਰੇ ਨਮਹ, ਸ੍ਰੀ ਗੁਰਦੇਵੇ ਨਮਹ। ਅਸਪਦੇ ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਹਿ ਮਿਟਾਵੋ। ਸਿਮਰੋ ਜਾਸ ਵਿਸੰਭਰ ਏਕੈ, ਨਾਮ ਜਪਤ ਅਗੰਤ ਅਨੇਕੈ। ਵੇਦ ਪੁਰਾਣ ਸਿਮਰਤ ਸੁਧਾਕਰ, ਕਿਨੇ ਰਾਮ ਨਾਮ ਇਕਾਖਰ। ਕਿਨਕਾ ਇਕ ਜਿਸ ਜੀਵ ਸਾਵੈ, ਤਾਂ ਕਿ ਮੈਂ ਮੰਗਨੀ ਨ ਆਵੈ। ਕੰਖੀ ਏਕੈ ਦਰਸ ਤੁਹਾਰੋ, ਨਾਨਕੁਨ ਸੰਗ ਮੋਹਿ ਉਧਾਰੋ। ਸੁਖ ਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕੈ ਮਨ ਵਿਸਰਾਮ ਰਹਾਓ। ਪ੍ਰਭ ਕੈ ਸਿਮਰਨ ਗਰਭ ਨ ਬਸੈ, ਪ੍ਰਭ ਕੈ ਸਿਮਰਨ ਦੂਖ ਜਮ ਨਸੈ। ਪ੍ਰਭ ਕੈ ਸਿਮਰਨ ਕਾਲ ਪਰ ਹਰੈ, ਪ੍ਰਭ ਕੈ ਸਿਮਰਨ ਦੁਸ਼ਮਣ ਤਰੈ। ਪ੍ਰਭ ਸਿਮਰਤ ਕਛ ਬਿਘਨ ਨ ਲਾਗੈ, ਪ੍ਰਭ ਕੈ ਸਿਮਰਨ ਅੰਜਨ ਜਾਗੈ। ਪ੍ਰਭ ਕੈ ਸਿਮਰਨ ਭਉ ਨ ਵਿਆਪੈ, ਪ੍ਰਭ ਕੈ ਸਿਮਰਨ ਦੁਖ ਨ ਸੰਤਾਪੈ। ਪ੍ਰਭ ਕਾ ਸਿਮਰਨ ਸਾਧ ਕੈ ਸੰਗ, ਸਰਵਨ ਧਨ ਨਾਨਕ ਹਰ ਰੰਗ। ਪ੍ਰਭ ਕੈ ਸਿਮਰਨ ਰਿੱਧ ਸਿੱਧ ਨ ਨਿਧ, ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ। ਪ੍ਰਭ ਕੈ ਸਿਮਰਨ ਜਪ ਤਪ ਪੂਜਾ, ਪ੍ਰਭ ਕੈ ਸਿਮਰਨ ਬਿਨਸੈ ਦੂਜਾ। ਪ੍ਰਭ ਕੈ ਸਿਮਰਨ ਤੀਰਥ ਇਸਨਾਨੀ, ਪ੍ਰਭ ਕੈ ਸਿਮਰਨ ਦਰਗਹ ਮਾਨੀ। ਪ੍ਰਭ ਕੈ ਸਿਮਰਨ ਹੋਏ ਸੋ ਭਲਾ, ਪ੍ਰਭ ਕੈ ਸਿਮਰਨ ਸੁਫਲ ਫਲਾ। ਸੇ ਸਿਮਰਹਿ ਜਿਨ ਆਪ ਸਿਮਰਾਏ, ਨਾਨਕ ਤਾਂ ਕੈ ਲਾਗੋ ਪਾਏ। ਪ੍ਰਭ ਕਾ ਸਿਮਰਨ ਸਭ ਤੇ ਉੱਚਾ, ਪ੍ਰਭ ਕੈ ਸਿਮਰਨ ਉਧਰੇ ਮੂਚਾ। ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੁਝੈ, ਪ੍ਰਭ ਕੈ ਸਿਮਰਨ ਸਭ ਕਿਛ ਸੁਝੈ। ਪ੍ਰਭ ਕੈ ਸਿਮਰਨ ਨਾਹੀ ਜਮ ਤ੍ਰਾਸਾ, ਪ੍ਰਭ ਕੈ ਸਿਮਰਨ ਪੂਰਨ ਆਸਾ। ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ, ਅੰਮ੍ਰਿਤ ਨਾਮ ਰਿਧ ਮਾਹੇ ਸਮਾਏ। ਪ੍ਰਭ ਜੀ ਬਸੈ ਸਾਧ ਕੀ ਰਸਨਾ, ਨਾਨਕ ਜਨ ਕਾ ਦਾਸਨ ਦਸਨਾ। ਪ੍ਰਭ ਕੋ ਸਿਮਰਹਿ ਸੇ ਧਨਵੰਤੇ, ਪ੍ਰਭ ਕੋ ਸਿਮਰਹਿ ਸੇ ਪਤਵੰਤੇ। ਪ੍ਰਭ ਕੋ ਸਿਮਰਹਿ ਸੇ ਜਨ ਪ੍ਰਵਾਨ, ਪ੍ਰਭ ਕੋ ਸਿਮਰਹਿ ਸੇ ਪੁਰਖ ਪ੍ਰਧਾਨ। ਪ੍ਰਭ ਕੋ ਸਿਮਰਹਿ ਸੇ ਬੇਮਹਤਾਜੇ, ਪ੍ਰਭ ਕੋ ਸਿਮਰਹਿ ਸੇ ਸਰਬ ਕੇ ਰਾਜੇ। ਪ੍ਰਭ ਕੋ ਸਿਮਰਹਿ ਸੇ ਸੁਖਵਾਸੀ, ਪ੍ਰਭ ਕੋ ਸਿਮਰਹਿ ਸਦਾ ਅਵਿਨਾਸੀ। ਸਿਮਰਨ ਤੇ ਲਾਗੇ ਜਨ ਆਪ ਦਿਆਲਾ, ਨਾਨਕ ਜਨ ਕੇ ਮੰਗਰ ਵਾਲਾ। ਪ੍ਰਭ ਕੋ ਸਿਮਰਹਿ ਸੇ ਪਰ ਉਪਕਾਰੀ, ਪ੍ਰਭ ਕੋ ਸਿਮਰਹਿ ਤਿਨ ਸਦ ਬਲਿਹਾਰੀ। ਪ੍ਰਭ ਕੋ ਸਿਮਰਹਿ ਸੇ ਮੁਖ ਸੁਹਾਵੇ, ਪ੍ਰਭ ਕੋ ਸਿਮਰਹਿ ਤਿਨ ਸੂਖ ਬਿਹਾਵੇ। ਪ੍ਰਭ ਕੋ ਸਿਮਰਹਿ ਤਿਨ ਆਤਮ ਜੀਤਾ, ਪ੍ਰਭ ਕੋ ਸਿਮਰਹਿ ਤਿਨ ਨਿਰਮਲ ਰੀਤਾ। ਪ੍ਰਭ ਕੋ ਸਿਮਰਹਿ ਤਿਨ ਅੰਧ ਕਨੇਰੇ, ਪ੍ਰਭ ਕੋ ਸਿਮਰਹਿ ਬਸੇ ਹਰ ਨੇਰੇ। ਸੰਤ ਕਿਰਪਾ ਤੇ ਅੰਧਨ ਜਾਗ, ਨਾਨਕ ਸਿਮਰਨ ਪੂਰੇ ਭਾਗ। ਪ੍ਰਭ ਕੈ ਸਿਮਰਨ ਕਾਰਜ ਪੂਰੇ, ਪ੍ਰਭ ਕੈ ਸਿਮਰਨ ਕਭੂ ਨਾ ਝੂਰੇ। ਪ੍ਰਭ ਕੈ ਸਿਮਰਨ ਹਰ ਗੁਣ ਬਾਣੀ, ਪ੍ਰਭ ਕੈ ਸਿਮਰਨ ਸਹਿਜ ਸਮਾਨੀ। ਪ੍ਰਭ ਕੈ ਸਿਮਰਨ ਨੇਚਲ ਆਸਨ, ਪ੍ਰਭ ਕੈ ਸਿਮਰਨ ਕਮਲ ਵਿਗਾਸਨ। ਪ੍ਰਭ ਕੈ ਸਿਮਰਨ ਅਨਹਦ ਝੁਨਕਾਰ, ਸੁਖ ਪ੍ਰਭ ਸਿਮਰਨ ਕਾ ਅੰਤ ਨਾ ਪਾਰ। ਸਿਮਰਹਿ ਸੇ ਜਨ ਜਿਨ ਕੋ ਪ੍ਰਭ ਮਾਇਆ, ਨਾਨਕ ਜਨ ਜਨ ਸਰਣੀ ਪਾਇਆ। ਹਰ ਸਿਮਰਨ ਕਰ ਭਗਤ ਪ੍ਰਗਟਾਏ, ਹਰ ਸਿਮਰਨ ਲਗ ਬੇਦ ਉਪਾਏ। ਹਰ ਸਿਮਰਨ ਭਏ ਸਿੱਧ ਜਤੀ ਦਾਤੇ, ਹਰ ਸਿਮਰਨ ਨੀਤ ਚੌ ਕੁੰਟ ਜਾਤੇ। ਹਰ ਸਿਮਰਨ ਧਾਰੀ ਸਭ ਧਰਨਾ, ਸਿਮਰ ਸਿਮਰ ਹਰ ਕਾਰਨ ਕਰਨਾ। ਹਰ ਸਿਮਰਨ ਕੀਓ ਸਗਲ ਅਕਾਰਾ, ਹਰ ਸਿਮਰਨ ਮੈਂ ਆਪ ਨਿਰੰਕਾਰਾ। ਕਰ ਕਿਰਪਾ ਜਿਸ ਆਪ ਬੁਝਾਇਆ, ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ ਸਲੋਕ। ਦੀਨ ਦਰਦ ਦੁੱਖ ਭੰਜਨਾ ਘਟ ਘਟ ਨਾਥ ਅਨਾਥ, ਸਰਣ ਤੁਮਾਰੀ ਆਇਓ ਨਾਨਕ ਕੇ ਪ੍ਰਭ ਸਾਥ। ਅਸ਼ਟਪਦੀ ਜੈ ਮਾਤ ਪਿਤਾ ਸੁਤ ਮੀਤ ਨਾ ਭਾਈ, ਮਨ ਊਹਾਂ ਨਾਮ ਤੇਰੇ ਸੰਗ ਸਹਾਈ। ਜੈ ਮਹਾ ਭਿਆਨ ਦੂਤ ਜਮ ਦਲੈ, ਤਹਿ ਕੇਵਲ ਨਾਮ ਸੰਗ ਤੇਰਾ ਚਲੈ। ਜੈ ਮੁਸਕਲ ਹੋਵੈ ਅਤ ਭਾਰੀ, ਹਰ ਕੋ ਨਾਮ ਖਿਨ ਮਾਹੇ ਉਧਾਰੀ। ਅਨਕ ਪੁਨਹ ਚਰਨ ਕਰਤ ਨਹੀਂ ਕਰੈ, ਹਰ ਕੋ ਨਾਮ ਕੋਟ ਪਾਪ ਪਰ ਹਰੈ। ਗੁਰਮੁਖ ਨਾਮ ਜਪੋ ਮਨ ਮੇਰੇ, ਨਾਨਕ ਪਾਵਹੁ ਸੂਖ ਘਨੇਰੇ। ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ, ਹਰ ਕਾ ਨਾਮ ਜਪਤ ਹੋਏ ਸੁਖੀਆ। ਲਾਖ ਕਰੋਰੀ ਬੰਧਨ ਪਰੈ, ਹਰ ਕਾ ਨਾਮ ਜਪਤ ਨਿਸਤਰੈ। ਅਨਕ ਮਾਇਆ ਰੰਗ ਤਿਖ ਨਾ ਬੁਝਾਵੈ, ਹਰ ਕਾ ਨਾਮ ਜਪਤ ਆਗਾਵੈ। ਜਿਹ ਮਾਰਗ ਇਹ ਜਾਤ ਅਕੇਲਾ, ਤਹਿ ਹਰ ਨਾਮ ਸੰਗ ਹੋਤ ਸੁਹੇਲਾ। ਐਸਾ ਨਾਮ ਮਨ ਸਦਾ ਧਿਆਈਐ, ਨਾਨਕ ਗੁਰਮੁਖ ਪਰਮ ਗਤ ਪਾਈਐ। ਝੂਠਤ ਨਹੀਂ ਕੋਟ ਲੱਖ ਵਾਹੀ, ਨਾਮ ਜਪਤ ਸਹਿ ਪਾਰ ਪਰਾਹੀ। ਅਨਕ ਬਿਘਨ ਜਹਿ ਆਏ ਸੰਘਾਰੈ, ਹਰ ਕਾ ਨਾਮ ਤਤਕਾਲ ਉਧਾਰੈ। ਅਨਕ ਜੋਨ ਜਨਮੈ ਮਰ ਜਾਮ, ਨਾਮ ਜਪਤ ਪਾਵੈ ਬਿਸਰਾਮ। ਹਉ ਮੈਲਾ ਮਲ ਕਬਹੁ ਨ ਧੋਵੈ, ਹਰ ਕਾ ਨਾਮ ਕੋਟ ਪਾਪ ਖੋਵੈ। ਐਸਾ ਨਾਮ ਜਪਹੁ ਮਨ ਰੰਗ, ਨਾਨਕ ਪਾਈਐ ਸਾਧ ਕੈ ਸੰਗ। ਜਿਹ ਮਾਰਗ ਕੇ ਗਣੇ ਜਾਹੇ ਨ ਕੋਸਾ, ਹਰ ਕਾ ਨਾਮ ਊਹਾਂ ਸੰਗ ਤੋਸਾ। ਜਿਹ ਪੈਂਡੈ ਮਹਾ ਅੰਧਕ ਭਾਰਾ, ਹਰ ਕਾ ਨਾਮ ਸੰਗ ਉਜਿਆਰਾ। ਜਹਾਂ ਪੰਥ ਤੇਰਾ ਕੋ ਨਾ ਸੁਜਾਨੂ, ਹਰ ਕਾ ਨਾਮ ਤਹਿ ਨਾਲ ਪਛਾਨੂ। ਜਹਿ ਮਹਾ ਭਿਆਨ ਤਪਤ ਬਹੁ ਕਾਮ, ਤਹਿ ਹਰ ਕੇ ਨਾਮ ਕੇ ਤੁਮ ਉਪਰ ਸ਼ਾਮ। ਜਹਾਂ ਤ੍ਰਿਖਾ ਮਨ ਤੁਝ ਆਕਰਖੈ, ਤਹਿ ਨਾਨਕ ਹਰ ਹਰ ਅੰਮ੍ਰਿਤ ਬਰਖੈ। ਭਗਤ ਜਨਾ ਕੀ ਵਰਤਨ ਨਾਮ, ਸੰਤ ਜਨਾ ਕੈ ਮਨ ਵਿਸਰਾਮ। ਹਰ ਕਾ ਨਾਮ ਦਾਸ ਕੀ ਓਟ, ਹਰ ਕੈ ਨਾਮ ਉਧਰੇ ਜਨ ਕੋਟ। ਹਰ ਜਸ ਕਰਤ ਸੰਤ ਜਨ ਰਾਤ, ਹਰ ਹਰ ਔਖਦ ਸਾਧਕ ਮਾਤ। ਹਰ ਜਨ ਕੈ ਹਰ ਨਾਮ ਨਿਧਾਨ, ਪਾਰ ਬ੍ਰਹਮ ਜਨ ਕੀਨੋ ਦਾਨ। ਮਨ ਤਨ ਰੰਗ ਰਤੇ ਰੰਗ ਏਕੈ, ਨਾਨਕ ਜਨ ਕੈ ਬਿਰਤ ਵਿਵੇਕੈ। ਹਰ ਕਾ ਨਾਮ ਜਨ ਕੋ ਮੁਕਤ ਜੁਗਤ, ਹਰ ਕੈ ਨਾਮ ਜਨ ਕੋ ਤ੍ਰਿਪਤ ਭੁਗਤ। ਹਰ ਕਾ ਨਾਮ ਜਨ ਕਾ ਰੂਪ ਰੰਗ, ਹਰ ਨਾਮ ਜਪਤ ਕਬ ਪਰੈ ਨ ਭੰਗ। ਹਰ ਕਾ ਨਾਮ ਜਨ ਕੀ ਵਡਿਆਈ, ਹਰ ਕੈ ਨਾਮ ਜਨ ਸੋਭਾ ਪਾਈ। ਹਰ ਕਾ ਨਾਮ ਜਨ ਕਉ ਭੋਗ ਜੋਗ, ਹਰ ਨਾਮ ਜਪਤ ਕਛ ਨਾਹੇ ਵਿਯੋਗ। ਜਨ ਰਾਤਾ ਹਰ ਨਾਮ ਕੀ ਸੇਵਾ, ਨਾਨਕ ਪੂਜੈ ਹਰ ਹਰ ਦੇਵਾ। ਹਰ ਹਰ ਜਨ ਕੈ ਮਾਲਕ ਜੀਨਾ, ਹਰ ਧਨ ਜਨ ਕਉ ਆਪ ਪ੍ਰਭ ਦੀਨਾ। ਹਰ ਹਰ ਜਨ ਕੈ ਓਟ ਸਤਾਣੀ, ਹਰ ਪ੍ਰਤਾਪ ਜਨ ਅਵਰ ਨ ਜਾਣੀ। ਓਤ ਪੋਤ ਜਨ ਹਰ ਰਸ ਰਾਤੇ, ਸੁਨ ਸਮਾਧ ਨਾਮ ਰਸ ਮਾਤੇ। ਆਠ ਪਹਿਰ ਜਨ ਹਰ ਹਰ ਜਪੈ, ਹਰ ਕਾ ਭਗਤ ਪ੍ਰਗਟ ਨਹੀਂ ਛਪੈ। ਹਰ ਕੀ ਭਗਤ ਮੁਕਤ ਬਹੁ ਕਰੇ, ਨਾਨਕ ਜਨ ਸੰਗ ਕੇਤੇ ਕਰੇ। ਪਾਰ ਜਾਤ ਇਹ ਹਰ ਕੋ ਨਾਮ, ਕਾਮ ਧੇਨ ਹਰ ਹਰ ਗੁਣ ਗਾਮ। ਸਭ ਤੇ ਉਤਮ ਹਰ ਕੀ ਕਥਾ, ਨਾਮ ਸੁਨਤ ਦਰਦ ਦੁਖ ਲਥਾ। ਨਾਮ ਕੀ ਮਹਿਮਾ ਸੰਤ ਰਿਧ ਵਸੈ, ਸੰਤ ਪ੍ਰਤਾਪ ਦੁਰਤ ਸਭ ਨਸੈ। ਸੰਤ ਕਾ ਸੰਗ ਵਡ ਭਾਗੀ ਪਾਈਐ, ਸੰਤ ਕੀ ਸੇਵਾ ਨਾਮ ਧਿਆਈਐ। ਨਾਮ ਤੁਲ ਕਛ ਅਵਰ ਨ ਹੋਏ, ਨਾਨਕ ਗੁਰਮੁਖ ਨਾਮ ਪਾਵੈ ਜਨ ਕੋਏ। ਸਲੋਕ ਬਹੁ ਸ਼ਾਸਤ੍ਰ ਬਹੁ ਸਿਮ੍ਰਤੀ, ਪੇਖੇ ਸਰਵ ਟੰਡੋਲ। ਪੂਜਸ ਨਾਹੀ ਹਰ ਹਰੇ, ਨਾਨਕ ਨਾਮ ਅਮੋਲ। ਅਸ਼ਟਪਦੀ ਜਾਪ ਤਾਪ ਗਿਆਨ ਸਭ ਧਿਆਨ, ਖਟ ਸ਼ਾਸਤ੍ਰ ਸਿਮ੍ਰਤ ਵਿਖਿਆਨ। ਯੋਗ ਅਭਿਆਸ ਕਰਮ ਧਰਮ ਕਰਿਆ, ਸਗਲ ਤਿਆਗ ਮਨ ਮਧੇ ਕਰਿਆ। ਅਨਕ ਪ੍ਰਕਾਰ ਕੀਏ ਬਹੁ ਜਤਨਾ, ਪੁੰਨ ਦਾਨ ਹੋਮੇ ਬਹੁ ਰਤਨਾ। ਸਰੀਰ ਕਟਾਏ ਹੋਮੈ ਕਰ ਰਾਤੀ, ਵਰਤ ਨੇਮ ਕਰੈ ਬਹੁ ਭਾਤੀ। ਨਹੀਂ ਤੁਲ ਰਾਮ ਨਾਮ ਵਿਚਾਰ, ਨਾਨਕ ਗੁਰਮੁਖ ਨਾਮ ਜਪੀਐ ਇੱਕ ਬਾਰ। ਨੌ ਖੰਡ ਪ੍ਰਥਵੀ ਫਿਰੈ ਚਿਰ ਜੀਵੈ, ਮਹਾਂ ਉਦਾਸ ਤਪੀਸਰ ਥੀਵੈ। ਅਗਨ ਮਾਹੇ ਹੋਮਤ ਪ੍ਰਾਨ, ਕਣਕ ਅਸਵ ਹੈਵਰ ਭੂਮ ਦਾਨ। ਨਿਓਲੀ ਕਰਮ ਕਰੈ ਬਹੁ ਆਸਨ, ਜੈਨ ਮਾਰਗ ਸੰਜਮ ਅਤਿ ਸਾਧਨ। ਨਿਮਖ ਨਿਮਖ ਕਰ ਸਰੀਰ ਕਟਾਵੈ, ਤਉ ਕੀ ਹੋਮੈ ਮੈਲ ਨ ਜਾਵੈ। ਹਰ ਕੇ ਨਾਮ ਸੰਸਰ ਕਛ ਨਾਹੇ, ਨਾਨਕ ਗੁਰਮੁਖ ਨਾਮ ਜਪਤ ਗਤ ਪਾਹੇ। ਮਨ ਕਾਮਨਾ ਤੀਰਥ ਦੇਹ ਛੁਟੈ, ਗਰਭ ਗੁਮਾਨ ਨ ਮਨ ਤੇ ਹੁਟੈ। ਸੋਚ ਕਰੈ ਦਿਨਸ ਹਰ ਰਾਤ, ਮਨ ਕੀ ਮੈਲ ਨਾ ਤਨ ਤੇ ਜਾਤ। इस देही को बहु साधना करे मन ते कभू न बिखिया तरे जल धोवे बहु देह अनीत शुद्ध कहां होए काची पीत मन हर के नाम की महिमा ऊच नानक नाम उधरे पतत बहमूच बहुत स्याणप जमका पौ व्यापै अनक जतन कर कृष्ण ना त्रापै देख अनेक अग्न नहीं बुझै कोट अपाव दरगह नहीं सिझै झूठ सनाही ऊ पयाल मोहे व्यापै माया जाल अवर करतूत सगली जमडानै गोविंद भजन बिन तिल नहीं मानै हर का नाम जप दुख जाए नानक बोलै सहज सुभाए चार पदार्थ देखो मांगै साधना की सेवा लागै जे को अपना दुख मिटावै हर हर नाम हृदय सद गावै जे को अपनी शोभा लोरै साध संग एह होमै छोरै जे को जन्म मरण ते डरै साध जना की सरणी परै जिस जन को प्रभु दर्श प्यासा नानक ताकै बल बल जासा सगल पुरख मह पुरख प्रधान साध संग जाका मिटै अभिमान आपस कौ जो जाने नीचा सो गण्य सब ते ऊंचा जहाँ का मन होए सगल कीरीना हर हर नाम तिन घट घट कीना मन अपने ते बुरा मिटाना देखै सगल सृष्टि साजना सुख दुख जन समृष्टिता नानक पाप पुन नहीं लेपा निर्धन कौ धन तेरो नाओ निथावे कौ नाव तेरा थाओ निमाने कौ प्रभ तेरो मान सगल घटा कौ देहो दान करन करावन हर स्वामी सगल घटा के अंतर जामी अपनी गत मित जानो आपे आपन संग आप प्रवराते तुमरी औसत तुम ते होए नानक अवर न जान सकोई सर्व धर्म मह श्रेष्ठ धर्म हर को नाम जप निर्मल कर्म सगल क्रिया मह उत्तम क्रिया साध संग दुर्मत मन हरिया सगल उद्यम मह उद्यम भला हर का नाम जपो जी सदा सगल बानी मह अमृत बानी हर को जास सुन रसन बखानी सगल थान ते ओह उत्तम थान नानक जे घट वसै हर नाम श्लोक निर्गुण यार इन्या सो प्रभ सदा समाल जिनकी आतिस चीत रख नानक निधि नाल अष्टपदी रमैया के गुण चेत पुरानी कवन मूल ते कवन दृष्टानी जिन तू साध सवार सीगारिया गर्भ अग्न मह जिन्हें उबारिया बार व्यवस्था तुझे प्यार है दूध पर जोवन भोजन सुख सूध बिरद भया ऊपर साख सैन मुख अप्याओ बैठ कौ दैन एह निर्गुण गुण कछु न बुझै बख्श लेहो तव नानक सीझै जे प्रसाद धर ऊपर सुख वसह सुत भ्रात मीत बनता संहसह जे प्रसाद पीवे शीतल जला सुखदायी पवन पाप अमुला जे प्रसाद भोग है सब रसा सगल समग्री संग साथ वसा दीने हस्त पाव कर्ण नेत्र रसना तिसे त्याग अवर संगरचना ऐसे दोख मूड अंध व्यापे नानक काढ़ ले हो प्रभ आपे

ਤਾਂ ਕੋ ਅੰਧਾ ਜਾਣ ਤਦੂਰੇ ਜਾਂ ਕੀ ਟਹਿਲ ਪਾਵੈ ਦਰਗਹਿ ਮਾਨ ਤਿਸਹਿ ਬਸਾਰੈ ਮੁਗਧ ਅਜਾਨ ਸਦਾ ਸਦਾ ਇਹ ਭੁੱਲਨਹਾਰ ਨਾਨਕ ਰਾਖਨਹਾਰ ਅਪਾਰ ਰਤਨ ਤਿਆਗ ਕੌਡੀ ਸੰਗ ਰਚੈ ਸਾਥ ਛੋੜ ਝੂਠ ਸੰਗ ਮਚੈ ਜੋ ਛੱਡਣਾ ਸੋ ਅਸਥਿਰ ਕਰਮਾਨੈ ਜੋ ਹੋਵਨ ਸੋ ਦੂਰ ਪਰਾਨੈ ਛੋੜ ਜਾਏ ਤਿਸਕਾ ਸ਼ਰਮ ਕਰੈ ਸੰਗ ਸਹਾਈ ਤਿਸ ਪਰ ਹਰੈ ਚੰਦਨ ਲੇਪ ਉਤਾਰੈ ਧੋਏ ਗਰਦਵ ਪ੍ਰੀਤ ਭਸਮ ਸੰਗ ਹੋਏ ਅੰਧਕੂਪ ਮਹਿ ਪਤਕ ਬਿਕਰਾਲ ਨਾਨਕ ਕਾਢ ਲਿਹੋ ਤਬ ਦਿਆਲ ਕਰਤੂਤ ਪਸੂ ਕੀ ਮਾਨਸ ਜਾਤ ਲੋਕ ਪਚਾਰਾ ਕਰੈ ਦਿਨ ਰਾਤ ਬਾਹਰ ਭੇਖ ਅੰਤਰ ਮਲ ਮਾਇਆ ਸ਼ਬਦ ਨਾਹੀ ਕਛ ਕਰੈ ਛਪਾਇਆ ਬਾਹਰ ਗਿਆਨ ਧਿਆਨ ਇਸਨਾਨ ਅੰਤਰ ਵਿਆਪੈ ਲੋਭ ਸੁਆਨ ਅੰਤਰ ਅਗਨ ਬਾਹਰ ਤਨ ਸਵਾਹ ਗਲ ਪਾਤਰ ਕੈਸੇ ਤਰੈ ਅਥਾਹ ਜਾ ਕੈ ਅੰਤਰ ਬਸੈ ਪ੍ਰਭ ਆਪ ਨਾਨਕ ਤੇ ਜਨ ਸਹਿਜ ਸਮਾਤ ਸੁਨ ਅੰਧਾ ਕੈਸੇ ਮਾਰਗ ਪਾਵੈ ਕਰਗਹਿ ਲੇਹੋ ਓੜ ਨਿਭਾਵੈ ਕਹਾਂ ਬੁਝਾਰਤ ਬੁਝੈ ਡੋਰਾ ਨਿਸ ਕਹੀਐ ਤਉ ਸਮਝੈ ਭੋਰਾ ਕਹਾਂ ਬਿਸਨ ਪਦ ਗਾਵੈ ਗੁੰਗ ਜਤਨ ਕਰੈ ਤਉ ਪੀ ਸੁਰ ਭੰਗ ਕਹਿ ਪਿੰਗਲ ਪਰਬਤ ਪਰ ਭਵਨ ਨਹੀਂ ਹੋ ਤੂਹਾਂ ਉਸ ਗਵਨ ਕਰਤਾਰ ਕਰਣਾ ਮੈਂ ਦੀਨ ਬੇਨਤੀ ਕਰੈ ਨਾਨਕ ਤੁਮਰੀ ਕਿਰਪਾ ਤਰੈ ਸੰਗ ਸਹਾਈ ਸੁਆਵੈ ਨਚੀਤ ਜੋ ਬੈਰਾਈ ਤਾਂ ਸੋ ਪ੍ਰੀਤ ਬਲੂਆ ਕੇ ਗ੍ਰਹਿ ਭੀਤਰ ਵਸੈ ਅਨੰਦ ਕੇਲ ਮਾਇਆ ਰੰਗ ਰਸੈ ਦ੍ਰਿੜ ਕਰਮਾ ਨੈ ਮਨਹਿ ਪ੍ਰਤੀਤ ਕਾਲ ਨ ਆਵੈ ਮੂੜੇ ਚੀਤ ਬੈਰ ਵਿਰੋਧ ਕਾਮ ਕ੍ਰੋਧ ਮੋਹ ਝੂਠ ਵਿਕਾਰ ਮਹਾ ਲੋਭ ਧਰੋਹ ਆਹੋ ਜੁਗਤ ਬਿਹਾਨੀ ਕਈ ਜਨਮ ਨਾਨਕ ਰਾਖ ਲੇਹੋ ਆਪਨ ਕਰ ਕਰਮ ਤੂੰ ਠਾਕੁਰ ਤੁਮ ਪਹਿ ਅਰਦਾਸ ਜੀਓ ਪਿੰਡ ਸਭ ਤੇਰੀ ਰਾਸ ਤੁਮ ਮਾਤ ਪਿਤਾ ਹਮ ਬਾਰਕ ਤੇਰੇ ਤੁਮਰੀ ਕਿਰਪਾ ਮਹਿਸੂਬ ਕਨੇਰੇ ਕੋਈ ਨਾ ਜਾਣੈ ਤੁਮਰਾ ਅੰਤ ਉੱਚੇ ਤੇ ਉੱਚਾ ਭਗਵੰਤ ਸਗਲ ਸਮਗਰੀ ਤੁਮਰੈ ਸੂਤਰ ਧਾਰੀ ਤੁਮ ਤੇ ਹੋਏ ਸੋ ਆਗਿਆਕਾਰੀ ਤੁਮਰੀ ਗਤ ਮਿਤ ਤੁਮ ਹੀ ਜਾਨੀ ਨਾਨਕ ਦਾਸ ਸਦਾ ਕੁਰਬਾਨੀ ਸਲੋਕ ਦੇਨਹਾਰ ਪ੍ਰਭ ਛੋੜ ਕੈ ਲਾਗੈ ਅਨ ਸੁਆਏ ਨਾਨਕ ਕਹੂ ਨਸੀ ਜਏ ਬਿਨ ਨਾਵੈ ਪਤ ਜਾਏ ਅਸਤਪਦੀ ਦਸ ਵਸਤੂ ਲੈ ਪਾਛੈ ਪਾਵੈ ਏਕ ਬਸਤ ਕਾਰਨ ਵਿਖੋਟ ਗਵਾਵੈ ਏਕ ਭੀ ਨਾ ਦੇ ਦਸ ਭੀ ਹਿਰਲੇ ਤਉ ਮਊੜਾ ਕਹੋ ਕਹਾਂ ਕਰੇ ਜਿਸ ਠਾਕਰ ਸਿਉ ਨਾਹੀ ਚਾਰਾ ਤਾਂ ਕੋ ਕੀਜੈ ਸਦ ਨਮਸਕਾਰ ਜਾਂ ਕੈ ਮਨ ਲਾਗਾ ਪ੍ਰਭ ਮੀਠਾ ਸਰਬ ਸੂਖ ਤਾਹੂ ਮੰਬੂਠਾ ਜਿਸ ਜਨ ਆਪਣਾ ਹੁਕਮ ਮਨਾਇਆ ਸਰਬ ਥੋਕ ਨਾਨਕ ਤਿਨ ਪਾਇਆ ਅਗਣਤ ਸਾਹੋ ਆਪਣੀ ਦੇ ਰਾਸ ਖਾਤ ਪੀਤ ਵਰਤੈ ਅਨੰਦ ਉਲਾਸ ਆਪਣੀ ਅਮਾਨ ਕਛ ਬਹੁਰ ਸਾਹੋ ਲੇ ਅਗਿਆਨੀ ਮਨ ਰੋਸ ਕਰੇ ਆਪਣੀ ਪ੍ਰਤੀਕ ਆਪ ਹੀ ਖੋਵੈ ਬਹੁਰ ਉਸਕਾ ਵਿਸ਼ਵਾਸ ਨ ਹੋਵੈ ਜਿਸ ਕੀ ਵਸਤ ਤਿਸ ਆਗੈ ਰਾਖੈ ਪ੍ਰਭ ਕੀ ਆਗਿਆ ਮਨ ਹੈ ਮਤ ਹੈ ਉਸਤੇ ਚੌਗਨ ਕਰੈ ਨਿਹਾਲ ਨਾਨਕ ਸਾਹਿਬ ਸਦਾ ਦਿਆਲ ਅਨਕ ਭਾਂਤ ਮਾਇਆ ਕੇ ਹੇਤ ਸਰਪੁਰ ਹੋਵਤ ਜਾਨ ਅਨੇਤ ਬਿਰਖ ਕੀ ਛਾਇਆ ਸਿਉ ਰੰਗ ਲਾਵੈ ਉਹ ਬਿਨਸੈ ਉਹ ਮਨ ਪਛਤਾਵੈ ਜੋ ਦਿਸੈ ਸੋ ਚਲ ਨਹਾਰ ਲਪਟ ਰਹਿਓ ਤਹਿ ਅੰਧ ਅੰਧਾਰ ਬਟਾਉ ਸਿਉ ਜੋ ਲਾਵੈ ਨੇਹ ਤਾਂ ਕੋ ਹਾਸਨ ਆਵੈ ਕੇਹ ਮਨ ਹਰ ਕੇ ਨਾਮ ਕੀ ਪ੍ਰੀਤ ਸੁਖਦਾਈ ਕਰ ਕਿਰਪਾ ਨਾਨਕ ਆਪ ਲੈ ਲਾਈ ਮਿਥਿਆ ਤਨ ਧਨ ਕੁਟੰਬ ਸੁਭਾਇਆ ਮਿਥਿਆ ਹਉਮੈ ਮਮਤਾ ਮਾਇਆ।

ਨਾਮ ਧਿਆਵਹਿ ਨਾਨਕ ਕਰਤੇ ਕਾ ਅੰਤ ਨ ਪਾਵਹਿ। ਕਈ ਕੋਟ ਭਏ ਅਭਿਮਾਨੀ, ਕਈ ਕੋਟ ਅੰਧ ਅਗਿਆਨੀ, ਕਈ ਕੋਟ ਕਿਰਪਨ ਕਠੋਰ, ਕਈ ਕੋਟ ਅਭੇਗਾਤਮ ਨਿਕੋਰ।

ਨਾਨਕ ਦੁਖ ਭਰਨ ਭਉ ਜਾਏ ਅਸਤਪਦੀ। ਮਾਨੁਖ ਕੀ ਟੇਕ ਬ੍ਰਿਥੀ ਸਭ ਜਾਣ, ਦੇਵਨ ਕੋ ਏਕੈ ਭਗਵਾਨ। ਜਿਸ ਕੈ ਦੀਏ ਰਹੈ ਅਘਾਏ, ਬਹੁਰਨਾ ਤ੍ਰਿਸ਼ਨਾ ਲਾਗੈ ਆਏ। ਮਾਰੈ ਰਾਖੈ ਏਕੋ ਆਪ, ਮਾਨੁਖ ਕਹਿ ਕਿਛੁ ਨਾਹੀ ਹਾਥ। ਤਿਸ ਕਾ ਹੁਕਮ ਬੂਝ ਸੁਖ ਹੋਏ, ਤਿਸ ਕਾ ਨਾਮ ਰਖ ਕੰਠ ਪਰੋਏ। ਸਿਮਰ ਸਿਮਰ ਸਿਮਰ ਪ੍ਰਭ ਸੋਏ, ਨਾਨਕ ਬਿਘਨ ਨ ਲਾਗੈ ਕੋਈ। ਉਸਤਤ ਮਨ ਮਹਿ ਕਰ ਨਿਰੰਕਾਰ, ਕਰਮਨ ਮੇਰੇ ਸਤ ਵਿਵਹਾਰ। ਨਿਰਮਲ ਰਸਨਾ ਅੰਮ੍ਰਿਤ ਪੀਓ, ਸਦਾ ਸੁਹੇਲਾ ਕਰ ਲਿਹ ਜੀਓ। ਨੈਨੋ ਪੇਕ ਠਾਕੁਰ ਕਾ ਰੰਗ, ਸਾਧ ਸੰਗ ਬਿਨਸੈ ਸਭ ਸੰਗ। ਚਰਨ ਚਲੋ ਮਾਰਗ ਗੋਬਿੰਦ, ਮਿਠੈ ਪਾਪ ਜਪਿਐ ਹਰ ਬਿੰਦ। ਕਰ ਹਰ ਕਰਮ ਸਰਵਨ ਹਰ ਕਥਾ, ਹਰ ਦਰਗਹਿ ਨਾਨਕ ਉਜਲ ਮਥਾ। ਬਡ ਭਾਗੀ ਤੇ ਜਨ ਜਗ ਮਾਹੇ, ਸਦਾ ਸਦਾ ਹਰ ਕੇ ਗੁਣ ਗਾਹੇ। ਰਾਮ ਨਾਮ ਜੋ ਕਰੈ ਵਿਚਾਰ, ਸੇ ਧਨਵੰਤ ਗਨੀ ਸੰਸਾਰ। ਮਨ ਤਨ ਮੁਖ ਬੋਲੇ ਹੈ ਹਰ ਮੁਖੀ, ਸਦਾ ਸਦਾ ਜਨ ਹੋ ਤੇ ਸੁਖੀ। ਏਕੋ ਏਕ ਏਕ ਪਛਾਣੈ, ਇਤ ਉਤ ਕੀ ਉਹ ਸੋ ਜੀ ਜਾਣੈ। ਨਾਮ ਸੰਗ ਜਿਸ ਕਾ ਮਨ ਮਾਨਿਆ, ਨਾਨਕ ਤਿਨਹਿ ਨਿਰੰਜਨ ਜਾਣਿਆ। ਗੁਰ ਪ੍ਰਸਾਦ ਆਪਨ ਆਪ ਸੁਝੈ, ਤਿਸ ਕੀ ਜਾਣੋ ਤ੍ਰਿਸ਼ਨਾ ਬੁਝੈ। ਸਾਧ ਸੰਗ ਹਰ ਹਰ ਜਸ ਕਹਿਤ, ਸਰਬ ਰੋਗ ਤੇ ਉਹ ਹਰ ਜਨ ਰਹਿਤ। ਅਨਦਿਨ ਕੀਰਤਨ ਕੇਵਲ ਬਖਿਆਨ, ਗ੍ਰਿਸਤ ਮਹਿ ਸੋਈ ਨਿਰਬਾਨ। ਏਕ ਉਪਰ ਜਿਸ ਜਨ ਕੀ ਆਸਾ, ਤਿਸ ਕੀ ਕਟੀਐ ਜਮ ਕੀ ਪਾਸਾ। ਪਾਰ ਬ੍ਰਹਮ ਕੀ ਜਿਸ ਮਨ ਭੂਖ, ਨਾਨਕ ਤਿਸਹਿ ਨ ਲਾਗਹਿ ਦੁਖ। ਜਿਸ ਕੋ ਹਰ ਪ੍ਰਭ ਮਨ ਚਿਤ ਆਵੈ, ਸੋ ਸੰਤ ਸੁਹੇਲਾ ਨਹੀਂ ਡੁਲਾਵੈ। ਜਿਸ ਪ੍ਰਭ ਆਪਣਾ ਕਿਰਪਾ ਕਰੈ, ਸੋ ਸੇਵਕ ਕਹੁ ਕਿਸ ਤੇ ਡਰੈ। ਜੈਸਾ ਸਾ ਤੈਸਾ ਦ੍ਰਿਸ਼ਟ ਆਇਆ, ਆਪਣੇ ਕਾਰਜ ਮਹਿ ਆਪ ਸਮਾਇਆ। ਸੋਧਤ ਸੋਧਤ ਸੋਧਤ ਸਿਰਜਿਆ, ਗੁਰਪ੍ਰਸਾਦ ਤਤ ਸਭ ਬੁਝਿਆ। ਜਬ ਦੇਖੋ ਤਬ ਸਭ ਕੁਛ ਮੂਲ, ਨਾਨਕ ਸੋ ਸੂਖਮ ਸੋਈ ਅਸਤੂਲ। ਨਹਿ ਕਿਛ ਜਨਮੈ ਨਹਿ ਕਿਛ ਮਰੈ, ਆਪਨ ਚਲਿਤ ਆਪ ਹੀ ਕਰੈ। ਆਵਨ ਜਾਵਨ ਦ੍ਰਿਸ਼ਟ ਅਨਦ੍ਰਿਸ਼ਟ, ਆਗਿਆਕਾਰੀ ਧਾਰੀ ਸਭ ਸ੍ਰਿਸ਼ਟ। ਆਪੇ ਆਪ ਸਗਲ ਮਹਿ ਆਪ, ਅਨਕ ਜੁਗਤ ਰਚ ਥਾਪ ਉਥਾਪ। ਅਵਨਾਸੀ ਨਾਹੀ ਕਿਛ ਖੰਡ, ਧਾਰਨ ਧਾਰ ਰਹੋ ਬ੍ਰਹਮੰਡ। ਅਲਖ ਅਭੇਵ ਪੁਰਖ ਪ੍ਰਤਾਪ, ਆਪ ਜਪਾਏ ਤਾ ਨਾਨਕ ਜਾਪ। ਜਿਨ ਪ੍ਰਭ ਜਾਤਾ ਸੋ ਸੋ ਭਾਵੰਤ, ਸਗਲ ਸੰਸਾਰ ਉਦਰੈ ਤਨਮੰਤ। ਪ੍ਰਭ ਕੇ

ਜਾਕੇ ਸਿਮਰਨ ਉਧਰੀਏ ਨਾਨਕ ਤਿਸ ਬਲਿਹਾਰ ਅਸ਼ਟਪਦੀ ਟੂਟੀ ਗੰਢਨ ਹਰ ਗੋਪਾਲ ਸਰਬ ਜੀਆਂ ਆਪੇ ਪ੍ਰਤਪਾਲ ਸਗਲ ਕੀ ਚਿੰਤਾ ਜਿਸ ਮਨ ਮਾਹੇ ਤਿਸ ਤੇ ਬਿਰਥਾ ਕੋਈ ਨਾਹੇ ਰੇ ਮਨ ਮੇਰੇ ਸਦਾ ਹਰ ਜਾਪ ਅਵਿਨਾਸੀ ਪ੍ਰਭ ਆਪੇ ਆਪ ਆਪਨ ਕੀਆ ਕਛੂ ਨ ਹੋਏ ਜੇ ਸਭ ਪ੍ਰਾਣੀ ਲੋਚੈ ਕੋਏ ਜਿਸ ਬਿਨ ਨਾਹੀ ਤੇਰਾ ਕਿਛ ਕਾਮ ਗਤ ਨਾਨਕ ਜਪ ਏਕ ਹਰ ਨਾਮ ਰੂਪਵੰਤ ਹੋਏ ਨਾਹੀ ਮੋਹੈ ਪ੍ਰਭ ਕੀ ਜੋਤ ਸਗਲ ਘੱਟ ਸੋ ਹੈ ਧਨਵੰਤਾ ਹੋਏ ਕਿਆ ਕੋ ਗਰਬ ਹੈ ਜਾਂ ਸਭ ਕਿਛ ਤਿਸਕਾ ਦੀਆ ਦਰਬ ਹੈ ਅਤ ਸੂਰਾ ਜੇ ਕੋ ਕਹਾਵੈ ਪ੍ਰਭ ਕੀ ਕਲਾ ਬਿਨਾ ਕਹਿਤਾਵੈ ਜੇ ਕੋ ਹੋਏ ਬਹਿ ਦਾਤਾਰ ਤਿਸ ਦੇਨਹਾਰ ਜਾਂ ਲੈ ਗਾਵਾਰ ਜਿਸ ਗੁਰਪ੍ਰਸਾਦ ਧੂਟੈ ਹਾਂ ਰੋਗ ਨਾਨਕ ਸੋਜਨ ਸਦਾ ਅਰੋਗ ਜਿਉ ਮੰਦਰ ਕੋ ਥਾਮੈ ਥੰਮਣ ਤਿਉ ਗੁਰ ਕਾ ਸ਼ਬਦ ਮਨੈ ਅਸਥੰਮਣ ਜਿਉ ਪਾਖਾਣ ਨਾਵ ਚੜ੍ਹ ਤਰੈ ਪ੍ਰਾਣੀ ਗੁਰ ਚਰਨ ਲਗਤ ਨਿਸਤਰੈ ਜਿਉ ਅੰਧਕਾਰ ਦੀਪਕ ਪ੍ਰਗਾਸ ਗੁਰਦਰਸ਼ਨ ਦੇਖ ਮਨ ਹੋਏ ਵਿਗਾਸ ਜਿਉ ਮਹਾ ਉਦਿਆਨ ਮਹਿ ਮਾਰਗ ਪਾਵੈ ਤਿਉ ਸਾਧੂ ਸੰਗ ਮਿਲ ਜੋਤ ਪ੍ਰਗਟਾਵੈ ਤਿਨ ਸੰਤਨ ਕੀ ਬਾਛੋ ਧੂਰ ਨਾਨਕ ਕੀ ਹਰ ਲੋਚਾ ਪੂਰ ਮਨ ਮੂਰਖ ਕਾਹੇ ਦਿਲ ਲਾਈਐ ਪੁਰਬ ਲਿਖੇ ਕਾ ਲਿਖਿਆ ਪਾਈਐ ਦੁਖ ਸੂਖ ਪ੍ਰਭ ਦੇ ਵਨਹਾਰ ਅਵਰ ਤਿਆਗ ਤੂੰ ਤਿਸਹਿ ਚਿਤਾਰ ਜੋ ਕਿਛ ਕਰੈ ਸੋਈ ਸੁਖ ਮਾਨ ਭੂਲਾ ਕਾਹੇ ਫਿਰੈ ਆਜਾਨ ਕੌਣ ਬਸ ਆਈ ਤੇਰੇ ਸੰਗ ਲਪਤ ਰਹਿਓ ਰਸ ਲੋਭੀ ਪਤੰਗ ਰਾਮ ਨਾਮ ਜਪ ਹਿਰਦੇ ਮਾਹੀ ਨਾਨਕ ਪਤ ਛੇਤੀ ਘਰ ਜਾਹੇ ਜਿਸ ਵੱਖਰ ਕੋ ਲੈਣ ਤੂੰ ਆਇਆ ਰਾਮ ਨਾਮ ਸੰਤਨ ਘਰ ਪਾਇਆ ਤਜ ਅਭਿਮਾਨ ਲਿਹੋ ਮਨ ਮੋਲ ਰਾਮ ਨਾਮ ਹਿਰਦੇ ਮਹਿ ਤੋਲ ਲਾਦ ਖੇਪ ਸੰਤਹਿ ਸੰਗ ਚਾਲ ਅਵਰ ਤਿਆਗ ਦਿਖਿਆ ਜੰਜਾਲ ਧਨ ਧਨ ਕਹਿ ਸਭ ਕੋਏ ਮੁਖ ਉਜਲ ਹਰ ਦਰਗਹਿ ਸੋਏ ਇਹ ਵਾਪਾਰ ਵਿਰਲਾ ਵਾਪਾਰ ਹੈ ਨਾਨਕ ਤਾਂ ਕਹਿ ਸਦ ਬਲਿਹਾਰ ਹੈ ਚਰਨ ਸਾਧ ਕੇ ਧੋਏ ਧੋਏ ਪੀਓ ਆਪ ਸਾਧ ਕੋ ਆਪਣਾ ਜੀਓ ਸਾਧ ਕੀ ਧੂਰ ਕਰੋ ਇਸਨਾਨ ਸਾਧ ਉੱਪਰ ਜਾਈਏ ਕੁਰਬਾਨ ਸਾਧ ਸੇਵਾ ਵੱਡ ਭਾਗੀ ਪਾਈਐ ਸਾਧ ਸੰਗ ਹਰ ਕੀਰਤਨ ਗਾਈਐ ਅਨਕ ਬਿਘਨ ਤੇ ਸਾਧੂ ਰੱਖੈ ਹਰ ਗੁਣ ਗਾਏ ਅੰਮ੍ਰਿਤ ਰਸ ਚਾਖੈ ਓਟ ਗਹੀ ਸੰਤਹਿ ਦਰ ਆਇਆ ਸਰਬ ਸੂਖ ਨਾਨਕ ਤਿਹ ਪਾਇਆ ਮ੍ਰਿਤਕ ਕਉ ਦੀਵਾ ਲਨਹਾਰ ਭੁੱਖੇ ਕਉ ਦੇਵਤ ਆਧਾਰ ਸਰਬ ਨਿਧਾਨ ਜਾ ਕੇ ਦ੍ਰਿਸ਼ਟੀ ਮਾਹੇ ਪ੍ਰਭ ਲਿਖੇ ਕਾ ਲਹਿਣਾ ਪਾਹੇ।

ਨਾਨਕ ਸੋ ਜਨ ਸਚ ਸਮਾਤਾ। ਸਲੋਕ ਰੂਪ ਨਾ ਰੇਖ ਨਾ ਰੰਗ ਕਿਛ, ਤ੍ਰਿਗੁਣ ਤੇ ਪ੍ਰਭ ਭਿੰਨ, ਤਿਸਹਿ ਬੁਝਾਏ ਨਾਨਕਾ, ਜਿਸ ਹੋਵੇ ਸੋ ਪ੍ਰਸੰਨ। ਅਸਤਪਦੀ ਅਬਨਾਸੀ ਪ੍ਰਭ ਮਨ ਮਹਿ ਰਾਖ, ਮਾਨਕ ਕੀ ਤੂੰ ਪ੍ਰੀਤ ਤਿਆਗ, ਤਿਸ ਤੇ ਪਰੈ ਨਾਹੀ ਕਿਛ ਕੋਏ, ਸਰਬ ਨਿਰੰਤਰ ਏਕੋ ਸੋਏ। ਆਪੇ ਬਿਨਾ ਆਪੇ ਦਾਨਾ, ਗਹਿਰ ਗੰਭੀਰ ਗਹੀਰ ਸੁਜਾਨਾ, ਪਾਰ ਬ੍ਰਹਮ ਪਰਮੇਸ਼ਰ ਗੋਵਿੰਦ, ਕਿਰਪਾਨ ਧਾਨ ਦਇਆਲ ਬਖਸੰਦ, ਸਾਜ ਤੇਰੇ ਕੀ ਚਰਨੀ ਪਾਓ, ਨਾਨਕ ਕਹਿ ਮਨ ਇਹ ਨਰਾਓ, ਮਨਸਾ ਪੂਰਨ ਸਰਨਾ ਜੋਗ, ਜੋ ਕਰ ਪਾਇਆ ਸੋਈ ਹੋਗ, ਹਰਨ ਭਰਨ ਜਾ ਕਾ ਨੇਤਰ ਫੋਰ, ਤਿਸ ਕਾ ਮੰਤਰ ਨਾ ਜਾਣੈ ਹੋਰ, ਅਨੰਦ ਰੂਪ ਮੰਗਲ ਸਭ ਜਾ ਕੈ, ਸਰਬ ਥੋਕ ਸੁਨਿਆ ਹੈ ਘਰ ਤਾ ਕੈ, ਰਾਜ ਮਹਿ ਰਾਜ ਜੋਗ ਮਹਿ ਜੋਗੇ, ਤਪ ਮਹਿ ਤਪੀ ਸਰਗ੍ਰਸਤ ਮਹਿ ਭੋਗੇ, ਧਿਆਏ

ਤੈਂ ਸੁਖ ਪਾਇਆ, ਨਾਨਕ ਤਿਸ ਪੁਰਖ ਕਾ ਕਿਨੈ ਅੰਤ ਨ ਪਾਇਆ। ਜਾ ਕੇ ਲੀਲਾ ਕੀ ਨਿਤ ਨਾਹੇ, ਸਗਲ ਦੇਵ ਹਾਰੇ ਅਵਗਾਹੇ। ਪਿਤਾ ਕਾ ਜਨਮ ਕੇ ਜਾਣੈ ਪੂਤ, ਸਗਲ ਪੁਰੋਈ ਆਪਣੇ ਸੂਤ। ਸਮਤ ਗਿਆਨ ਧਿਆਨ ਜਿਨ ਦੇ, ਜਨ ਦਾਸ ਨਾਮ ਧਿਆਵੈ ਤੇ। ਤਿਉ ਗੁਣ ਮਹਿ ਜਾਂ ਕਉ ਭਰਮ ਆਏ, ਜਨਮ ਮਰੈ ਫਿਰ ਆਵੈ ਜਾਏ। ਊਚ ਨੀਚ ਤਿਸ ਕੇ ਅਸਥਾਨ, ਜੈਸਾ ਜਨਾਵੈ ਤੈਸਾ ਨਾਨਕ ਜਾਨ। ਨਾਨਾ ਰੂਪ ਨਾਨਾ ਜਾ ਕੇ ਰੰਗ, ਨਾਨਾ ਦੇਖ ਕਰੇ ਇਕ ਰੰਗ। ਨਾਨਾ ਬਿਦ ਕੀਨੋ ਵਿਸਥਾਰ, ਪ੍ਰਭ ਅਵਿਨਾਸੀ ਏਕ ਅੰਕਾਰ। ਨਾਨਾ ਚਲ ਕਰੇ ਕਿਨ ਮਾਹੇ, ਪੂਰ ਰਹੇ ਓ ਪੂਰਨ ਸਭ ਠਾਏ। ਨਾਨਾ ਬਿਦ ਕਰ ਬੰਤ ਬਣਾਈ, ਆਪਣੀ ਕੀਮਤ ਆਪੇ ਪਾਈ। ਸਭ ਘਟ ਤਿਸ ਕੇ ਸਭ ਤਿਸ ਕੇ ਠਾਉ, ਜਪ ਜਪ ਜੀਵੈ ਨਾਨਕ ਹਰ ਨਾਉ। ਨਾਮ ਕੇ ਧਾਰੇ ਸਗਲੇ ਜੰਤ, ਨਾਮ ਕੇ ਧਾਰੇ ਖੰਡ ਬ੍ਰਹਮੰਡ। ਨਾਮ ਕੇ ਧਾਰੇ ਸਿਮਰਤ ਵੇਦ ਪੁਰਾਣ, ਨਾਮ ਕੇ ਧਾਰੇ ਸੁਨਣ ਗਿਆਨ ਧਿਆਨ। ਨਾਮ ਕੇ ਧਾਰੇ ਆਗਾਸ ਪਾਤਾਲ, ਨਾਮ ਕੇ ਧਾਰੇ ਸਗਲ ਆਕਾਰ। ਨਾਮ ਕੇ ਧਾਰੇ ਪੁਰੀਆ ਸਭ ਭਵਨ, ਨਾਮ ਕੈ ਸੰਗ ਉਦਰੇ ਸੁਨ ਸਰਵਨ। ਕਰ ਕਿਰਪਾ ਜਿਸ ਆਪਣੇ ਨਾਮ ਲਾਏ, ਨਾਨਕ ਚੌਥੇ ਪਦ ਮੈਂ ਸੋ ਜਨ ਗਤ ਪਾਏ। ਰੂਪ ਸਤ ਜਾਂ ਕਾ ਸਤ ਅਸਥਾਨ, ਪੁਰਖ ਸਤ ਕੇਵਲ ਪ੍ਰਧਾਨ। ਕਰਤੂਤ ਸਤ ਸਤ ਜਾਂ ਕੀ ਬਾਣੀ, ਸਤ ਪੁਰਖ ਸਭ ਮਾਹੇ ਸਮਾਣੀ। ਸਤ ਕਰਮ ਜਾਂ ਕੀ ਰਚਨਾ, ਸਤ ਮੂਲ ਸਤ ਸਤ ਉਤਪਤ। ਸਤ ਕਰਨੀ ਨਿਰਮਲ ਨਿਰਮਲੀ, ਜਿਸਹਿ ਬੁਝਾਏ ਤਿਸਹਿ ਸਭ ਭਲੀ। ਸਤ ਨਾਮ ਪ੍ਰਭ ਕਾ ਸੁਖਦਾਈ, ਵਿਸ਼ਵਾਸ ਸਤ ਨਾਨਕ ਗੁਰ ਤੇ ਪਾਈ। ਸਤ ਬਚਨ ਸਾਧੂ ਉਪਦੇਸ਼, ਸਤ ਤੇ ਜਨ ਜਾ ਕਹਿ ਹਿਰਦੈ ਪਰਵੇਸ਼। ਸਤ ਨਿਤ ਬੁਝੈ ਜੇ ਕੋਏ, ਨਾਮ ਜਪਤ ਤਾਂ ਕੀ ਗਤ ਹੋਏ। ਆਪ ਸਤ ਕੀਆ ਸਭ ਸਤ, ਆਪੇ ਜਾਣੈ ਆਪਣੀ ਮਿਤ ਗਤ। ਜਿਸ ਕੀ ਸ੍ਰਿਸ਼ਟ ਸੋ ਕਰਨੈ ਹਾਰ, ਅਵਰ ਨਾ ਬੂਝ ਕਰ।

ਹੇ ਸੱਚ ਅਸ਼ਟਪਦੀ ਚਰਨ ਸਤ ਸਤ ਪਰਸਨਹਾਰ ਪੂਜਾ ਸਤ ਸਤ ਸੇਵਦਾਰ ਦਰਸ਼ਨ ਸਤ ਸਤ ਭੇਖਣਹਾਰ ਨਾਮ ਸਤ ਸਤ ਧਿਆਵਨਹਾਰ ਆਪ ਸਤ ਸਤ ਸਭ ਧਾਰੀ ਆਪੇ ਗੁਣ ਆਪੇ ਗੁਣਕਾਰੀ ਸ਼ਬਦ ਸਤ ਸਤ ਪ੍ਰਭ ਵਕਤਾ ਸੁਤ ਸਤ ਸਤ ਜਸ ਸੁਨਤਾ ਬੁਝਣਹਾਰ ਕੋ ਸਤ ਸਭ ਹੋਏ ਨਾਨਕ ਸਤ ਸਤ ਪ੍ਰਭ ਸੋਏ ਸਤ ਸਰੂਪ ਹਿਰਦੈ ਜਿਨ ਮਾਨਿਆ ਕਰਨ ਕਰਾਵਨ ਤਿਨ ਮੂਲ ਪਛਾਨਿਆ ਜਾਂ ਕਹਿ ਹਿਰਦੈ ਵਿਸ਼ਵਾਸ ਪ੍ਰਭ ਆਇਆ ਤਤ ਗਿਆਨ ਤਿਸ ਮਨ ਪ੍ਰਗਟਾਇਆ ਭੈ ਤੇ ਨਿਰਭਉ ਹੋਏ ਬਸਾਨਾ ਜਿਸ ਤੇ ਉਪਜਿਆ ਤਿਸ ਮਾਹੇ ਸਮਾਨਾ ਬਸਤ ਮਾਹੇ ਲੈ ਬਸਤ ਗਡਾਈ ਤਾਂ ਕੋ ਭਿੰਨ ਨਾ ਕਹਿ ਨਾ ਜਾਈ ਬੂਝ

ਨਾਨਕ ਸੋ ਸੇਵਕ ਦਹਿਦ ਪ੍ਰਗਟਾਇਆ, ਨੀਕੀ ਕੀਰੀ ਮਹਿ ਕਲ ਰੱਖੈ, ਭਸਮ ਕਰੈ ਲਸਕਰ ਕੋਟ ਲਾਖੈ, ਜਿਸ ਕਾ ਸਾਸ ਨ ਕਾਢਤ ਆਪ, ਤਾਂ ਕੋ ਰਾਖਤ ਦੇ ਕਰ ਹਾਥ, ਮਾਨਸ ਜਤਨ ਕਰਤ ਬਹੁ ਭ

ਕਰੇ ਪ੍ਰਾਣੀ। ਜਪ ਨਾਨਕ ਪ੍ਰਭ ਲਖ ਵਿਡਾਣੀ, ਬਾਰੰਬਾਰ ਬਾਰ ਪ੍ਰਭ ਜਪੀਐ, ਪੀ ਅੰਮ੍ਰਿਤ ਇਹ ਮਨ ਤਨ ਤ੍ਰਪੀਐ। ਨਾਮ ਰਤਨ ਜਿਨ ਗੁਰਮੁਖ ਪਾਇਆ, ਤਿਸ ਕੇ

ਤਰਤਾਨੇ ਮਨ ਤੰਨਾ ਮਹਿ ਨਾਮ ਸੁਮਾਨੇ ਊਠਤ ਬੈਠਤ ਸੋਵਤ ਨਾਮ ਕਹੁ ਨਾਨਕ ਜਨ ਕੈ ਸਦ ਕਾਮ ਬੋਲਹੋ ਜਸ ਜਿਹ ਬਾ ਦਿਨ ਰਾਤ ਪ੍ਰਭ ਆਪਣੇ ਜਨ ਕੀ ਨੀਂਦਾਤ ਕਰਹਿ ਭਗਤ ਆਤਮ ਕੈ ਚਾਏ ਪ੍ਰਭ ਆਪਣੇ ਸਿਉ ਰਹਿ ਸਮਾਏ ਜੋ ਹੋਆ ਹੋਵਤ ਸੋ ਜਾਣੈ ਪ੍ਰਭ ਆਪਣੇ ਕਾ ਹੁਕਮ ਪਛਾਨੈ ਤਿਸ ਕੀ ਮਹਿਮਾ ਕੌਣ ਬਖਾਨੋ ਤਿਸ ਕਾ ਗੁਣ ਕਹਿ ਏਕ ਨਾ ਜਾਨੋ ਆਠ ਪਹਿਰ ਪ੍ਰਭ ਵਸੈ ਹਜੂਰੇ ਕਉ ਨਾਨਕ ਸੇ ਜਨ ਪੂਰੇ ਮਨ ਮੇਰੇ ਤਿਨ ਕੀ ਓਟ ਲੇਹ ਮਨ ਤਨ ਆਪਣਾ ਤਿਨ ਜਨ ਦੇਹ ਜਿਨ ਜਨ ਆਪਣਾ ਪ੍ਰਭੁ ਪਛਾਤਾ ਸੋ ਜਨ ਸਰਬ ਥੋਕ ਕਾ ਦਾਤਾ ਤਿਸ ਕੀ ਸਰਨ ਸਰਬ ਸੁਖ ਪਾਵ ਹੈ ਤਿਸ ਕੈ ਦਰਸ ਸਭ ਪਾਪ ਮਿਟਾਵ ਹੈ ਅਵਰ ਸਿਆਣਪ ਸਗਲੀ ਛਾੜ ਤਿਸ ਜਨ ਕੀ ਤੂੰ ਸੇਵਾ ਲਾਗ ਆਵਨ ਜਾਨ ਨਾ ਹੋਵੇ ਤੇਰਾ ਨਾਨਕ ਤਿਸ ਜਨ ਕੇ ਪੂਜੋ ਸਦ ਪੈਰ।

ਕੈ ਸੰਗ ਸਿੱਖ ਉਦਰੈ ਨਾਨਕ ਹਰ ਗੁਣ ਗਾਉ ਅਸ਼ਟਪਦੀ। ਸਤਿਗੁਰ ਸਿੱਖ ਕੀ ਕਰੈ ਪ੍ਰਤਪਾਲ, ਸੇਵਕ ਕਉ ਗੁਰ ਸਦਾ ਦਿਆਲ। ਸਿੱਖ ਕੀ ਗੁਰ ਦੁਰਮਤ ਮਲ ਹਿਰੈ, ਗੁਰ ਬਚਨੀ ਹਰ ਨਾਮ ਉਚਰੈ। ਸਤਿਗੁਰ ਸਿੱਖ ਕੇ ਬੰਧਨ ਕਾਟੈ, ਗੁਰ ਕਾ ਸਿੱਖ ਵਿਕਾਰ ਤੇ ਹਟੈ। ਸਤਿਗੁਰ ਸਿੱਖ ਕੋ ਨਾਮ ਧਨ ਦੇ, ਗੁਰ ਕਾ ਸਿੱਖ ਵਡ ਭਾਗੀ ਹੈ। ਸਤਿਗੁਰ ਸਿੱਖ ਕਾ ਹਲਤ ਪਲਤ ਸਵਾਰੈ, ਨਾਨਕ ਸਤਿਗੁਰ ਸਿੱਖ ਕੋ ਜੀ ਨਾਲ ਸੁਮਾਰੈ। ਗੁਰ ਕੈ ਗ੍ਰਹਿ ਸੇਵਕ ਜੋ ਰਹਿ, ਗੁਰ ਕੀ ਆਗਿਆ ਮਨ ਮਹਿ ਸਹਿ। ਆਪਸ ਕਉ ਕਰ

ਜਹ ਅਵਗਤ ਭਗਤ ਦਹ ਆਪ, ਜਹ ਪਸਰੈ ਪਾਸਾਰ ਸੰਤ ਪ੍ਰਤਾਪ। ਦੋਹੂੰ ਪਾਖ ਕਾ ਆਪ ਹੈ ਧਨੀ, ਉਨਕੀ ਸੋਭਾ ਉਨਹੂੰ ਬਨੀ। ਆਪ ਹੈ ਕੌਤਕ ਕਰੈ ਅਨ

ਆਹੋ ਤਿਉਂ ਨਾਨਕ ਦਾਸ ਬੋਲੇ ਸਲੋਕ ਜੀ ਜੰਤ ਕੇ ਠਾਕੁਰਾ ਆਪੇ ਵਰਤਨਹਾਰ ਨਾਨਕ ਏਕੋ ਪਸਰਿਆ ਦੂਜਾ ਕਹਿ ਦ੍ਰਿਸ਼ਟਾਰ ਅਸ਼ਟਪਦੀ ਆਪ ਕਥਾ ਆਪ ਸੁਣਨੇ ਹਾਰ ਆਪ ਹੈ ਏਕ ਆਪ ਵਿਸਥਾਰ ਜੰਤ ਭਾਵੈ ਤਾਂ ਸ੍ਰਿਸ਼ਟ ਉਪਾਏ ਆਪਣੇ ਭਾਣੇ ਲਏ ਸਮਾਏ ਤੁਮ ਤੇ ਭਿੰਨ ਨਹੀਂ ਕਿਛ ਹੋਏ ਆਪਨ ਸੂਤ ਸਭ ਜਗਤ ਪਰੋਏ ਜਾ ਕੋ ਪ੍ਰਭ ਜੀਵ ਆਪ ਬੁਝਾਏ ਸਚ ਨਾਮ ਸੋਈ ਜਨ ਪਾਏ ਸੋ ਸਮਦਰਸ਼ੀ ਤਤ ਕਵਿਤਾ ਨਾਨਕ ਸਗਲ ਸ੍ਰਿਸ਼ਟ ਕਾ ਜੇਤਾ ਜੀ ਜੰਤਰ ਸਵਤਾ ਕੈ ਹਾਥ ਦੀਨ ਦਿਆਲ ਅਨਾਥ ਕੋ ਨਾਥ ਜਿਸ ਰਾਖੈ ਤਿਸ ਕੋ

ਆਪਣੇ ਕਰਤਵ ਜਾਣੈ ਆਪ, ਅੰਤਰ ਜਾਮੀ ਰਹਿਓ ਵਿਆਪ। ਪ੍ਰਤ ਪਾਲੈ ਜੀ ਅਨੁਭਵ ਭਾਤ, ਜੋ ਜੋ ਰਚਿਓ ਸੋ ਤਿਸੈ ਧਿਆਤ। ਜਿਸ ਭਾਵੈ ਤਿਸ ਲਏ ਮਿਲਾਏ, ਭਗਤ ਕਰੇ ਹਰ ਕੇ ਗੁਣ ਗਾਏ। ਮਨ ਅੰਤਰ ਵਿਸ਼ਵਾਸ ਕਰਮਾਨਿਆ, ਕਰਨਹਾਰ ਨਾਨਕ ਇੱਕ ਜਾਣਿਆ। ਜਨ ਲਾਗਾ ਹਰ ਇੱਕ ਨਾਏ, ਕਿਸ ਕੀ ਆਸ ਨ ਬਿਰਤੀ ਜਾਏ। ਸੇਵਕ ਕਉ ਸੇਵਾ ਬਨ ਆਏ, ਹੁਕਮ ਬੂਝ ਪਰਮ ਪਦ ਪਾਏ। ਇਸ ਤੇ ਉਪਰ ਨਹੀਂ ਵਿਚਾਰ, ਜਾਂ ਕੈ ਮਨ ਬਸਿਆ ਨਿਰੰਕਾਰ। ਬੰਧਨ ਤੋਰ ਭਏ ਨਿਰਵੈਰ, ਅਨੰਦਨ ਪੂਜੈ ਗੁਰ ਕੇ ਪੈਰ। ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪ।

ਨਾਨਕ ਮਨ ਪਰਗਾਸ ਅਸ਼ਟਪਦੀ ਸੰਤ ਸੰਗ ਅੰਤਰ ਪ੍ਰਭ ਦੀਠਾ ਨਾਮ ਪ੍ਰਭੂ ਕਾ ਲਾਗਾ ਮੀਠਾ ਸਗਲ ਸਮਗਰੀ ਏਕ ਘਟ ਮਾਹੇ ਅਨਕ ਰੰਗ ਨਾਨਾ ਦ੍ਰਿਸ਼ਟਾ ਹੈ ਨਾਉ ਨਿਧ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮਹਿ ਇਸਕਾ ਬਿਸਰਾਮ ਸੁਨ ਸਮਾਦ ਅਨਹਤ ਤਹ ਨਾਦ ਕਹਿ ਨ ਜਾਈ ਅਚਰਜ ਬਿਸਮਾਦ ਤਿਨ ਦੇਖਿਆ ਜਿਸ ਆਪ ਦਿਖਾਏ ਨਾਨਕ ਤਿਸ ਜਨ ਸੋਝੀ ਪਾਏ ਸੋ ਅੰਤਰ ਸੋ ਬਾਹਰ ਅਨੰਤ ਘਟ ਘਟ ਵਿਆਪ ਰਹਿਆ ਭਗਵੰਤ ਧਰਮ ਮਾਹੇ ਆਕਾਸ਼ ਪਿਆਲ ਸਰਬ ਲੋਕ ਪੂਰਨ ਪ੍ਰਤਪਾਲ ਬਣ ਤਿਨ ਪਰਬਤ ਹੈ ਪਾਰ ਬ੍ਰਹਮ ਜੈਸੇ ਆਗਿਆ ਤੈਸਾ ਕਰਮ ਪੌਣ ਪਾਣੀ ਬੈਸੰਤਰ ਮਾਹੇ ਚਾਰ ਕੁੰਟ ਦਹਿ ਦਿਸੇ ਸਮਾਹੇ ਤਿਸੇ ਭਿੰਨ ਨਹੀਂ ਕੋਠਾਓ ਗੁਰਪ੍ਰਸਾਦ ਨਾਨਕ ਸੁਖ ਪਾਓ ਵੇਦ ਪ੍ਰਾਣ ਸਿਮਰਤ ਮਹਿ ਦੇਖ ਸੱਚੇ ਅਰਸੂਰ ਨਛੱਤਰ ਮਹਿ ਏਕ ਬਾਣੀ ਪ੍ਰਭ ਕੀ ਸਭ ਕੋ ਬੋਲੈ ਆਪ ਅਡੋਲ ਨਾ ਕਭੂ ਡੋਲੈ ਸਰਬ ਕਲਾ ਕਰ ਖੇਲੈ ਖੇਲ ਮੋਲ ਨਾ ਪਾਈਐ।

ਨਾਨਕ ਤਨ ਮੈਂ ਇਹੋ ਵਿਸਾਸ, ਸੰਤ ਜਨਾ ਕਾ ਪੇਖਣ ਸਭ ਬ੍ਰਹਮ, ਸੰਤ ਜਨਾ ਕੈ ਹਿਰਦੈ ਸਭ ਧਰਮ, ਸੰਤ ਜਨਾ ਸੁਨੈ ਸੁਭ ਬਚਨ, ਸਰਬ ਵਿਆਪੀ ਰਾਮ ਸੰਗ ਰਚਨ, ਜਿਨ ਜਾਤਾ ਤਿਸਕੀ ਇਹ ਰਹਿਤ, ਸਤ ਬਚਨ ਸਾਧੂ ਸਭ ਕਹਿਤ, ਜੋ ਜੋ ਹੋਏ ਸੋਈ ਸੁਖ ਮਾਨੈ, ਕਰਨ ਕਰਾਵਨ ਹਾਰ ਪ੍ਰਭ ਜਾਨੈ, ਅੰਤਰ ਬਸੇ ਬਾਹਰ ਭੀ ਓਹੀ, ਨਾਨਕ ਦਰਸ਼ਨ ਦੇਖ ਸਭ ਮੋਹੀ, ਆਪ ਸਤ ਕੀਆ ਸਭ ਸਤ, ਤਿਸ ਪ੍ਰਭ ਤੇ ਸਗਲੀ ਉਤਪਤ, ਤਿਸ ਭਾਵੈ ਤਾਂ ਕਰੇ ਵਿਸਾਰ, ਤਿਸ ਭਾਵੈ ਤਾਂ ਏਕੰਕਾਰ, ਅਨਕ ਕਲਾ ਲਖੀ ਨ ਜਾਏ, ਜਿਸ ਭਾਵੈ ਤਿਸ ਲੈ ਮਿਲਾਏ, ਕਵਨ ਮਿਕਟ ਕਵਨ ਕਹੀਐ ਦੂਰ, ਆਪੇ ਆਪ ਆਪ ਭਰਪੂਰ, ਅੰਤਰਗਤ ਜਿਸ ਆਪ ਜਨਾਏ, ਨਾਨਕ ਤਿਸ ਜਨ ਆਪ ਬੁਝਾਏ, ਸਰਬ ਭੂਤ ਆਪ ਵਰਤਾਰਾ, ਸਰਬ ਨੈਣ ਆਪ ਪੇਖਣਹਾਰਾ, ਸਗਲ ਸਮਗਰੀ ਜਾ ਕਾ ਤਨਾ, ਆਪਨ ਜਸ ਆਪ ਹੀ ਸੁਨਾ, ਆਵਨ ਜਾਨ ਇੱਕ ਖੇਲ ਬਨਾਇਆ, ਆਗਿਆਕਾਰੀ ਕੀਨੀ ਮਾਇਆ, ਸਭ ਕੈ ਮਤ ਅਲਿਪਤੋ ਰਹਿ, ਜੋ ਕਿਛ ਕਹਿਣਾ

0: पै परम साधना निर्मलता के कर्म सब ते उच्चता की शोभा बनी नानक के गुण नाम सुखमनी सब ते उच्च ताकी शोभा बनी नानक के गुण नाम सुखमनी। वाहिगुरु जी का खालसा वाहिगुरु जी की फतेह।
1: ਕੇਲਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮ ਸਲਿਪ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening Sikh Radio broadcasting from Gurdwara Sahib Western Singh Sabha at Williams Lake. Any comments and suggestions please call 250-392-3874.

सम्मान योग युग युग अटल सतगुरु

ਗੁਰਮੰਤਰ ਜੀ ਦਾ ਆਪ ਜੀ ਨੂੰ ਕੀਰਤਨ ਰੂਪ ਵਿੱਚ ਜਾਪ ਕਰਾਇਆ ਜਾ ਰਿਹਾ ਸੀ। ਇਹ ਉਹ ਪਾਵਨ ਪਵਿੱਤਰ ਗੁਰਮੰਤਰ ਹੈ ਜਿਉਂ ਜਿਉਂ ਜਗਿਆਸੂ ਆਪਣੀ ਰਚਨਾ ਨਾਲ ਇਸ ਦਾ ਜਾਪ ਕਰਦਾ ਹੈ ਇਹ ਅੰਦਰ ਨੂੰ ਨਿਰਮਲਤਾਈ ਬਖਸ਼ਦਾ। ਨਿਰਮਲ ਹਿਰਦੇ ਹੀ ਇਕਾਗਰ ਹੁੰਦੇ ਨੇ, ਇਕਾਗਰਤਾ ਵਿੱਚੋਂ ਹੀ ਰਸ ਹੈ ਤੇ ਉਹ ਰਸ ਫਿਰ ਤਨ ਦੇ ਰੋਮ ਰੋਮ ਵਿੱਚ ਰਚ ਜਾਂਦਾ ਹੈ। ਸਤਿਗੁਰੂ ਕਿਰਪਾ ਕਰਨ ਕਿ ਅਸੀਂ ਗੁਰਮਤ ਨਾਮ ਦੀ ਕਮਾਈ ਸਤਿਗੁਰੂ ਦੀ ਕਿਰਪਾ ਨਾਲ ਕਰ ਸਕੀਏ। ਹਜ਼ੂਰ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਉਹਨਾਂ ਦੇ ਪਾਵਨ ਪਵਿੱਤਰ ਜੀਵਨ ਨਾਲ ਸੰਬੰਧਿਤ ਉਹ ਇਤਿਹਾਸਕ ਘਟਨਾਵਾਂ ਜਿਨ੍ਹਾਂ ਨੇ ਸਾਡੇ ਸਾਰਿਆਂ ਦੇ ਅੰਦਰ ਨੂੰ ਟੁੰਬਿਆ, ਭਾਵਾਂ ਅਸੀਂ ਹਰ ਸਾਲ ਇਹਨਾਂ ਘਟਨਾਵਾਂ ਨੂੰ ਪੜ੍ਹਦੇ ਸੁਣਦੇ ਔਰ ਵਿਚਾਰਨੇ ਹਾਂ, ਪਰ ਜਿਸ ਖੀਮੇ ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਤਿਆਰ ਹੈ ਉਹ ਹਰ ਸਾਲ ਉਹ ਦੇ ਦਿਨਾਂ ਵਿੱਚ ਉਹਨਾਂ ਮਹਾਨ ਸ਼ਹੀਦਾਂ ਨੂੰ ਉਹਨਾਂ ਅਡੋਲ ਆਤਮਾਵਾਂ ਬਾਬਿਆਂ ਨੂੰ ਯਾਦ ਕਰਕੇ ਆਪਣੇ ਹਿਰਦੇ ਵਿੱਚੋਂ ਸ਼ਰਧਾ ਦੇ ਫੁੱਲ ਸਮਰਪਿਤ ਕਰਦਾ ਹੈ। ਇਹ ਆਪਾਂ ਕੱਲ ਤੱਕ ਵਿਚਾਰਿਆ ਸੀ, ਆਓ ਅੱਜ ਗੁਰੂ ਗ੍ਰੰਥ ਸਾਹਿਬ ਜੀ ਦੀ ਰੋਸ਼ਨੀ ਅੰਦਰ ਹਜ਼ੂਰ ਨੇ ਖੰਡੇ ਬਾਟੇ ਦੀ ਪੌਲ ਸਾਨੂੰ ਬਖਸ਼ੀ, ਅੰਮ੍ਰਿਤ ਦੀ ਦਾਤ ਬਖਸ਼ ਕੇ ਗਰੀਬ ਨਿਵਾਸੀ ਕੀਤੀ। ਇਸ ਨੂੰ ਬਾਣੀ ਵਿੱਚੋਂ ਗੁਰੂ ਸ਼ਬਦ ਵਿੱਚੋਂ ਵਿਚਾਰਨ ਦਾ ਆਪਾਂ ਯਤਨ ਕਰੀਏ। ਧੰਨ ਗੁਰੂ ਗ੍ਰੰਥ ਸਾਹਿਬ ਜੀ ਆਪ ਤਰਸ ਕਰਕੇ ਅੰਦਰ ਦਾ ਟਿਕਾ, ਇਕਾਗਰਤਾ ਔਰ ਭਾਵਨਾ ਦੀ ਦਾਤ ਬਖਸ਼ ਕੇ ਆਪਣੇ ਸ਼ਬਦ ਦੀ ਪਾਰਸ ਕਲਾ ਵਰਤਾਓ, ਆਪ ਹੀ ਸਾਡੇ ਹਿਰਦੇ ਨੂੰ ਟਿਕਾ ਬਖਸ਼ੋ ਤਾਂ ਜੋ ਆਪ ਜੀ ਦੇ ਪਵਿੱਤਰ ਬਚਨ ਕਹਿ ਕੇ ਸੁਣ ਕੇ ਅੰਦਰ ਰਸ ਦੀ ਪ੍ਰਾਪਤੀ ਹੋ ਸਕੇ। ਕਰੋ ਬਖਸ਼ਿਸ਼, ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਅੰਮ੍ਰਿਤ ਗੁਰਬਾਣੀ ਜਿਹੜੀ ਸਾਡੇ ਜੀਵਨ ਦੀ ਥੰਮੀ ਹੈ, ਮਨੁੱਖ ਆਪਣੀ ਜ਼ਿੰਦਗੀ ਦੇ ਰਹਿਣ ਵਾਸਤੇ ਰਹਿਣ ਬਸੇਰਾ ਬਣਾਉਂਦਾ, ਉਸ ਨੂੰ ਆਪਾਂ ਘਰ ਕਹਿ ਲਈਏ, ਭਾਵੇਂ ਕੋਈ ਘਰ ਲੱਕੜ ਦਾ ਬਣਾਏ ਚਾਹੇ ਕੋਈ ਘਰ ਇੱਟਾਂ ਦਾ ਪੱਥਰ ਦਾ ਬਣਾਏ ਤੇ ਭਾਵੇਂ ਕੋਈ ਘਰ ਕੱਚੀ ਮਿੱਟੀ ਦਾ ਬਣਾਏ ਤੇ ਚਾਹੇ ਕੋਈ ਘਰ ਕੱਖਾਂ ਦਾ ਕਾਨਿਆਂ ਦਾ ਬਣਾਏ, ਇਹ ਤਾਂ ਆਪਣੇ ਆਪਣੇ ਵਿੱਤ ਅਨੁਸਾਰ ਘਰ ਬਣਾਏ ਜਾਂਦੇ ਨੇ।
ਪਰ ਸਾਰੇ ਘਰਾਂ ਦੀ ਇੱਕ ਸਾਂਝ ਸਭ ਦੀ ਬਰਾਬਰ ਹੈ। ਜੇ ਲੱਕੜ ਦਾ ਘਰ ਬਣਿਆ ਤੇ ਉਹਦੀ ਛੱਤ ਨੂੰ ਵੀ ਥੱਲੇ ਸਪੋਰਟ ਚਾਹੀਦੀ ਹੈ। ਜੇ ਪੱਥਰ ਦਾ ਘਰ ਬਣਿਆ ਉਸ ਲਈ ਵੀ ਥੱਲੇ ਦੀਵਾਰਾਂ ਦਾ ਥੰਮਾਂ ਦਾ ਸਹਾਰਾ ਚਾਹੀਦਾ ਹੈ। ਤੇ ਇਸੇ ਤਰ੍ਹਾਂ ਭਾਵੇਂ ਮਿੱਟੀ ਜਾਂ ਕੱਖਾਂ ਦੇ ਘਰ ਬਣਾਏ ਨੇ ਛੱਪਰੀਆਂ, ਪਰ ਛੱਤਾਂ ਉਹੀ ਖਲੋਣਗੀਆਂ ਜਿਨ੍ਹਾਂ ਦੇ ਥੱਲੇ ਦੀਵਾਰਾਂ ਦੀ ਜਾਂ ਥੰਮਾਂ ਦਾ ਸਹਾਰਾ ਹੈ। ਜਿਵੇਂ ਹਰ ਘਰ ਨੂੰ ਟਿਕਾਉਣ ਵਾਸਤੇ ਥੰਮ ਅੱਤ ਜ਼ਰੂਰੀ ਨੇ, ਇਸੇ ਤਰ੍ਹਾਂ ਮਨੁੱਖ ਕਿਸੇ ਵੀ ਅਵਸਥਾ ਵਿੱਚ ਹੋਵੇ, ਧਨ ਕਰਕੇ ਚਾਹੇ ਵਿਦਿਆ ਕਰਕੇ ਅਕਲ ਕਰਕੇ ਇੱਕ ਦੂਜੇ ਵਿੱਚ ਅੰਤਰ ਹੋ ਸਕਦਾ ਹੈ ਅੰਦਰ ਦਾ, ਪਰ ਪਿਆਰਿਓ ਇਸ ਮਨ ਦਾ ਟਿਕਾ ਕੇਵਲ ਸ਼ਬਦ ਦੇ ਨਾਲ ਹੋਵੇਗਾ। ਸ਼ਬਦ ਹੀ ਇੱਕ ਐਸਾ ਥੰਮ ਹੈ ਜਿਹੜਾ ਸਾਡੇ ਡਿੱਗੇ ਹੋਏ ਮਨ ਨੂੰ ਸਹਾਰਾ ਦਿੰਦਾ ਹੈ। ਅੰਮ੍ਰਿਤ ਬਾਣੀ ਦੇ ਬਚਨ ਨੇ, ਜਿਉਂ ਮੰਦਰ ਕੋ ਥੰਮ ਹੈ ਥੰਮਨ, ਤਿਉਂ ਗੁਰ ਕਾ ਸ਼ਬਦ ਮਨੈ ਅਸਥੰਮਨ। ਇਸੇ ਤਰ੍ਹਾਂ ਗੁਰੂ ਦਾ ਸ਼ਬਦ ਸਾਡੇ ਮਨ ਨੂੰ ਸਹਾਰਾ ਦਿੰਦਾ ਹੈ। ਹੁਣ ਗੁਰੂ ਗ੍ਰੰਥ ਸਾਹਿਬ ਜੀ ਦੀ ਅਮੋਲਕ ਅੰਮ੍ਰਿਤ ਬਾਣੀ ਵਿੱਚ ਸੈਂਕੜੇ ਵਾਰੀ ਇੱਕ ਮੰਗਲ ਆਇਆ ਹੈ। ਉਹ ਮੰਗਲ ਹੈ ਇੱਕ ਓਵੰਕਾਰ ਸਤਿਗੁਰ ਪ੍ਰਸਾਦ, ਤੇ ਸੈਂਕੜੇ ਵਾਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਇਸ ਮੰਗਲ ਦਾ ਆਪਾਂ ਪਾਠ ਕਰਨੇ ਹਾਂ। ਅਸੀਂ ਅਕਸਰ ਕਹਿ ਦਿਆਂਗੇ ਕਿ ਇਸ ਮੰਗਲ ਦਾ ਅਰਥ ਹੈ ਕਿ ਬਾਣੀ ਉਚਾਰਨ ਕਰਨ ਤੋਂ ਪਹਿਲਾਂ ਇਹਨੂੰ ਆਪਣੇ ਇਸ ਦੀ ਸਿਫਤ ਵਿੱਚ ਸ਼ਬਦ ਤੋਂ ਪਹਿਲਾਂ ਰੱਖ ਦਿੱਤਾ ਜਾਂਦਾ ਹੈ। ਆਪ ਸਿਆਣੇ ਬਾਣੀ ਪੜ੍ਹਨ ਵਾਲੇ ਬੈਠੇ ਹੋ, ਇਹ ਮੰਗਲ ਭਾਵੇਂ ਭਗਤ ਬਾਣੀ ਹੋਵੇ ਉਸ ਦੇ ਉੱਪਰ ਵੀ ਮਿਲੇਗਾ, ਗੁਰੂ ਜੋਤ ਦੀ ਬਾਣੀ ਹੋਵੇ ਉਸ ਉੱਪਰ ਇਹ ਮੰਗਲ ਜ਼ਰੂਰ ਲਿਖਿਆ ਮਿਲੇਗਾ। ਭੱਟਾਂ ਦੇ ਅਮੋਲਕ ਬਚਨ ਹੋਣ, ਬਾਬਾ ਸੁੰਦਰ ਜੀ ਦਾ ਸੱਦ ਹੋਵੇ, ਭਾਵਾਂ ਰਾਮਕਲੀ ਕੀ ਵਾਰ ਹੋਵੇ, ਇੱਕ ਓਮਕਾਰ ਸਾਨੂੰ ਸੈਂਕੜੇ ਵਾਰੀ ਗੁਰੂ ਗ੍ਰੰਥ ਸਾਹਿਬ ਵਿੱਚ ਪੜ੍ਹਨ ਵਾਸਤੇ ਮਿਲਦਾ ਹੈ। ਇਹ ਕਿਉਂ ਲਿਖਿਆ, ਇਹਦਾ ਭਾਵ ਕੀ ਹੈ? ਅਖਰੀ ਅਰਥ ਤਾਂ ਸਾਰੇ ਕਰ ਦਿਆਂਗੇ ਕਿ ਇੱਕ ਓਮਕਾਰ ਉਹ ਪਰਮਾਤਮਾ ਜੋ ਇੱਕ ਹੈ, ਅਦੁੱਤੀ ਹੈ, ਜਿਸ ਵਰਗਾ ਹੋਰ ਕੋਈ ਨਹੀਂ। ਪਰ ਨਾਲ ਹੈ ਸਤਿਗੁਰ ਪ੍ਰਸਾਦ, ਇਹਦੇ ਅਰਥ ਵੀ ਹੋ ਜਾਣਗੇ ਕਿ ਜਿਸ ਦੀ ਪ੍ਰਾਪਤੀ ਦਾ ਵਸੀਲਾ ਕੇਵਲ ਸਤਿਗੁਰੂ ਦੀ ਕਿਰਪਾ ਹੈ। ਪ੍ਰਸਾਦ ਦਾ ਅਰਥ ਕਿਰਪਾ। ਪਰ ਹਰ ਬਾਣੀ ਦੇ ਉੱਤੇ ਕਿਉਂ? ਗੁਰੂ ਸਾਹਿਬ ਨੇ ਬਾਬਾ ਫਰੀਦ ਜੀ ਦੀ ਰਚਨਾ ਉੱਤੇ ਵੀ ਲਿਖਿਆ, ਕਬੀਰ ਸਾਹਿਬ ਜੀ ਦੀ ਬਾਣੀ ਉੱਤੇ ਵੀ ਲਿਖਿਆ। ਉਹਨਾਂ ਦੀ ਸ਼ਬਦਾਵਲੀ ਆਪਣੀ ਏ, ਪਰਮਾਤਮਾ ਦੇ ਨਾਮ ਆਪੋ ਆਪਣੇ ਉਹਨਾਂ ਪੁਕਾਰੇ। ਪਰ ਸਭ ਦੇ ਉੱਪਰ ਇਹ ਇੱਕ ਕਿਉਂ? ਇਹਦਾ ਭਾਵ ਇੰਨਾ ਕੁ ਹੈ ਕਿ ਜਗਿਆਸੂ, ਤੂੰ ਬਾਣੀ ਕਿਸੇ ਭਗਤ ਦੀ, ਕਿਸੇ ਭੱਟ ਦੀ, ਕਿਸੇ ਗੁਰਸਿੱਖ ਦੀ, ਗੁਰੂ ਜੋਤ ਦੀ ਪੜ੍ਹੀ, ਪਰ ਇਸ ਗੱਲ ਨੂੰ ਭੁੱਲੀ ਨਾ ਕਿ ਇਸ ਬਾਣੀ ਦਾ ਕੇਵਲ ਇੱਕੋ ਮਨੋਰਥ ਹੈ ਕਿ ਇੱਕ ਓਮਕਾਰ ਦੇ ਵਿੱਚ ਅਭੇਦ ਕੋਣਾ, ਤੇ ਉਹਦਾ ਵਸੀਲਾ ਕੇਵਲ ਸਤਿਗੁਰੂ ਦੀ ਕਿਰਪਾ। ਇਸ ਨੂੰ ਹਰ ਇੱਕ ਸ਼ਬਦ ਵਿੱਚ, ਹਰ ਇੱਕ ਰਾਗ ਵਿੱਚ ਤੇਰੇ ਜ਼ਿਹਨ ਵਿੱਚ ਰਹੇ ਕਿ ਉਸ ਦੀ ਪ੍ਰਾਪਤੀ ਸਤਿਗੁਰੂ ਦੀ ਕਿਰਪਾ, ਤੇ ਸਾਡੀ ਮੰਜ਼ਿਲ ਹੈ ਉਸ ਇੱਕ ਵਿੱਚ ਅਭੇਦ ਕੋਣਾ। ਗੁਰੂ ਗ੍ਰੰਥ ਸਾਹਿਬ ਦੀ ਅੰਮ੍ਰਿਤ ਬਾਣੀ ਵਿੱਚ ਦੇਖੋ ਗੁਰਪ੍ਰਸਾਦ ਤੇ ਸਤਿਗੁਰ ਪ੍ਰਸਾਦ ਸ਼ਬਦ ਬਹੁਤ ਵਾਰੀ ਮਿਲਦਾ ਹੈ। ਪ੍ਰਸਾਦ ਦਾ ਅਰਥ ਹੈ ਕਿਰਪਾ, ਤੇ ਕਿਰਪਾ ਕਦੀ ਹੱਕ ਨਹੀਂ ਹੁੰਦਾ। ਮੈਂ ਹੋ ਸਕਦਾ ਗਲਤ ਹੋਣਾ, ਕਿਰਪਾ ਤਾਂ ਕੇਵਲ ਤਰਸ ਹੈ। ਜੇ ਅਸੀਂ ਸੋਚੀਏ ਵੀ ਧੱਕੇ ਨਾਲ ਕਿਰਪਾ ਕੋਈ ਲੈ ਜਾਏਗਾ, ਧੱਕੇ ਨਾਲ ਲਗੀ, ਇਹ ਤਾਂ ਸੌ ਨਡੜੇ ਦੀ ਮਰਜ਼ੀ ਹੈ ਕਿ ਪਤਾ ਨਹੀਂ ਉਹਨੇ ਕਿਸ ਦੀ ਝੋਲੀ ਵਿੱਚ ਕਦੋਂ ਆਪਣੀ ਰਹਿਮਤ ਟਿਕਾ ਦੇਣੀ ਹੈ। ਬਾਬਾ ਫਰੀਦ ਜੀ ਨੇ ਜਦੋਂ ਆਪਣੀ ਰਚਨਾ ਤੋਂ ਇਹ ਅਮੋਲਕ ਬਚਨ ਕਹੇ
के पहले पैरे खुलड़ा फलती पछा रात जो जगन लखन से ताई कन्नो दात। कहन लगे गल बिल्कुल दुरुस्त है, जेड़े जागदे ने दात उन्हां नूं मिलेगी, पर दात धक्का नहीं, दात ता मेर है। अगला बचन सी दाती साहिब संधियां क्या चल रहा है तिस नाल, एक जगंदे ना लहन एक सुत्या दे उठा। ओदी कृपा है हजूर दे अमृत बचना विच, उस मालक दी नदर छो नजरा पता नहीं किसे ते मेर कर दे। बाबा जी ने अमोलक बाणी विच कहा, असि ये बचन पढ़ने हैं कि काली जिनी ना रावे हो तौड़ी रावे कोई, जिदे केस काले सन जवानी विच परमात्मा नू नहीं मानिया ते केस चिट्टे हो गए कि वो रब दे परमात्मा दे गुरु नेड़े वाहगुरु जी दे प्यार नू मान सकेगा। काली जिनी ना रावे हो तौड़ी रावे कोई, कर साई से उपर खड़ी रंग नवेला कोई। पर अगे गुरु जोत ने इस शलोक की व्याख्या की थी कि काली तौली साहिब सदा है, जे को चित करे अपना लाया पिरम न लगई, जे लोचै सब कोए ए पिरम प्याला खत्म का जय पावे तय दे। ए तो उस साईं दी बख्शिश है, पर जेड़ी अज बेनती करनी चाहना कि अमृत की गल की जाती है, अमृत इसी भाव नूं समझीए। देखो असी गुरु ग्रंथ साहिब की बाणी विच आसा दीवार का कीर्तन अक्सर गुरु घरां विच सरवण करने हैं। जदों आसा की वार पढ़ी जाती है तो इस दी पहली पौड़ी दे नाल गुरु अर्जुन देव जी ने तीन श्लोक दर्ज किए ने, ते इन्हां तिना श्लोकों विच एक श्लोक दूसरे गुरुदेव गुरु अंगद साहिब का है, ते दो श्लोक आदि गुरु नानक साहिब सच्चे पातशाह जी दे। इन्हां तिना श्लोकों की तरतीब बना के देखिए कि हजूर आसा की वार विच सानू पहली पौड़ी विच ये तीन श्लोकों लई की उपदेश देना चाहते। तिना श्लोकों का प्रकरण केवल गुरु है, ते उस प्रकरण विच पहले श्लोक विच गुरु नानक साहिब अपने गुरु की अजमत, अपने गुरु जी की शक्ति, अपने गुरु की वडियाई करते। दूसरे श्लोक विच हजूर कह रहे ने कि तेरे कोल बहुत ज्ञान हो सकता है, तेरे कोल बहुत तालीम हो सकती है, तेरे पास दुनिया नू प्रमाण वास्ते शब्दावली दे कोश हो सकते ने, पर याद रखी अंदर की यात्रा केवल गुरु की रहमत ते गुरु दे ज्ञान नाल ही संपूर्ण होवेगी। तीसरे श्लोक विच गुरु नानक साहिब ने जेड़े लोग अपने मन तो चलाक बनते ने ते ए सोचते ने गुरु की जरूरत की लोड़ है गुरु धारण करन दी, उन्हां नूं खदूर ने तुंबिया कि तिने श्लोक अमृत बाणी विच। पहला श्लोक है बलखारी गुर अपने द्योहारी सदवाह, असी अपने गुरु तो कुर्बान जाने हैं एक दिन दे विच सैकड़े वारी, सत वार सैकड़े वार। बलखारी गुर अपने द्योहारी सदवार क्यों जी, कह लगे जिन मानस ते देवते किए करत न लागी बार। बार का अर्थ इत देरी है, कहने अपने गुरु तो तां कुर्बान जाने हैं कि जिस सतगुरु ने देरी ना लाई एक खिन विच मनुखां तो देवते बना दिता। इत हम थोड़ा जहा आप रुकीये, बाणी विच देवते जेड़े ने वह मनुख बनना लोचते ने, पर गुरु जी मनुख तो देवता पर बनाते। असी अमृत बचन पढ़ने इस देही को सिमरै देव, इस देही को मानव देही नू मनुखा देही नू, वो सोचते ने सानू ये देह प्राप्त हो जाए, इस देही को सिमरै देव, ते सतगुरु जेड़े ने मानुख ते देवते किए मनुखा तो देवते बनाते पे। इन्हां दोनों बचनां नू गुरमति रोशनी विच देखिए। देखो देव लोक की गल बहुत वारी की जाती, जे कोई देव पदवी नू प्राप्त करना चाहता है
ਜੇ ਉਹ ਇਸ ਕਰਕੇ ਬੰਦਗੀ ਕਰ ਲਿਆ ਮੈਨੂੰ ਸਵਰਗ ਮੈਨੂੰ ਸੁੱਖ ਮੈਨੂੰ ਦੇਵ ਪਦਵੀ ਮਿਲ ਜਾਏਗੀ। ਯਾਦ ਰੱਖੋ ਪਰਮਾਤਮਾ ਨਹੀਂ ਮਿਲੇਗਾ ਉਹਨੂੰ, ਕੇਵਲ ਉਨੀ ਕੁ ਤਾਕਤ ਮਿਲੇਗੀ ਜਿਸ ਲਈ ਉਹਨੇ ਆਰਾਧਨਾ ਕੀਤੀ। ਹਾਂ ਅੱਜ ਅਸੀਂ ਦੇਖਦੇ ਹਾਂ ਸ਼ਬਦ ਦੇ ਜਪ ਕੀਤੇ ਜਾਂਦੇ ਨੇ, ਸਿਮਰਨ ਕੀਤਾ ਜਾਂਦਾ ਹੈ। ਯਾਦ ਰੱਖਿਓ ਬਹੁਤ ਘੱਟ ਮਿਲਣਗੇ ਜਿਹੜੇ ਪਰਮਾਤਮਾ ਨੂੰ ਪਾਉਣ ਵਾਸਤੇ ਪਰਮਾਤਮਾ ਨੂੰ ਪੁਕਾਰਦੇ ਨੇ। ਪਰ ਬਹੁਤਾਤ ਵਿੱਚ ਸਾਡੇ ਸਮਾਜ ਦੀ ਗਿਣਤੀ ਹੈ ਪਰਮਾਤਮਾ ਨੂੰ ਪੁਕਾਰਿਆ ਜਾਂਦਾ ਕੇਵਲ ਪਦਾਰਥਾਂ ਨੂੰ ਪਾਉਣ ਲਈ, ਦੁਨੀਆਂ ਨੂੰ ਪਾਉਣ ਲਈ। ਅਸੀਂ ਦੀਨ ਨੂੰ ਪੁਕਾਰਨੇ ਹਾਂ, ਬਹੁਤ ਘੱਟ ਨੇ ਜੋ ਪਰਮਾਤਮਾ ਨੂੰ ਸਾਈਂ ਨੂੰ ਰਿਝਾਉਣ ਲਈ ਪੁਕਾਰਦੇ ਨੇ। ਹਜ਼ੂਰ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ

ਸਿਮਰਨ ਕਰਨਾ ਤੇ ਕਿਤਨਾ ਚੰਗਾ ਹੋਵੇ, ਤੇਰਾ ਕੰਮ ਨਿਕਲਣ ਤੋਂ ਬਾਅਦ ਵੀ ਤੂੰ ਸਿਮਰਨ ਕਰਦਾ ਨਹੀਂ। ਕਾਮ ਪਰੈ ਕਰ ਸਿਮਰੀਐ ਐਸਾ ਸਿਮਰੋ ਨਿਤ ਅਮਰਾਪੁਰ ਬਾਸਾ ਕਰੋ। ਇਸ ਬੇਨਤੀ ਨੂੰ ਅਮਰਾਪੁਰ ਉਹ ਅਸਥਾਨ ਜਿੱਥੇ ਮੌਤ ਨਹੀਂ, ਜਿੱਥੇ ਗਮੀ ਨਹੀਂ, ਜਿਹਨੂੰ ਖਦੂਰ ਨੇ ਕਿਹਾ ਬੇਗਮਪੁਰਾ ਸ਼ਹਿਰ ਕੋ ਨਾਉ ਅਮਰਾਪੁਰ ਬਾਸਾ ਕਰੋ। ਗਯੋ ਬਹੋਰੈ ਬਿਤ, ਬਿਤ ਦਰ ਤੇ ਧਨ, ਕਹਿੰਦੇ ਨੇ ਤੈਨੂੰ ਦੁਨੀਆਂ ਚਾਹੀਦੀ ਹੈ ਨਾ। ਅੱਜ ਤੂੰ ਕਹਿੰਦਾ ਮੈਂ ਕੰਗਾਲ ਹੋ ਗਿਆ, ਕੱਲ ਤੱਕ ਮੈਂ ਕਰੋੜਾਪਤੀ ਸੀ, ਮੇਰੇ ਬਜ਼ੁਰਗਾਂ ਕੋਲ ਇੰਨਾ ਕੁਝ ਸੀ। ਤੂੰ ਰੋਜ਼ ਪਰਮਾਤਮਾ ਦੇ ਨਾਮ ਨੂੰ ਜਪ, ਗਿਆ ਹੋਇਆ ਧਨ ਵੀ ਵਾਪਸ ਆ ਜਾਏਗਾ, ਪਰ ਮੰਜ਼ਿਲ ਬਣਾ ਕੇ ਰੱਖੀ, ਮੈਂ ਉਹਦੇ ਚਰਨਾਂ ਵਿੱਚ ਲੀਨ ਹੋਣਾ ਤੇ ਅਮਰਾਪੁਰ ਬਾਸਾ ਵੀ ਮਿਲੇਗਾ। ਹੁਣ ਜਿਹੜੇ ਦੇਹ ਪਦਵੀ ਲਈ ਲੋਚਦੇ ਰਹੇ ਉਹ ਪਰਮਾਤਮਾ ਤੱਕ ਤੇ ਨਾ ਪਹੁੰਚੇ, ਇਹ ਤਾਂ ਥੱਕਿਆ ਹੋਇਆਂ ਦੀ ਥਾਂ ਹੈ ਕਿ ਜਿਹੜੇ ਸਵਰਗ ਦੀ ਪ੍ਰਾਪਤੀ ਲਈ ਕੇਵਲ ਕਹੀ ਜਾਂਦੇ ਨੇ। ਪਰ ਬੰਦਗੀ ਕਰਨ ਵਾਲੇ ਨੂੰ ਨਾ ਨਰਕ ਦਾ ਭੈ, ਨਾ ਸਵਰਗ ਦਾ ਲਾਲਚ, ਉਹਦੀ ਮੰਜ਼ਿਲ ਤਾਂ ਕੇਵਲ ਪਰਮਾਤਮਾ ਦੇ ਚਰਨਾਂ ਦਾ ਪਿਆਰ ਹੈ। ਤਾਂ ਹੀ ਸਤਿਗੁਰੂ ਨੇ ਬਾਣੀ ਵਿੱਚ ਇਹ ਫਰਮਾਇਆ ਕਿ ਕਬੀਰ ਨਰਕ ਸੁਰਗ ਤੇ ਮੈਂ ਰਹਿ ਗਿਓ, ਸਤਿਗੁਰ ਕਹਿ ਪ੍ਰਸਾਦ ਤੇ ਕਿੱਥੇ ਮੇਰੀ ਮੰਜ਼ਿਲ ਕੀ ਹੈ। ਚਰਨ ਕਮਲ ਕੀ ਮੌਜ ਮੈਂ ਰਹੂੰ ਅੰਤ ਅਰ, ਆਦ ਮੈਨੂੰ ਆਪਣੇ ਚਰਨ ਕਮਲਾਂ ਵਿੱਚ ਰੱਖ, ਉਸ ਮੌਜ ਵਿੱਚ ਰੱਖ। ਇੱਥੇ ਹਜ਼ੂਰ ਦਾ ਭਾਵ ਹੈ ਮਾਨੁਖ ਤੇ ਦੇਵ ਤੇ ਕੀਏ, ਦੇਵ ਦਾ ਕੋਸ਼ ਅਨੁਸਾਰ ਅਖਰੀ ਅਰਥ ਹੈ ਰੋਸ਼ਨੀ, ਪ੍ਰਕਾਸ਼। ਕਹਿਣ ਲੱਗੇ ਗੁਰੂ ਜੀ ਨੇ ਇੰਨੀ ਕਿਰਪਾ ਕੀਤੀ ਕਿ ਜਿਹੜੇ ਲੋਕ ਪੰਜਾਂ ਤੱਤਾਂ ਦੀ ਚਮੜੀ ਤੱਕ ਸੀਮਤ ਸਨ, ਗੁਰੂ ਨੇ ਇੱਕ ਖਿੰਨ ਵਿੱਚ ਇਹਨੂੰ ਪੰਜਾਂ ਤੱਤਾਂ ਵਿੱਚ ਰਹਿਣ ਵਾਲੇ ਨੂੰ ਰੂਖਾਨੀਅਤ ਦੀ ਰੋਸ਼ਨੀ ਬਖਸ਼ ਦਿੱਤੀ, ਇਹਨੂੰ ਦੇਵਤਾ ਬਣਾ ਦਿੱਤਾ। ਹਜ਼ੂਰ ਨੇ ਪਹਿਲਾ ਬਚਨ ਕਿਹਾ ਬਲਖਾਰੀ ਗੁਰ ਆਪਣੇ ਦਿਓ ਖਾੜੀ ਸਦਵਾਰ, ਜਿਨ ਮਾਨਸ ਤੇ ਦੇਵਤੇ ਕੀ ਇਹ ਕਰਤ ਨਾ ਲਾਗੀ, ਵਾਰ ਤੇਰੀ ਨਹੀਂ ਲੱਗੀ। ਇੱਕ ਖਿੰਨ ਵਿੱਚ ਰੂਖਾਨੀਅਤ ਨਾਲ ਭਰਪੂਰ ਕਰ ਦਿੱਤਾ। ਹੁਣ ਇੱਥੇ ਆਪਾਂ ਸੋਚਾਂਗੇ ਵੀ ਇੱਕ ਖਿੰਨ ਵਿੱਚ ਕਿਵੇਂ। ਇੱਥੇ ਸਿਰਫ ਦੋ ਉਦਾਹਰਨਾਂ ਦੇਣੀਆਂ ਨੇ, ਇਹ ਸਮਝਣ ਵਾਸਤੇ ਨੇ, ਪਰ ਲਾਭ ਤਾਂ ਜਦੋਂ ਕਿ ਆਪਾਂ ਅਮਲੀ ਜਾਮਾ ਪਹਿਨਾਵਾਂਗੇ। ਇੱਕ ਖਿੰਨ ਦੇ ਵਿੱਚ ਰੋਸ਼ਨੀ ਹੋ ਗਈ, ਹਨੇਰਾ ਮਿਟ ਗਿਆ। ਪਿਆਰਿਓ, ਵਿਛੋੜੇ ਕਈ ਜਨਮਾਂ ਦੇ ਹੋ ਸਕਦੇ ਨੇ, ਮਿਲਾਪ ਲਈ ਜਨਮ ਨਹੀਂ। ਅਸੀਂ ਸਫ਼ਰ ਕਰਨੇ ਹਾਂ, ਸਮਾਂ ਤੇ ਦੂਰੀ ਇੱਕੋ ਜਿਹੀ ਹੈ। ਦੇਸ਼ ਤੋਂ ਆਏ ਹਾਂ, ਮੈਂ ਉਦਾਹਰਨ ਸਿੱਧੀ ਜੀ ਦਿਆਂ, ਆਪਾਂ ਦੇਖੋ 20-25 ਘੰਟੇ ਦਾ ਸਮਾਂ ਲਾਇਆ, ਭਾਵੇਂ ਆਕਾਸ਼ ਰਾਹੀਂ ਆਏ ਹਾਂ, ਪਰ ਦੂਰੀ ਤਾਂ ਮੈਦਾਨ ਦੀ ਜ਼ਮੀਨ ਦੀ ਹੋਈ ਹੈ। ਆਕਾਸ਼ ਨੂੰ ਉੱਡਿਆਂ ਥੱਲੇ ਦੀ ਦੂਰੀ ਨਹੀਂ ਘੱਟ ਜਾਣੀ, ਇਹ ਬਾਤ ਵੱਖਰੀ ਕਿ ਜਿਸ ਰਾਹੀਂ ਅਸੀਂ ਆਏ ਹਾਂ ਉਸ ਦੂਰੀ ਨੂੰ ਤੈਅ ਬੜੀ ਜਲਦੀ ਕਰ ਲੈਂਦਾ। ਜਹਾਜ਼ ਤੇ ਚੜ੍ਹਿਆ ਕਿ ਥੱਲੇ ਦੀ ਜ਼ਮੀਨ ਘੱਟ ਜਾਂਦੀ ਹੈ, ਕਿ ਸਮੁੰਦਰ ਦਾ ਜਿਹੜਾ ਰਸਤਾ ਹੈ ਉਹ ਜਿਹੜਾ ਘੱਟ ਜਾਂਦੀ ਦੂਰੀ ਨਹੀਂ। ਸਮਾਂ ਜ਼ਰੂਰ ਘੱਟ ਲੱਗੇਗਾ ਪਰ ਦੂਰੀ ਉਤਨੀ ਰਹੇਗੀ। ਤੇ ਜਦੋਂ ਆਪਾਂ ਵਾਪਸ ਜਾਵਾਂਗੇ, ਯਾਦ ਰੱਖਿਓ ਉਹੀ ਦੂਰੀ ਸਾਨੂੰ ਉੱਤੋਂ ਲੰਘ ਕੇ ਜਾਣੀ ਪਏਗੀ। ਸਮਾਂ ਘੰਟਾ ਦੋ ਘੱਟ ਵੱਧ ਲੱਗ ਸਕਦਾ ਹੈ ਪਰ ਥੱਲੇ ਵਾਲੀ ਦੂਰੀ ਨੂੰ ਕੋਈ ਨਹੀਂ ਮਿਟਾ ਸਕਦਾ, ਉਸੇ ਤਰ੍ਹਾਂ ਰਹੇਗੀ। ਦੁਨੀਆਂ ਦਾ ਬੰਦਾ ਕੋਈ ਸਫ਼ਰ ਕਰਦਾ, ਜਿਸ ਥਾਂ ਤੋਂ ਤੁਰਦਾ ਉੱਥੇ ਵਾਪਸ ਆਉਣ ਲਈ ਉਹਨਾਂ ਸਫ਼ਰ ਉਹਨੂੰ ਤੈਅ ਕਰਨਾ ਪੈਂਦਾ, ਪਰ ਆਹੀ ਤਾਂ ਗੁਰੂ ਦੀ ਕਿਰਪਾ ਹੈ ਕਿ ਵਿਛੜਿਆਂ ਨੂੰ ਕਈ ਜਨਮ ਹੋ ਸਕਦੇ ਨੇ ਪਰ ਜਦੋਂ ਦਾਤਾ ਮਿਲਾਉਣ ਲੱਗੇ ਜਿੰਨੇ ਜਨਮ ਤੂੰ ਵਿਛੜਿਆ ਇੰਨਾ ਪਿਛਾ ਜਾਣ ਦੀ ਲੋੜ ਨਹੀਂ। ਇੱਕ ਖਿੰਨ ਦੇ ਵਿੱਚ ਅੰਮ੍ਰਿਤ ਦ੍ਰਿਸ਼ਟ ਪੇਖੇ ਹੋਏ ਸੰਤ, ਉਹ ਵਾਪਸ ਦੂਰੀ ਨਹੀਂ ਨਾ ਉਹ ਸਮਾਂ। ਘਰ ਵਿੱਚ ਅਸੀਂ ਬੇਸਮੈਂਟ ਬਣਾਉਂਦੇ ਹਾਂ, ਤਹਿ ਖਾਨੇ, ਕਮਰਾ ਬੰਦ ਹੈ ਤੇ ਕਈ ਸਾਲ ਹੋ ਗਏ ਨੇ ਉਹਦਾ ਦਰਵਾਜ਼ਾ ਕਿਸੇ ਨੇ ਖੋਲਿਆ, ਤੇ ਸਾਲਾਂ ਦਾ ਹਨੇਰਾ ਅੰਧਕਾਰ ਉਸ ਵਿੱਚ ਭੂਖ ਭਰਿਆ ਪਿਆ। ਤੇ ਜੇਕਰ ਅਸੀਂ ਕਹੀਏ ਵੀ ਇਸ ਕਮਰੇ ਵਿੱਚ ਅਜੇ ਨਾ ਜਾਇਓ, ਇੰਨੇ ਸਾਲ ਦਾ ਹਨੇਰਾ ਤੇ ਇੰਨੇ ਸਾਲ ਲੱਗਣਗੇ ਇਸ ਹਨੇਰੇ ਨੂੰ ਧੱਕਾ ਮਾਰ ਕੇ ਬਾਹਰ ਕੱਢਦਿਆਂ। ਕਮਰੇ ਵਿੱਚ ਹਨੇਰਾ ਤਾਂ ਕਈ ਸਾਲਾਂ ਦਾ ਹੋ ਸਕਦਾ ਹੈ ਪਰ ਦੀਵਾ ਬਲਣ ਦੀ ਦੇਰ ਹੈ, ਇੱਕ ਖਿੰਨ ਦੇ ਵਿੱਚ ਕਈ ਸਾਲਾਂ ਦਾ ਹਨੇਰਾ ਖਤਮ ਹੋ ਜਾਂਦਾ।
ਸਾਲਾਂ ਦਾ ਪੁਰਾਣਾ ਹਨੇਰਾ

0: ਛਿੰਨ ਵਿੱਚ ਚਾਨਣ ਦਾ ਰੂਪ ਧਾਰਨ ਕਰ ਜਾਏਗਾ। ਬਸ ਆਈ ਜੇ ਗੁਰੂ ਦੀ ਕਿਰਪਾ ਕਿ ਜਿਨ ਮਾਨਸ ਤੇ ਦੇਵ ਤੇ ਕੀ ਇਹ ਕਰਤ ਨਾ ਲਾਗੀ, ਬਾਹਰ ਦੇਰੀ ਨਹੀਂ ਲੱਗੇਗੀ। ਅੱਗੇ ਹਜ਼ੂਰ ਨੇ ਜਿਹੜਾ ਦੂਸਰਾ ਸ਼ਲੋਕ ਹੈ ਉਸ ਵਿੱਚ ਹਜ਼ੂਰ ਨੇ ਕਿਰਪਾ ਕੀਤੀ, ਕਹਿੰਦੇ ਮਨੁੱਖ ਕੋਲ ਬਹੁਤ ਚਾਨਣ ਹੋ ਸਕਦਾ, ਜੇ ਸੌ ਚੰਦਾ ਉਗਵੇਂ ਸੂਰਜ ਚੜ੍ਹੇ ਹਜ਼ਾਰ, ਸੈਂਕੜੇ ਚੰਦਰਮਾ ਆਕਾਸ਼ ਤੇ ਆ ਜਾਣ, ਹਜ਼ਾਰਾਂ ਸੂਰਜ ਆਪਣੀ ਰੋਸ਼ਨੀ ਦੇਣ, ਪਰ ਗੁਰਮੁਖੋ ਕੀ ਅੰਦਰ ਦਾ ਚਾਨਣ ਸੂਰਜ ਦੀ ਰੋਸ਼ਨੀ ਵਿੱਚੋਂ ਮਿਲ ਸਕੇਗਾ? ਕੀ ਅੰਦਰ ਦਾ ਚਾਨਣ ਚੰਦਰਮਾ ਦੀ ਚਾਨਣੀ ਵਿੱਚੋਂ ਮਿਲ ਸਕਦਾ? ਸੂਰਜ ਦੀ ਰੋਸ਼ਨੀ ਕੇਵਲ ਸਾਨੂੰ ਆ ਬਾਹਰ ਮੁਖੀ ਅੱਖਾਂ ਨੂੰ ਰਸਤਾ ਦਿਖਾਏਗੀ। ਸੂਰਜ ਦੀ ਰੋਸ਼ਨੀ ਸਾਡੇ ਹੱਥ ਦੇ ਉੱਤੇ ਰੱਖੀ ਹੋਈ ਚੀਜ਼ ਦਿਖਾਏਗੀ, ਪਰ ਅੰਦਰ ਤਾਂ ਹਨੇਰਾ ਤਾਂ ਸਿਰਫ ਗੁਰੂ ਦਾ ਸ਼ਬਦ ਹੀ ਦੂਰ ਕਰ ਸਕਦਾ। ਸ਼ਬਦ ਤੋਂ ਬਿਨਾਂ ਅੰਦਰ ਦਾ ਹਨੇਰਾ, ਗੁਰੂ ਤੋਂ ਬਿਨਾਂ ਅੰਦਰ ਦਾ ਹਨੇਰਾ ਨਹੀਂ ਦੂਰ ਹੋ ਸਕਦਾ। ਇੱਥੇ ਆਪਾਂ ਸੋਚਾਂਗੇ ਕਿ ਅੰਦਰ ਦਾ ਹਨੇਰਾ ਕੀ ਹੈ। ਹਨੇਰੇ ਨਾਲ ਤੁਲਨਾ ਜ਼ਰੂਰ ਦਿੱਤੀ ਹੈ, ਬਾਹਰ ਦਾ ਚਾਨਣ ਬਾਹਰ ਦੀਆਂ ਵਸਤੂਆਂ ਦਿਖਾਉਂਦਾ ਹੈ। ਫਿਰ ਆਪਾਂ ਕਈ ਵਾਰੀ ਇਹ ਮੰਨਣ ਨੂੰ ਤਿਆਰ ਨਹੀਂ ਹੁੰਦੇ ਕਿ ਕੀ ਅੰਦਰ ਵੀ ਕੋਈ ਹਨੇਰਾ ਤੇ ਅੰਦਰ ਕੋਈ ਰੋਸ਼ਨੀ ਸਾਡੇ ਪਹੁੰਚਦੀ। ਕਿਸੇ ਇਨਸਾਨ ਨੇ ਆਪਣੇ ਖੱਤ ਦੀ ਤਲੀ ਤੇ ਇੱਕ ਛੋਟੀ ਜਿਹੀ ਸੂਈ ਰੱਖੀ ਹੋਵੇ, ਸੂਰਜ ਵਿੱਚ ਜਾਓ, ਉਹ ਛੋਟੀ ਜਿਹੀ ਸੂਈ ਹੱਥ ਦੀ ਤਲੀ ਤੇ ਚਮਕੇਗੀ, ਹਨੇਰੇ ਵਿੱਚ ਨਜ਼ਰ ਨਹੀਂ ਆਏਗੀ। ਜੇਕਰ ਕੋਈ ਬੱਚਾ ਉਸ ਨਿੱਕੀ ਜਿਹੀ ਸੂਈ ਨੂੰ ਆਪਣੇ ਮੂੰਹ ਥਾਣੀ ਆਪਣੇ ਪੇਟ ਵਿੱਚ ਨਿਕਲ ਜਾਏ ਤੇ ਉਸ ਬੱਚੇ ਨੂੰ ਸੂਰਜ ਵਿੱਚ ਟਿਊਬ ਦੇ ਲਾਈਟ ਦੇ ਚਾਨਣੇ ਖੜਾ ਕਰ ਦਿਓ ਕਿ ਜਿਹੜਾ ਹੱਥ ਦੀ ਚਮੜੀ ਉੱਤੇ ਰੱਖੀ ਕੋਈ ਚੀਜ਼ ਦਿਸਦੀ ਸੀ ਉਹ ਪੇਟ ਵਿੱਚ ਗਈ ਹੋਈ ਸੂਰਜ ਦੀ ਰੋਸ਼ਨੀ ਵਿੱਚ ਦਿਸੇਗੀ? ਚਮੜੀ ਦੇ ਅੰਦਰ ਪਹੁੰਚੀ ਹੋਈ ਉਹ ਚੀਜ਼ ਚੰਦਰਮਾ ਤੇ ਸੂਰਜ ਦੀਆਂ ਕਿਰਨਾਂ ਨਾਲ ਨਹੀਂ ਦਿਸੇਗੀ। ਪਰ ਜੇ ਇਹ ਕਹੀਏ ਵੀ ਇਸ ਤੋਂ ਅੱਗੇ ਰੋਸ਼ਨੀ ਕੋਈ ਨਹੀਂ, ਸਦੀਆਂ ਪਹਿਲਾਂ ਬੰਦਾ ਹੋ ਸਕਦਾ ਵੀ ਇਹ ਇਨਕਾਰ ਕਰ ਦਿੰਦਾ ਵੀ ਕੋਈ ਰੋਸ਼ਨੀ ਨਹੀਂ, ਅੰਦਰ ਦੀਆਂ ਨਾੜਾਂ ਜਿਹੜੀਆਂ ਦੱਸਦਾ। ਪਰ ਅੱਜ ਤਾਂ ਐਕਸਰੇ ਸਕੈਨਿੰਗ ਅਸੀਂ ਦੇਖਣੇ ਪਿਆ, ਉਹ ਰੋਸ਼ਨੀ ਹੈ, ਉਹ ਵੀ ਕਿਰਨਾਂ ਨੇ ਜਿਹੜੀਆਂ ਬੰਦੇ ਦੀ ਬੋਡੀ ਇਹਦੇ ਸਰੀਰ ਵਿੱਚ ਨਾੜ ਨਾੜ ਦੱਸ ਕੇ ਕਹਿੰਦੀਆਂ ਇਸ ਜਗ੍ਹਾ ਤੇ ਉਹ ਚੀਜ਼ ਰੁਕੀ ਹੈ। ਜੇ ਐਕਸਰੇ ਜਾਂ ਸਕੈਨਿੰਗ ਬੰਦੇ ਦੇ ਤਨ ਦੀ ਇੱਕ ਇੱਕ ਨਾੜ ਦੱਸ ਰਹੀ ਹੈ, ਚੇਤੇ ਰੱਖੀ ਤੇਰੇ ਗਿਆਨ ਤੋਂ ਅੱਗੇ ਰੁਖਾਨੀਅਤ ਦਾ ਇੱਕ ਗਿਆਨ ਹੈ ਜਿਹੜਾ ਅੰਦਰ ਦੇ ਹਨੇਰੇ ਨੂੰ ਚੁੱਕ ਸਕਦਾ ਹੈ। ਇਹ ਸਮਝ ਤਾਂ ਪਏਗੀ ਜਦੋਂ ਗੁਰੂ ਸ਼ਬਦ ਦੀ ਕਿਰਨ ਤੇਰੇ ਕਿਰਦੇ ਤੇ ਚਾਨਣ ਪਾਏ। ਸਤਿਗੁਰੂ ਨੇ ਬਾਣੀ ਚ ਕਿਹਾ ਕਿ ਜੇ ਸੌ ਚੰਦਾ ਉਗਵੇ ਸੂਰਜ ਚੜ੍ਹੇ ਹਜ਼ਾਰ, ਇਹਤੇ ਚਾਨਣ ਹੁੰਦਿਆਂ ਗੁਰਬਿਨ ਘੋਰ ਅੰਧਾਰ, ਇਹਨਾਂ ਚਾਨਣ ਹੋਣ ਦੇ ਬਾਵਜੂਦ ਅੰਦਰ ਹਨੇਰਾ। ਤੇ ਸੱਚ ਹੈ ਬਾਹਰ ਚਾਨਣ ਬੜਾ ਹੈ ਪਰ ਅੰਦਰ ਟੱਕਰਾਂ ਮਾਰਦਾ ਪਿਆ ਬੰਦਾ। ਕਿਉਂ ਬੇਚੈਨ ਹੈ ਹਰ ਬੰਦਾ, ਕਿਉਂ ਚਿੰਤਾ ਖਾ ਗਈ ਘਰ ਘਰ ਦੇ ਵਿੱਚ, ਕਿਉਂ ਦੁੱਖ ਸਾਨੂੰ ਟਿਕਣ ਨਹੀਂ ਦਿੰਦਾ? ਇਹਦਾ ਕਾਰਨ ਸਿਰਫ ਇੱਕੋ ਹੈ ਕਿ ਬਾਹਰੋਂ ਚਮਕ ਦਮਕ ਬੜੀ ਏ ਪਰ ਅੰਦਰੋਂ ਜਿਹੜੇ ਨੇ ਚਿੰਤਾ ਨੇ ਬੰਦਿਆਂ ਦੇ ਅੰਦਰ ਖੋਖਲੇ ਕਰ ਦਿੱਤੇ ਨੇ। ਉਹਦਾ ਰਸਤਾ ਜੇ ਹੈ ਤੇ ਕੇਵਲ ਸਮਰੱਥ ਗੁਰੂ ਦਾ ਸ਼ਬਦ। ਆਪਾਂ ਗੱਲ ਅੰਮ੍ਰਿਤ ਦੀ ਕਰਨੀ ਹੈ। ਜਦੋਂ ਤੀਸਰਾ ਸਲੋਕ ਅਸੀਂ ਪੜ੍ਹਦੇ ਹਾਂ ਤੇ ਗੁਰੂ ਨਾਨਕ ਸਾਹਿਬ ਜੀ ਨੇ ਇੱਕ ਉਦਾਹਰਣ ਦਿੱਤੀ ਤੇ ਪਿਛਲੇ ਦਿਨੀ ਮੈਂ ਇੱਥੇ ਸੁਬਾਹ ਦੀ ਕਥਾ ਵਿੱਚ ਅਰਜ਼ ਕੀਤੀ ਸੀ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਇੰਨੀ ਕਿਰਪਾਲੂ ਹੈ ਨਾ, ਸਾਡੇ ਘਰ ਦੇ ਕੰਮ ਕਰਦਿਆਂ ਕਰਦਿਆਂ ਗੁਰੂ ਜੀ ਸਾਨੂੰ ਸਮਝਾ ਜਾਂਦੇ ਨੇ ਰੱਬ ਨਾਲ ਕਿਵੇਂ ਜੁੜਨਾ ਹੈ। ਅਸੀਂ ਪੰਜਾਬ ਚੋਂ ਦੇਸ਼ ਚੋਂ ਆਏ ਹਾਂ, ਜਿਹੜਾ ਜ਼ਿਮੀਂਦਾਰਾ ਕਰਦੇ ਰਹੇ, ਪਸ਼ੂ ਘਰਾਂ ਚ ਰੱਖੇ ਸਨ। ਮੈਂ ਅੱਜ ਉਹ ਉਦਾਹਰਨ ਰਿਪੀਟ ਕਰਨ ਲੱਗਾ, ਖਿਮਾ ਪਹਿਲਾਂ ਮੰਗ ਲਵਾਂ। ਜੇ ਭਗਤ ਨਾਮਦੇਵ ਜੀ ਨੂੰ ਪੁੱਛਿਆ ਕਿ ਨਾਮ ਗੁਰੂ ਦਾ ਵਿਛੋੜਾ ਕਿਤਨਾ ਕੁ ਦੁੱਖ ਦਿੰਦਾ, ਤੇ ਮੇਰਾ ਖਿਆਲ ਇਹ ਸਵਾਲ ਕਿਤੇ ਉਹਨੇ ਕੀਤਾ ਹੋਣਾ ਜਿਹੜਾ ਆਪਣੇ ਘਰ ਪਸ਼ੂ ਰੱਖਦਾ, ਮੱਝਾਂ ਜਾਂ ਗਾਵਾਂ ਨੇ, ਤੇ ਉਹ ਮਹਾਂਪੁਰਖ ਨੇ ਕੋਈ ਵੇਦਾਂ ਦੀਆਂ ਸੁਰਤੀਆਂ, ਕੋਈ ਸ਼ਾਸਤਰਾਂ ਦੇ ਸੂਤਰ, ਕੁਝ ਸਿਮਰਤੀਆਂ ਦਾ ਗਿਆਨ ਨਹੀਂ ਰੱਖਿਆ ਜਦੋਂ ਪੁੱਛਿਆ ਪਰਮਾਤਮਾ ਦਾ ਵਿਛੋੜਾ ਕਿੰਨਾ ਕੁ ਸਤਾਉਂਦਾ ਹੈ, ਨਾਮ ਭੁੱਲ ਜਾਏ, ਕਹਿਣ ਲੱਗੇ ਇੰਨਾ ਸਤਾਉਂਦਾ ਹੀ ਜਿਵੇਂ ਗਾਂ ਦਾ ਵੱਛਾ ਉਹਦੇ ਤੋਂ ਦੂਰ ਬੰਨ ਦਈਏ ਤੇ ਗਾਂ ਨੂੰ ਟਿਕਾ ਨਹੀਂ। ਕਹਿਣ ਲੱਗੇ ਜੇ ਰੱਬ ਭੁੱਲ ਜਾਏ ਤੇ ਗਾਂ ਦੀ ਤਰ੍ਹਾਂ ਅੰਦਰ ਤੜਫਦਾ। ਅਸੀਂ ਉਹ ਬਚਨ ਪੜ੍ਹਨੇ ਆ ਕਿ ਮੋਹੇ ਲਾਗਤੀ ਤਾਲਾ ਬੇਲੀ, ਬਛਰੇ ਬਿਨ ਗਾਏ ਅਕੇਲੀ। ਹੁਣ ਇਹ ਸਿੱਧੀ ਜੀ ਉਦਾਹਰਣ ਹੈ ਘਰਾਂ ਵਿੱਚ ਵਰਤਣ ਵਾਲੀ, ਜਿਵੇਂ ਗਾਂ ਬੱਛੇ ਤੋਂ ਬਿਨਾਂ ਤੜਫਦੀ। ਤੇ ਜਦੋਂ ਕਿਹਾ ਤੁਸੀਂ ਨਾਮ ਜਪਦੇ ਹੋ, ਕਈ ਸੱਜਣ ਜਦੋਂ ਰਸ ਲੈ ਕੇ ਜਪਦੇ ਨੇ ਨਾਮ, ਕਈ ਵਾਰੀ ਕੋਲ ਬੈਠਾ ਬੰਦਾ ਸੋਚਦਾ ਕੀ ਕਰਦਾ ਪਿਆ। ਪਰ ਕਰੀਏ ਕੀ, ਸਾਡੀ ਹਕੀਕਤ ਵਿੱਚ ਕੋਈ ਵਾਦ ਵਿਵਾਦ ਨਹੀਂ। ਰੂਹਾਨੀਅਤ ਤੇ ਤਾਂ ਵਿਵਾਦ ਖੜੇ ਉਦੋਂ ਹੁੰਦਾ ਹੈ ਜਦੋਂ ਅੰਦਰ ਦੀਆਂ ਅਵਸਥਾਵਾਂ ਇੱਕੋ ਜਿਹੀਆਂ ਨਹੀਂ, ਤੇ ਬੰਦਾ ਆਪਣੀ ਅਵਸਥਾ ਨੂੰ ਆਖਰੀ ਮੰਜ਼ਿਲ ਮਿਤ ਬਹਿੰਦਾ, ਉਹ ਦਾਵਾ ਹੀ ਤਾਂ ਅੰਦਰ ਅੱਗ ਪੈਦਾ ਕਰਦਾ। ਕਬੀਰ ਦਾਵਾ ਹੈ ਦਾਜਨ ਹੋਤ ਹੈ, ਜਦੋਂ ਦਾਵਾ ਕਹਿ ਦੇਣਾ ਮੈਂ ਕਿੱਥੇ ਪਹੁੰਚ ਗਿਆ, ਇਹ ਆਖਰੀ ਸੱਚ ਨਹੀਂ। ਅੱਜ ਸੁਬਹ ਕਿਸੇ ਨੇ ਬੜੀ ਸੋਹਣੀ ਗੱਲ ਕਹੀ, ਕਿਸੇ ਫਕੀਰ ਤੋਂ ਪੁੱਛਿਆ ਸੀ ਰਾਮ ਰਹੀਮ ਤੇ ਮੌਲਾ ਵਿੱਚ ਕੀ ਅੰਤਰ। ਉਹਨੇ ਪੁੱਛਿਆ ਰਾਮ ਰਹੀਮ ਔਰ ਮੌਲਾ ਕਿਆ, ਫਕੀਰ ਨੇ ਕਿਹਾ ਸਮਝ ਪੜੀ ਤੋ ਰੌਲਾ ਕਿਆ। ਨਾ ਸਮਝੀ ਕਰਕੇ ਰੌਲੇ ਨੇ, ਜੇ ਸਮਝ ਪੈ ਜਾਏ ਕਾਹਦੇ ਰੌਲਾ, ਕੋਈ ਰੌਲਾ ਨਹੀਂ। ਹਜ਼ੂਰ ਸੱਚੇ ਪਾਤਸ਼ਾਹ ਕਿਰਪਾ ਕਰ, ਉੱਥੇ ਫਿਰ ਪੁੱਛਿਆ ਗਿਆ ਕਿ ਜਦੋਂ ਤੁਸੀਂ ਨਾਮ ਦਾ ਰਸ ਲੈ ਕੇ ਜਪਦੇ ਹੋ, ਸਾਨੂੰ ਦੱਸੋ ਇਹਦਾ ਸਵਾਦ ਕਿਹੋ ਜਿਹਾ। ਉਹਨਾਂ ਪਤਾ ਉਦਾਹਰਨ ਕੀ ਦਿੱਤੀ, ਕਹਿਣ ਲੱਗੇ ਜਿਵੇਂ ਗਾਂ ਦਾ ਵੱਛਾ ਛੱਡ ਦਈਏ ਤੇ ਮਾਂ ਦਾ ਦੁੱਧ ਚੁੰਘਦਾ ਹੈ ਤੇ ਘੁੱਟ ਭਰਦਾ ਹੈ, ਜਿਉਂ ਜਿਉਂ ਘੁੱਟ ਭਰਦਾ ਹੈ ਕਦੀ ਉਹਨੂੰ ਦੇਖੀ ਉਹ ਕਿੰਨੇ ਡੂੰਘੇ ਘੁੱਟ ਭਰਦਾ। ਕਹਿਣ ਲੱਗੇ ਇਸੇ ਤਰ੍ਹਾਂ ਮੈਂ ਨਾਮ ਜਪ ਨੂੰ ਜਿਵੇਂ ਵੱਛਾ ਮਾਂ ਦਾ ਦੁੱਧ ਪੀ ਰਿਹਾ। ਕਹਿਣ ਲੱਗੇ ਜੈਸੇ ਗਾਏ ਕਾ ਵਾਛਾ ਛੂਟਲਾ, ਥਨ ਚੋਖਦਾ ਮੱਖਣ ਕੁੱਟਲਾ। ਉਹ ਥਨ ਨੂੰ ਚੁੰਘਦਾ ਹੈ। ਸਤਿਗੁਰੂ ਨੇ ਜਿਹੜਾ ਤੀਸਰਾ ਸਲੋਕ ਹੈ ਉਹਦੇ ਵਿੱਚ ਇੱਕ ਕਿਰਪਾ ਕੀਤੀ ਤੇ ਉਦਾਹਰਨ ਤਾਂ ਮੈਂ ਦੇ ਦਿੱਤੀ ਹੈ ਕਿ ਪੇਂਡੂ ਜੀ ਉਦਾਹਰਨ ਖੇਤੀ ਕਰਨ ਵਾਲਿਆਂ ਦੀ, ਕਪਾਹ ਦੀ ਫਸਲ ਬੀਜਣੀ ਹੈ ਤੇ ਉੱਥੇ ਚਾਰ ਚੁਫੇਰੇ ਨਾਲ ਤਿਲਾਂ ਦੀ ਫਸਲ ਬੀਜੀ ਜਾਂਦੀ ਸੀ। ਤਿਲਾਂ ਨੂੰ ਪਾਣੀ ਵੀ ਲਾਇਆ, ਖਾਦ ਵੀ ਪਾਈ, ਰਖਵਾਲੀ ਵੀ ਕੀਤੀ, ਪਰ ਸਾਉਣ ਦੇ ਮਹੀਨੇ ਵਿੱਚ ਬੱਦਲ ਚਮਕਿਆ ਤੇ ਉਹਦੀ ਚਮਕ ਇੰਨੀ ਤੇਜ਼ ਸੀ ਕਿ ਉਸ ਬੂਟੇ ਦੀਆਂ ਫਲੀਆਂ ਨੂੰ ਚਮਕ ਨੇ ਸਾੜ ਦਿੱਤਾ, ਦਾਣਾ ਨਾ ਬਣਿਆ, ਉਹ ਸੜ ਗਈਆਂ। ਤੇ ਜਿਸ ਦਿਨ ਪੱਕੇ ਤੇ ਜ਼ਿਮੀਦਾਰ ਨੇ ਆਪਣੇ ਨੌਕਰਾਂ ਨੂੰ ਕਾਮਿਆਂ ਨੂੰ ਇਹ ਗੱਲ ਕਹੀ ਕਿ ਇਹ ਧਿਆਨ ਨਾਲ ਬੂਟੇ ਕੱਟ ਕੇ ਪੱਟ ਕੇ ਘਰ ਲਿਆਇਓ ਤੇ ਲਿਆਇਓ ਕੇਵਲ ਉਹ ਜਿਨ੍ਹਾਂ ਵਿੱਚ ਦਾਣੇ ਪਏ ਨੇ, ਜਿਨ੍ਹਾਂ ਫਲੀਆਂ ਵਿੱਚ ਦਾਣੇ ਨਹੀਂ ਪਏ ਕੀ ਕਰ ਲਿਆ ਕੇ ਗੰਦ ਪਾਉਣਾ ਉਹਨੂੰ ਰਹਿਣ ਦਿਓ। ਕਹਿੰਦੇ ਜੇ ਅੰਦਰ ਦਾਣਾ ਹੁੰਦਾ ਇੱਕ ਮਾਲਕ ਨੇ ਘਰ ਲਿਜਾਣਾ ਸੀ, ਅੰਦਰੋਂ ਥੋਥਾ ਰਹਿ ਗਿਓ, ਅੰਦਰੋਂ ਸੜ ਗਿਓ ਤੇ ਦੇਖ ਅੱਜ ਤੇਰੇ ਸੈਂਕੜੇ ਮਾਲਕ ਤੈਨੂੰ ਖਿੱਚਣ ਵਾਲੇ ਆ ਗਏ। ਅਸੀਂ ਉਹ ਬਚਨ ਪੜ੍ਹਨੇ ਨਾਨਕ ਗੁਰੂ ਨਾ ਚੇਤਨੀ ਮਨ ਆਪਣੇ ਸੁਚੇਤ, ਜਿਹੜੇ ਮਨ ਕਲ ਕੇ ਚਲਾਕ ਨੇ। ਚਲਾਕੀ ਬੰਦਾ ਵਰਦਾ ਨਾ ਪਰਮਾਤਮਾ ਦੇ ਦਰ ਤੇ ਸਿਆਣਪਾ ਨਹੀਂ, ਉੱਥੇ ਚਲਾਕੀਆਂ ਨਹੀਂ, ਉੱਥੇ ਨਾ ਸਾਡੀ ਆ ਸ਼ਬਦਾਵਲੀ ਚੱਲਣੀ ਹੈ। ਸਤਿਗੁਰੂ ਨੇ ਬਾਣੀ ਚ ਇੱਕੋ ਬਚਨ ਕਿਹਾ, ਕਹਿੰਦੇ ਜਿਹਨੇ ਪਰਮਾਤਮਾ ਨੂੰ ਜਾਣਾ ਨਾ, ਗੋਬਿੰਦ ਭਾਉ ਭਗਤ ਦਾ ਭੁੱਖਾ, ਨਾ ਤੂੰ ਆਵੈ ਬਸ ਬਹੁਤ ਕਿਣਾਵਣੇ, ਨਾ ਤੂੰ ਆਵੈ ਬਸ ਵੇਦ ਪੜਾਵਣੇ, ਨਾ ਤੂੰ ਆਵੈ ਬਸ ਤੀਰਥ ਨਾਈਐ, ਨਾ ਤੂੰ ਆਵੈ ਬਸ ਧਰਤੀ ਧਾਈਐ, ਨਾ ਤੂੰ ਆਵੈ ਬਸ ਤੀਰਥ ਨਾਈਐ, ਨਾ ਤੂੰ ਆਵੈ ਬਸ ਕਿਤੇ ਸਿਆਣ ਪੈ, ਨਾ ਤੂੰ ਆਵੈ ਬਸ ਬਹੁਤਾ ਦਾਨ ਦੇ, ਸਭ ਕੋ ਤੇਰੇ ਬਸ ਅਗੰਮ ਅਗੋਚਰਾ, ਅਗਲੀ ਤੋਂ ਕੀ ਤੂੰ ਭਗਤਾਂ ਕਹਿ ਬਸ, ਭਗਤਾਂ ਤਾਣ ਤੇਰਾ। ਭਗਤ ਕੁਲ ਭਾਵਨਾ ਹੈ, ਭਗਤ ਕੁਲ ਗਿਆਨ ਦਾ ਤਰਕ ਜਾਂ ਉਲਝਣ ਖੜੀ ਨਹੀਂ ਉਹ ਕਰਦਾ। ਹਜ਼ੂਰ ਨੇ ਜਿਹੜਾ ਤੀਜਾ ਸ਼ਲੋਕ ਕਿਹਾ ਕਿ ਜਿਹੜੇ ਗੁਰੂ ਨੂੰ ਚੇਤੇ ਨਹੀਂ ਕਰਦੇ ਪਰ ਸਿਆਣੇ ਬਣਦੇ ਨੇ, ਕਿ ਤਾਂ ਪੁਰਾਣੀਆਂ ਗੱਲਾਂ ਸਨ। ਨਾਨਕ ਗੁਰੂ ਨਾ ਚੇਤਨੀ, ਤੇ ਅੱਜ ਵੀ ਅਸੀਂ ਸਰਦਾਰ ਕਪੂਰ ਸਿੰਘ ਨੂੰ ਕਿਸੇ ਕਿਹਾ ਸੀ ਦੇਖੋ ਸਰਦਾਰ ਜੀ ਸਿੱਖੀ ਦੀ ਵਿਆਖਿਆ ਕਰਦੇ ਹਾਂ ਜਦੋਂ ਅੰਮ੍ਰਿਤ ਦੀ ਗੱਲ ਕਰਦੇ ਹਾਂ ਕਕਾਰਾਂ ਦੀ ਗੱਲ ਕਰਦੇ ਹਾਂ ਇਹ ਤਾਂ ਬੜੀਆਂ ਪੁਰਾਣੀਆਂ ਰਹਿ ਗਈਆਂ ਉਹਨਾਂ ਨੇ ਹੱਸ ਕੇ ਕਿਹਾ ਮੂਰਖਤਾ ਵੀ ਬੜੀ ਪੁਰਾਣੀ ਸੀ ਉਹ ਤੇ ਜ਼ਿਕਰ ਨਹੀਂ ਛੱਡੀ ਤੁਸੀਂ ਮੂਰਖਤਾ ਵੀ ਪੁਰਾਣੀ ਸੀ ਨਾ ਗੁਰੂ ਜੀ ਨੇ ਕਿਹਾ ਚਲਾਕੀਆਂ ਨੇ ਟੁੱਚਰਾਂ ਨੇ ਨਾਨਕ ਗੁਰੂ ਨਾ ਚੇਤਨੀ ਮਨ ਆਪਣੇ ਸੁਚੇਤ ਛੁੱਟੈ ਤਿਲ ਬੁਆੜ ਜੋ ਸੁੰਜੈ ਅੰਦਰ ਖੇਤ ਖੇਤੈ ਅੰਦਰ ਛੁੱਟਿਆ ਕਹੋ ਨਾਨਕ ਸੋ ਨਾ ਦਾ ਅਰਥ ਇੱਥੇ ਨਹੀਂ ਇਹ ਨਹੀਂ ਨਾ ਦਰ ਤੇ ਖਤਮ ਕਹੋ ਨਾਨਕ ਸੋ ਨਾ ਫਲੀਆਂ ਫੁੱਲੀਆਂ ਫਲ ਵੀ ਲੱਗੇ ਫੁੱਲ ਵੀ ਲੱਗੇ ਪਰ ਕੀ ਖੱਟਿਆ ਪੀ ਤਨ ਵਿੱਚ ਸਵਾ ਪਰ ਅੰਦਰ ਤਾਂ ਸਾੜੇ ਦੀ ਸਵਾ ਸੀ ਸਤਿਗੁਰੂ ਨੇ ਗੁਰ ਪ੍ਰਸ਼ਾਦ ਦੇਣ ਲਈ ਬੰਦੇ ਦੀ ਚਲਾਕੀ ਨੂੰ ਖਤਮ ਕਰਨ ਲਈ ਇੱਕ ਨਿਰਮਲ ਪੰਥ ਚਲਾਇਆ ਇਹਦੀ ਨੀਂਹ ਆਦਿ ਗੁਰੂ ਨਾਨਕ ਸਾਹਿਬ ਨੇ ਰੱਖੀ ਤੇ ਤਾਂ ਹੀ ਬਾਬਾ ਸੱਦਾ ਬਲਵੰਡ ਜੀ ਉਹ ਸ਼ਬਦ ਕਹਿੰਦੇ ਨੇ ਨਾਨਕ ਰਾਜ ਚਲਾਇਆ ਸੱਚ ਕੋਟ ਸਤਾਣੀ ਨੀਂਵ ਦੈ ਇਸ ਕਿਲੇ ਦੀਆਂ ਨੀਹਾਂ ਵਿੱਚ ਸਜਾਈ ਹੈ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਇਸ ਪੰਥ ਦੇ ਮੁਤਲਕ ਇਹ ਸ਼ਬਦ ਕਹੇ ਕਿ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ ਇੱਥੋਂ ਤੱਕ ਕਿ ਜਿੱਥੇ ਬਾਰੀ ਬਾਰਾਂ ਪੰਥਾਂ ਦੇ ਮਾਲਕ ਸਨ ਆਈ ਪੰਥੀ ਜੋਗੀਆਂ ਵਿੱਚੋਂ ਸਭ ਤੋਂ ਉੱਚਾ ਪੰਥ ਜਿਹਨੂੰ ਹਜ਼ੂਰ ਨੇ ਬਾਣੀ 'ਚ ਵੀ ਕਿਹਾ ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗ ਜੀਤ ਆਈ ਪੰਥੀ ਸਭ ਤੋਂ ਸ੍ਰੇਸ਼ਟ ਹੈ ਜੋਗੀਆਂ ਵਿੱਚ ਉੱਥੇ ਉਹਨਾਂ ਪੰਥੀਆਂ ਨੂੰ ਵੀ ਇਹ ਸ਼ਬਦ ਕਹਿਣੇ ਪੈ ਗਏ ਕਿ ਸ਼ਬਦ ਜਿੱਤੀ ਸਿੱਧ ਮੰਡਲੀ ਕੀ ਤੋਸ ਆਪਣਾ ਪੰਥ ਨਿਰਾਲਾ ਉਹਨਾਂ ਨੂੰ ਇਹ ਸ਼ਬਦ ਕਹਿਣੇ ਪਏ ਕਿ ਸਿੱਧ ਬੋਲਣ ਸ਼ੁਭ ਬਚਨ ਧੰਨ ਨਾਨਕ ਤੇਰੀ ਵੱਡੀ ਕਮਾਈ ਹਜ਼ੂਰ ਕਿਰਪਾਲੂ ਨੇ ਸਿੱਖਾਂ ਨੂੰ ਭਵ ਸਾਗਰ ਤੋਂ ਪਾਰ ਕਰਨ ਲਈ ਪਰਮਾਤਮਾ ਨੇ ਗੁਰੂ ਨੂੰ ਭੇਜਿਆ ਗੁਰੂ ਇੱਕ ਮਲਾਖ ਹੈ ਹੁਣ ਕਈ ਵਾਰੀ ਅਸੀਂ ਕਹਿੰਦੇ ਹਾਂ ਗੁਰੂ ਪਰਮਾਤਮਾ ਹੈ ਪਰਮਾਤਮਾ ਗੁਰੂ ਹੈ ਜੇ ਅਸੀਂ ਬਾਣੀ ਨੂੰ ਹੋਰ ਬਰੀਕੀ ਨਾਲ ਪੜ੍ਹੀਏ ਸਤਿਗੁਰ ਵਿੱਚ ਆਪ ਰੱਖਿਓਨ ਰੱਬ ਨੇ ਕਿੱਥੇ ਆਪਣੇ ਆਪ ਨੂੰ ਰੱਖਿਆ ਸਤਿਗੁਰ ਵਿੱਚ ਆਪ ਰੱਖਿਓਨ ਕਰ ਪ੍ਰਗਟ ਆਖ ਸੁਣਾਇਆ ਬਾਬਾ ਜੀ ਨੇ ਬਾਣੀ ਵਿੱਚ ਕਿਹਾ ਕਿ ਸਮੁੰਦ ਵਰੋਲ ਸਰੀਰ ਖੰਭ ਦੇਖਿਆ ਇਹ ਸਰੀਰ ਸਮੁੰਦਰ ਦੀ ਤਰ੍ਹਾਂ ਅਸਗਾਹ ਹੈ ਜਦੋਂ ਇਹਨੂੰ ਰਿੜਕਿਆ ਇੱਕ ਅਨੂਪ ਚੀਜ਼ ਨਜ਼ਰ ਆਈ ਕਿ ਸਮੁੰਦ ਵਰੋਲ ਸਰੀਰ ਖੰਭ ਦੇਖਿਆ ਇੱਕ ਵਸਤ ਅਨੂਪ ਦਿਖਾਈ ਗੁਰ ਗੋਬਿੰਦ ਗੋਬਿੰਦ ਗੁਰੂ ਹੈ ਨਾਨਕ ਭੇਦ ਨਾ ਭਾਈ ਬਾਣੀ ਨੇ ਸਾਨੂੰ ਇਸ਼ਾਰੇ ਦਿੱਤੇ ਨੇ ਕਹਿਣ ਲੱਗੇ ਭਾਈ ਚੇਤੇ ਰੱਖ ਕਿ ਗੁਰੂ ਪਰਮਾਤਮਾ ਦਾ ਸਾਕਾਰ ਰੂਪ ਹੈ ਸਰਗੁਣ ਰੂਪ ਹੈ ਸੱਚੇ ਪਾਤਸ਼ਾਹ ਜੀ ਮਿਹਰ ਕਰਦੇ ਰਹੇ ਚਰਨਾ ਅੰਮ੍ਰਿਤ ਦੀ ਦਾਤ ਦਿੰਦੇ ਰਹੇ ਗੱਲ ਤਾਂ ਸੀ ਕਿ ਗੁਰਮੰਤਰ ਗੁਰਮਤ ਨਾਮ ਦ੍ਰਿੜ ਕਰਾਉਣਾ ਤੇ ਬਾਣੀ ਨਾਲ ਜੋੜਨਾ ਹੁਣ ਅਸੀਂ ਆਪਾਂ ਵੀ ਕਹਾਂਗੇ ਕਿ ਲਓ ਜੀ ਜੇ ਵਾਹਿਗੁਰੂ ਹੀ ਜਪਣਾ ਹੈ ਕੀ ਲੋੜ ਹੈ ਅੰਮ੍ਰਿਤ ਦੀ ਅਸੀਂ ਨੀ ਵਾਹਿਗੁਰੂ ਕਹਿ ਸਕਦੇ ਬਾਣੀ ਚ ਇੱਕ ਤੁਕ ਆਉਂਦੀ ਹੈ ਮਨਮੁਖ ਭਗਤ ਕਰੇ ਬਿਨ ਸਤਿਗੁਰ ਬਿਨ ਸਤਿਗੁਰ ਭਗਤ ਨਾ ਹੋਈ ਰਾਮ ਹੁਣ ਇਸ ਤੁਕ ਦੇ ਅਰਥ ਕੀ ਕਰਾਂਗੇ ਕਿ ਮਨਮੁਖ ਭਗਤ ਕਰੇ ਬਿਨ ਸਤਿਗੁਰ ਇਹਦਾ ਮਤਲਬ ਗੁਰੂ ਤੋਂ ਸਿਆਣਾ ਬਣ ਕੇ ਕਹਿੰਦਾ ਜਪਣਾ ਹੀ ਹੈ ਮੈਂ ਜਪ ਸਕਣਾ ਪਰ ਹਜ਼ੂਰ ਕਹਿੰਦੇ ਨੇ ਬਿਨ ਸਤਿਗੁਰ ਭਗਤ ਨਾ ਕੋਈ ਰਾਮ ਇਹ ਇਨਸਾਨ ਤੂੰ ਡਿਗਰੀ ਦੇ ਪੇਪਰ ਬਹੁਤ ਸੋਹਣੇ ਬਣਾ ਸਕਣਾ ਤੂੰ ਡਾਕਟਰੀ ਦੇ ਪੇਪਰ ਇੰਜੀਨੀਅਰਿੰਗ ਦੀ ਡਿਗਰੀ ਕੀਮਤੀ ਪੇਪਰ ਬਣਾ ਸਕਣਾ ਪਰ ਯਾਦ ਰੱਖੀ ਕੀਮਤ ਉਹਦੀ ਪਏਗੀ ਜਿਹਦੇ ਉੱਤੇ ਸਿਗਨੇਚਰ ਉਸ ਸੰਸਥਾ ਦੀ ਸਟੈਂਪ ਲੱਗੀ ਹੋਵੇਗੀ ਚੁੱਕ ਕੇ ਪੇਪਰ ਤੁਰਿਆ ਸੀ ਕੀਮਤੀ ਪੇਪਰ ਹੈ ਪਰ ਕੀਮਤ ਉਹਦੀ ਅੱਗੇ ਪੈਣੀ ਨਹੀਂ ਜਦੋਂ ਗੁਰੂ ਮੋਹਰ ਲਾਉਂਦਾ ਹੈ ਨਾ ਪਿਆਰਿਓ ਚੇਤੇ ਰੱਖੋ ਇੱਕ ਬਾਣੀ ਚ ਹੋਰ ਵੀ ਬਚਨ ਹੁੰਦਾ ਗੁਰੂ ਕਿੰਨੇ ਸਮਰੱਥ ਨੇ ਆਮ ਤੌਰ ਤੇ ਅਸੀਂ ਲੋਕ ਜਿਸ ਦਿਨ ਪਰੇਸ਼ਾਨ ਹੁੰਦੇ ਹਾਂ ਨਾ ਸੰਸਾਰ ਤੋਂ ਪਰਿਵਾਰ ਤੋਂ ਤੇ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿਸੇ ਬੰਦੇ ਨੂੰ ਮੈਂ ਪਿਛਲੇ ਦਿਨੀ ਅਰਜ਼ ਕੀਤੀ ਸੀ ਸਿਰਫ ਆਪਣਾ ਦੁੱਖ ਦੱਸੋ ਇੱਕ ਖਿੰਡ ਚੁੱਪ ਕਰ ਜਾਓ ਪਰਤ ਕੇ ਦੁੱਖ ਦੇ ਥਾਂ ਖੁੱਲ ਜਾਣਗੇ ਹਰ ਬੰਦਾ ਦੁਖੀ ਹੈ ਇਹਦਾ ਹੱਲ ਕੀ ਹੈ ਇਹਦੀ ਇਹ ਸਮੱਸਿਆ ਦਾ ਸਮਾਧਾਨ ਕੀ ਹੈ ਜਦੋਂ ਤੂੰ ਅੱਤ ਦਾ ਦੁਖੀ ਹੋਵੇਂ ਆਪਣੇ ਗੁਰੂ ਦੇ ਕੋਲ ਆ ਜਾ, ਆਪਣੇ ਗੁਰੂ ਦੀ ਗੋਦ ਚ ਬੈਠ ਜਾ। ਜਿਹਨੂੰ ਕੁਛ ਨੀ ਆਉਂਦਾ ਤੂੰ ਗੁਰੂ ਗੁਰੂ ਜਪ ਲੈ, ਮੂਲ ਮੰਤਰ ਪੜ੍ਹ ਲੈ, ਤੂੰ ਜਪਜੀ ਸਾਹਿਬ ਕਰ ਲੈ, ਤੂੰ ਤਜਰਬਾ ਕਰਕੇ ਦੇਖੀ। ਜਦੋਂ ਸੜਿਆ ਹੋਇਆ ਅੰਦਰ ਕੋਈ ਤੈਨੂੰ ਤਪਾਏਗਾ, ਤੂੰ ਗੁਰੂ ਦੀ ਗੋਦ ਵਿੱਚ ਆ ਕੇ ਬੈਠੇਗਾ, ਸੱਚਮੁੱਚ ਤੇਰੇ ਅੰਦਰ ਨੂੰ ਸ਼ਾਂਤੀ ਮਿਲੇਗੀ, ਟਿਕਾ ਮਿਲੇਗੀ, ਟਿਕਾ ਮਿਲੇਗਾ। ਹਜ਼ੂਰ ਨੇ ਬਾਣੀ ਚ ਇੱਕ ਬਚਨ ਕਿਹਾ, ਕਹਿਣ ਲੱਗੇ ਕਿਸੇ ਬੰਦੇ ਨੂੰ ਸੰਸਾਰ ਇੰਨਾ ਤੰਗ ਕਰੇ, ਉਹਦੇ ਕਰਮ ਇਹੋ ਜਿਹੇ ਹੋਣ, ਉਹ ਕਹੇਗਾ ਚਲੋ ਪਰਮਾਤਮਾ ਵਾਲੇ ਪਾਸੇ ਤੁਰੀਏ, ਰੱਬ ਵਾਲੇ ਪਾਸੇ ਤੁਰੀਏ। ਤੇ ਕਹਿੰਦੇ ਜੇ ਪਰਮਾਤਮਾ ਨਹੀਂ ਕਹਿਦਾ ਕਿ ਤੂੰ ਇੰਨੇ ਗੁਨਾਹ ਕੀਤੇ ਨੇ, ਤੇਰੇ ਜੈਸੇ ਬੰਦੇ ਨੂੰ ਮੇਰੇ ਘਰ ਥਾਂ ਨਹੀਂ, ਸੰਸਾਰ ਦਾ ਧੱਕਿਆ ਨਿਰੰਕਾਰ ਵੱਲ ਗਿਆ ਤੇ ਨਿਰੰਕਾਰ ਨੇ ਦਰਵਾਜ਼ਾ ਨਾ ਖੋਲਿਆ, ਉਹ ਕਿਹੜੇ ਪਾਸੇ ਜਾਏ? ਤੇ ਗੁਰੂ ਗ੍ਰੰਥ ਸਾਹਿਬ ਨੇ ਕਿਹਾ ਫਿਰ ਗੁਰੂ ਤੈਨੂੰ ਇਸ ਕਰਕੇ ਦਿੱਤਾ ਤੇਰੀ ਕੋਈ ਥਾਂ ਨਾ ਰਹਿ ਜਾਏ ਗੁਰੂ ਦਾ ਚਰਨ ਪਕੜ ਲਈ, ਗੁਰੂ ਰੱਬ ਦੇ ਤੇ ਦੁਨੀਆਂ ਦੇ ਘਰਾਂ ਵਿੱਚ ਧੱਕਿਆ ਹੋਇਆਂ ਨੂੰ ਵੀ ਥਾਂ ਦਵਾ ਦਿੰਦਾ। ਇਹ ਬਚਨ ਹੈ ਕਿ ਆਪੇ ਕੁਦਰਤ ਸਾਜ ਕੇ, ਆਪੇ ਕੁਦਰਤ ਸਾਜ ਕੇ, ਆਪੇ ਕਰੇ ਵਿਚਾਰ ਇੱਕ ਖੋਟੇ ਇੱਕ ਖਰੇ, ਆਪੇ ਪਰਖਣ ਹਾਰ ਖਰੇ ਖਜ਼ਾਨੇ ਪਾਈਆਂ, ਖੋਟੇ ਸੱਚੀਆਂ ਵਾਰ ਵਾਰ, ਖੋਟੇ ਸੱਚੀ ਦਰਗਹਿ ਸੁੱਤੀਆਂ ਕਿਸ ਆਗੈ ਕਰੇ ਪੁਕਾਰ। ਸੱਚੀ ਦਰਗਹਿ ਸੁੱਤੀਆਂ ਦਾ ਅਰਥ ਹੈ ਕਿ ਰੱਬ ਦੇ ਘਰ ਚ ਵੀ ਢੋਈ ਨਾ, ਖੋਟੇ ਸੱਚੀ ਦਰਗਹਿ ਸੁੱਤੀਆਂ ਕਿਸ ਆਗੈ ਕਰੇ ਪੁਕਾਰ। ਮਹਾਰਾਜ ਜੀ ਨੇ ਕਿਹਾ ਸਤਿਗੁਰ ਪਿੱਛੇ ਭੱਜ ਪਵੇ ਇਹ ਆ ਕਰਨੀ ਸਾਰ, ਸਤਿਗੁਰ ਖੋਟਿਓ ਖਰੇ ਕਰੇ ਸ਼ਬਦ ਸਵਾਰ ਰਹਾ। ਗੁਰੂ ਸਮਰੱਥ ਹੈ ਨਾ, ਹਜ਼ੂਰ ਕਿਰਪਾਲੂ ਨੇ ਖੋਟਿਆਂ ਨੂੰ ਖਰੇ ਕੀਤਾ, ਧੱਕਿਆਂ ਦੀਆਂ ਬਾਹਾਂ ਪਕੜ ਕੇ ਦਰਵਾਜ਼ਿਆਂ ਵਿੱਚ ਅੰਦਰ ਲੈ ਆਂਦਾ, ਡੁੱਬਦਿਆਂ ਦੀਆਂ ਬਾਹਾਂ ਪਕੜ ਕੇ ਅੱਗ ਤੋਂ ਬਚਾ ਲਿਆ। ਸਤਿਗੁਰੂ ਨੇ ਕਿਰਪਾ ਕਰ ਸਾਨੂੰ ਅੰਮ੍ਰਿਤ ਦੀ ਦਾਤ ਜਿਹੜੀ ਦਿੱਤੀ, ਇਹਦਾ ਸੰਬੰਧ ਕੇਵਲ ਬਾਹਰ ਦਾ ਡਿਸਿਪਲਨ ਨਹੀਂ। ਖਿਮਾ ਕਰਿਓ, ਅਸੀਂ ਅਕਸਰ ਕਹਿ ਦਿੰਦੇ ਹਾਂ ਹਜ਼ੂਰ ਨੇ ਬੋਲੀ ਇੱਕੋ ਦਿੱਤੀ, ਵਰਦੀ ਇੱਕੋ ਦਿੱਤੀ, ਪੋਸ਼ਾਕ ਇੱਕੋ ਦਿੱਤੀ। ਚੇਤੇ ਰੱਖੋ ਇਹ ਪਹਿਚਾਣ ਹੈ, ਇਸ ਏਕਤਾ ਦੇ ਥੱਲੇ ਰੂਹਾਨੀਅਤ ਹੈ। ਫੌਜ ਦੀ ਵਰਦੀ ਵੀ ਸਾਰਿਆਂ ਦੀ ਇੱਕੋ ਜਿਹੀ ਹੁੰਦੀ ਹੈ, ਵਰਦੀ ਤਾਂ ਸਿਪਾਹੀਆਂ ਦੀ ਵੀ ਇੱਕੋ ਜਿਹੀ ਹੈ। ਉਹ ਤਾਂ ਇੰਨੇ ਡਿਸਿਪਲਨ ਵੀ ਤੁਰਦੇ ਨੇ, ਇੰਨੇ ਅਨੁਸ਼ਾਸਨ ਵੀ ਤੁਰਦੇ ਨੇ, ਪੈਰ ਨਾਲ ਪੈਰ ਕਦਮ ਨਾਲ ਕਦਮ ਮਿਲਦਾ ਕਿ ਉਹ ਸਾਰੇ ਬ੍ਰਹਮ ਗਿਆਨੀ ਹੈ। ਅੰਮ੍ਰਿਤ ਨੂੰ ਕੇਵਲ ਬਾਹਰਮੁਖੀ ਦ੍ਰਿਸ਼ਟੀ ਤੱਕ ਸੀਮਿਤ ਨਾ ਰੱਖੀਏ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਪਹਿਲਾਂ ਤਾਂ ਅਸੀਂ ਪੜ੍ਹੀਏ ਅੰਮ੍ਰਿਤ ਸ਼ਬਦ ਕਿਸ ਕਿਸ ਰੂਪ ਵਿੱਚ ਗੁਰੂ ਜੀ ਨੇ ਵਰਤਿਆ। ਜੇ ਕੋਸ਼ ਅਨੁਸਾਰ ਇਹਦੇ ਅਰਥ ਦੇਖਾਂਗੇ ਤੇ ਅੰਮ੍ਰਿਤ ਦੋ ਸ਼ਬਦ ਨੇ, ਐੜਾ ਤੇ ਮ੍ਰਿਤ। ਮ੍ਰਿਤ ਦਾ ਅਰਥ ਹੈ ਮੌਤ, ਐੜਾ ਅਗੇਤਰ ਲੱਗ ਗਿਆ, ਅਗੇਤਰ ਮੀਨਸ ਅੱਗੇ ਲੱਗਾ। ਇਹਦਾ ਅਰਥ ਹੈ ਅੰਮ੍ਰਿਤ ਦਾ ਅਰਥ ਕਿ ਜਿਸ ਨੂੰ ਮੌਤ ਨਹੀਂ, ਜਿਸ ਅੰਦਰ ਮੌਤ ਦਾ ਭੈ ਨਹੀਂ। ਜੇ ਕੋਸ਼ ਅਨੁਸਾਰ ਅਰਥ ਦੇਖੀਏ ਤੇ ਅੰਮ੍ਰਿਤ ਦਾ ਅਰਥ ਜਿਸ ਉੱਪਰ ਮੌਤ ਦਾ ਸਾਇਆ ਨਹੀਂ। ਪਰ ਬਾਣੀ ਵਿੱਚ ਅੰਮ੍ਰਿਤ ਦੇ ਅਰਥ ਹੋਰ ਵੀ ਬਹੁਤ ਨੇ, ਮੈਂ ਇੱਕ ਇੱਕ ਦੋ ਦੋ ਸਿਰ ਪ੍ਰਮਾਣ ਦੇ ਦਿਆਂਗਾ। ਅੱਜ ਮੈਂ ਥੋੜਾ ਜਿਹਾ ਵਿਸ਼ਾ ਕੇਵਲ ਬਾਣੀ ਵੱਲ ਰੱਖੇ, ਕਿਉਂਕਿ ਕਈ ਵਾਰੀ ਹੋ ਸਕਦਾ ਕਈ ਕਹਿ ਰਹੀਏ ਜੀ ਇਹ ਤਾਂ ਸਾਖੀਆਂ ਸੰਕਲੀਆਂ। ਹਜ਼ੂਰ ਦੀ ਅੰਮ੍ਰਿਤ ਬਾਣੀ ਵਿੱਚ ਅੰਮ੍ਰਿਤ ਦੇ ਸੰਬੰਧ ਵਿੱਚ ਇੱਕ ਤਾਂ ਭੋਜਨ ਨੂੰ ਕਿਹਾ ਗਿਆ ਅੰਮ੍ਰਿਤ, ਦੁੱਧ ਨੂੰ ਕਿਹਾ ਗਿਆ ਅੰਮ੍ਰਿਤ, ਚੰਦਨ ਦੀ ਲੱਕੜ ਨੂੰ ਕਿਹਾ ਗਿਆ ਅੰਮ੍ਰਿਤ, ਸ਼ੁਭ ਗੁਣਾਂ ਲਈ ਸ਼ਬਦ ਵਰਤਿਆ ਗਿਆ ਅੰਮ੍ਰਿਤ। ਹੰਕਾਰ ਵਿੱਚ ਕਹਿਣਾ ਮੈਂ ਕਦੀ ਨਹੀਂ ਮਰਨਾ, ਉੱਥੇ ਵੀ ਸ਼ਬਦ ਅੰਮ੍ਰਿਤ ਵਰਤਿਆ ਗਿਆ। ਸੱਚੇ ਪਾਤਸ਼ਾਹ ਜੀ ਦੀ ਬਾਣੀ ਜਦੋਂ ਅਸੀਂ ਪੜ੍ਹਦੇ ਹਾਂ, ਸਿਰਫ ਪਹਿਲਾਂ ਅੰਮ੍ਰਿਤ ਸ਼ਬਦ ਦੇ ਅਰਥ। ਹਜ਼ੂਰ ਨੇ ਕਿਹਾ ਜੇ ਪ੍ਰਸਾਦ 36 ਅੰਮ੍ਰਿਤ ਖਾਹੇ, 36 ਨਾਲ ਜਦੋਂ ਅੰਮ੍ਰਿਤ ਸ਼ਬਦ ਆ ਜਾਏ ਤਾਂ ਮਤਲਬ ਸਵਾਦਿਸ਼ਟ ਭੋਜਨ। 36 ਅੰਮ੍ਰਿਤ ਭਾਉ ਏਕ, 36 ਤਰ੍ਹਾਂ ਦਾ ਕੀਮਤੀ ਪਕਵਾਨ। ਭੋਜਨ ਦੇ ਨਾਲ ਅੰਮ੍ਰਿਤ ਨੂੰ ਦੁੱਧ ਵੀ ਗਿਆ। ਅਸੀਂ ਉਹ ਬਚਨ ਪੜ੍ਹਦੇ ਹਾਂ ਕਿ ਪਸ਼ੂ ਮਿਲੇ ਚੰਗਿਆਈਆਂ, ਖੜ ਖਾਵੇ ਅੰਮ੍ਰਿਤ ਦੇ। ਉੱਥੇ ਅੰਮ੍ਰਿਤ ਦਾ ਅਰਥ ਦੁੱਧ। ਹਜ਼ੂਰ ਨੇ ਕਿਹਾ ਸੋਇਨ ਕਟੋਰੀ ਅੰਮ੍ਰਿਤ ਭਰੀ, ਲੈ ਨਾਮੇ ਹਰ ਆ ਕੇ ਧਰੀ। ਸੋਇਨ ਕਟੋਰੀ ਅੰਮ੍ਰਿਤ ਭਰੀ, ਸੋਨੇ ਦੇ ਸੁਰੰਗ ਦੀ ਕਟੋਰੀ ਦੁੱਧ ਨਾਲ ਭਰੀ। ਅੰਮ੍ਰਿਤ ਦਾ ਅਰਥ ਦੁੱਧ ਵੀ। ਤੀਸਰਾ, ਅਸੀਂ ਇੱਕ ਬਚਨ ਪੜ੍ਹਨੇ ਹਾਂ, ਮੈਲਾਗਰ ਬੇਰੇ ਖੈ ਪੁਯੰਗਾ ਗੁਜਰੀ, ਰਵਿਦਾਸ ਜੀ ਦਾ ਪਦਾ। ਵੇਖ ਅੰਮ੍ਰਿਤ ਬਸੈ ਇੱਕ ਸੰਗਾ, ਮੈਲਾਗਰ ਚੰਦਨ ਤੇ ਪੁਯੰਗਾ ਸੱਪ। ਚੰਦਨ ਦਾ ਸੂਚਕ ਪ੍ਰਤੀਕ ਅੰਮ੍ਰਿਤ, ਵੇਖ ਸੱਪ ਕੁਲ, ਚੰਦਨ ਨੂੰ ਵੀ ਕਿਹਾ ਗਿਆ ਅੰਮ੍ਰਿਤ। ਹਜ਼ੂਰ ਦੀ ਅੰਮ੍ਰਿਤ ਬਾਣੀ ਚ ਇੱਕ ਬਚਨ ਆਉਂਦਾ ਹੈ ਕਿ ਇਸ ਦੇਹੀ ਅੰਦਰ ਪੰਚ ਚੋਰ ਵਸੈ, ਕਾਮ ਕ੍ਰੋਧ ਲੋਭ ਮੋਹ ਅਹੰਕਾਰਾ, ਅੰਮ੍ਰਿਤ ਲੁੱਟੈ ਮਨ ਮੁਖ ਨਹੀਂ ਬੂਝੈ, ਕੋ ਨਾ ਸੁਣੈ ਪੁਕਾਰਾ, ਅੰਮ੍ਰਿਤ ਲੁੱਟੈ। ਉੱਥੇ ਅੰਮ੍ਰਿਤ ਦਾ ਅਰਥ ਦੁੱਧ ਜਾਂ ਭੋਜਨ ਜਾਂ ਚੰਦਨ ਸੁਗੰਧੀ ਨਹੀਂ, ਉੱਥੇ ਅੰਮ੍ਰਿਤ ਦਾ ਅਰਥ ਹੈ ਸ਼ੁਭ ਗੁਣ, ਤੇਰੇ ਗੁਣਾਂ ਨੂੰ ਲੁੱਟ ਗਿਆ ਆ ਵਿਕਾਰ। ਸੱਚੇ ਪਾਤਸ਼ਾਹ ਜੀ ਦੀ ਅੰਮ੍ਰਿਤ ਬਾਣੀ ਵਿੱਚ ਅਸੀਂ ਬਚਨ ਪੜ੍ਹਦੇ ਹਾਂ, ਅੰਮ੍ਰਿਤ ਕਾਇਆ ਰਹਿ ਸੁਖਾਲੀ, ਬਾਜੀ ਇਹ ਸੰਸਾਰੋ ਲੱਭ ਲੋਭ ਮੁਝ ਕੂੜ ਕਮਾਵੇ, ਬਹੁਤ ਉਠਾਵੇ ਭਾਰੋ। ਇੱਥੇ ਤਿੰਨ ਪਦੇ ਨੇ, ਤੂੰ ਕਾਇਆ ਮੈਂ ਰੁਲਦੀ ਦੇਖੀ ਜੂ ਧਰ ਉਪਰ ਸਾਰੋ। ਪਹਿਲਾਂ ਸੀ ਅੰਮ੍ਰਿਤ ਕਾਇਆ, ਇੱਥੇ ਅੰਮ੍ਰਿਤ ਕਾਇਆ ਦਾ ਅਰਥ ਇਹ ਨਹੀਂ ਕਿ ਜਿਹਦੇ ਅੰਦਰ ਅੰਮ੍ਰਿਤ ਵਸ ਗਿਆ। ਇਹ ਤਾਂ ਜਿਹੜਾ ਹੰਕਾਰ ਨਾਲ ਕਹਿੰਦਾ ਹੈ ਕੌਣ ਜੰਮਿਆ ਮੈਨੂੰ ਮਾਰਨ ਵਾਲਾ, ਅੰਮ੍ਰਿਤ ਕਾਇਆ ਮੈਂ ਕਦੀ ਨਹੀਂ ਮਰਨਾ, ਅੰਮ੍ਰਿਤ ਕਾਇਆ ਰਹਿ ਸੁਖਾਲੀ, ਬਾਜੀ ਇਹ ਸੰਸਾਰੋ ਲੱਭ ਲੋ ਮੁਝ ਕੂੜ ਕਮਾਵੇ, ਬਹੁਤ ਉਠਾਵੇ ਭਾਰੋ। ਹੰਕਾਰ ਨਾਲ ਕਹਿੰਦਾ ਮੈਂ ਕਦੀ ਨਹੀਂ ਮਰਨਾ। ਕਹਿਣ ਲੱਗੇ ਤੂੰ ਕਾਇਆ ਮੈਂ ਰੁਲਦੀ ਦੇਖੀ ਜੂੰ ਧਰ ਉੱਪਰ ਸਾਰੋ, ਜਿਵੇਂ ਮਿੱਟੀ ਰੁਲਦੀ ਇੱਕ ਦਿਨ ਤੂੰ ਰੁਲ ਜਾਏਗਾ। ਇੱਥੇ ਅੰਮ੍ਰਿਤ ਦਾ ਅਰਥ ਕਿ ਨਾ ਮਰਨਾ, ਹੰਕਾਰ ਦਾ ਪ੍ਰਤੀਕ। ਇੱਕ ਬਾਣੀ ਚ ਬਚਨ ਆਉਂਦਾ ਹੈ, ਜੇ ਮੁਖ ਪੰਚੋ ਅੰਮ੍ਰਿਤ ਖਾਏ, ਪੰਚੋ ਅੰਮ੍ਰਿਤ ਉੱਥੇ ਆ ਦੁੱਧ ਸ਼ਹਿਦ ਆਦਿਕ ਮਿੱਠੇ ਜਿਹੜੇ ਪਦਾਰਥ ਨੇ, ਉਹਨਾਂ ਦੀ ਗਿਣਤੀ ਪੰਜ ਕੀਤੀ, ਉਹਨਾਂ ਦੀ ਸ਼ਬਦ ਵਰਤੇ ਗਏ ਨੇ, ਇਹ ਪੰਜ ਤਰ੍ਹਾਂ ਦੇ ਅੰਮ੍ਰਿਤ ਇਹ ਸ਼ਬਦ ਨੇ। ਹੁਣ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਜਿੱਥੇ ਦੁੱਧ ਅੰਮ੍ਰਿਤ, ਕਿਉਂਕਿ ਅੱਜ ਦਾ ਵਿਸ਼ਾ ਬਾਣੀ ਨੂੰ ਸਮਝਣ ਵਾਲਿਆਂ ਲਈ ਖਾਸ ਕਰਕੇ, ਦੁੱਧ ਅੰਮ੍ਰਿਤ, 36 ਪ੍ਰਕਾਰ ਦਾ ਭੋਜਨ ਅੰਮ੍ਰਿਤ, ਗੁਣ ਅੰਮ੍ਰਿਤ, ਹੰਗਤਾ ਵਿੱਚ ਕਹਿਣਾ ਮੈਂ ਨਹੀਂ ਮਰਨਾ ਇਹ ਅੰਮ੍ਰਿਤ, ਉੱਥੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਸੱਚੇ ਪਾਤਸ਼ਾਹ ਜੀ ਨੇ ਨਾਮ ਨੂੰ ਵੀ ਅੰਮ੍ਰਿਤ ਕਿਹਾ ਹੈ। ਅੰਮ੍ਰਿਤ ਨਾਮ ਪਰਮੇਸ਼ਰ ਤੇਰਾ, ਜੋ ਸਿਮਰੈ ਸੋ ਜੀਵੈ, ਅੰਮ੍ਰਿਤ ਨਾਮ ਨਿਧਾਨ ਹੈ ਮਿਲ ਪੀਵੋ ਭਾਈ। ਹਜ਼ੂਰ ਨੇ ਨਾਮ ਨੂੰ ਵੀ ਅੰਮ੍ਰਿਤ ਕਿਹਾ, ਤੇ ਇਕੱਲਾ ਨਾਮ ਨੂੰ ਅੰਮ੍ਰਿਤ ਨਹੀਂ ਬਾਣੀ ਨੂੰ ਵੀ ਅੰਮ੍ਰਿਤ ਕਿਹਾ ਕਿ ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਪਰਮ ਗਤ ਮੇਰੀ, ਹਮਾਰੀ ਪਿਆਰੀ ਅੰਮ੍ਰਿਤ ਧਾਰੀ, ਗੁਰਨਿਮਖ ਨਾ ਮਨ ਤੇ ਧਾਰੀ ਦੇ ਵਿੱਚ ਬਾਣੀ ਅੰਮ੍ਰਿਤ ਸਾਰੇ। ਤੁਸੀਂ ਬਾਣੀ ਪੜੋਗੇ ਬੇਅੰਤ ਪ੍ਰਮਾਣ ਮਿਲਣਗੇ, ਸਿਰਫ ਇਸ਼ਾਰੇ ਮਾਤਰ ਨੇ, ਨਾਮ ਵੀ ਅੰਮ੍ਰਿਤ ਤੇ ਬਾਣੀ ਵੀ ਅੰਮ੍ਰਿਤ। ਫਿਰ ਨਾਲ ਕਿਹਾ ਅੰਮ੍ਰਿਤ ਹੈ ਕਿੱਥੇ? ਗੁਰੂ ਸਾਹਿਬ ਨੇ ਚਾਰ ਕੁ ਪ੍ਰਮਾਣ ਖੋਲ ਨੇ, ਕਹਿਣ ਲੱਗੇ ਅੰਮ੍ਰਿਤ ਬਾਹਰ ਥੋੜਾ, ਅੰਮ੍ਰਿਤ ਤਾਂ ਤੇਰੇ ਅੰਦਰ ਹੈ। ਅੰਤਰ ਖੂਟਾ ਅੰਮ੍ਰਿਤ ਭਰਿਆ, ਸ਼ਬਦ ਹੈ ਕਾਢ ਪੀਏ ਪਨਖਾਰੀ, ਪਾਲ ਸਮੂਹਾ ਸਰਵਰ ਭਰਾ, ਪੀ ਨਾ ਸਕੈ ਕੋਈ ਨੀਰ, ਭਾਗ ਵੱਡੇ ਤੈ ਪਾਇਓ ਤੂੰ ਭਰ ਭਰ ਪੀਓ ਕਬੀਰ, ਅੰਦਰ ਅੰਮ੍ਰਿਤ ਹੈ। ਬਾਬਾ ਜੀ ਨੇ ਬਾਣੀ ਚ ਕਿਹਾ ਕਿ ਘਰ ਕੀ ਮੈਂ ਅੰਮ੍ਰਿਤ ਭਰਪੂਰ ਹੈ, ਮਨ ਮੁੱਖਾ ਸਾਧ ਨਾ ਪਾਇਆ, ਜੋ ਮਸ ਕਸਤੂਰੀ ਮਿਰਗ ਨਾ ਜਾਣੈ ਭਰਮ ਦਾ ਭਰਮ ਭੁਲਾਇਆ, ਨੌਨਿਤ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ, ਇਸਕਾ ਵਿਸ਼ਰਾਮ ਅੰਮ੍ਰਿਤ ਤਾਂ ਤੇਰੇ ਅੰਦਰ ਹੈ। ਪਰ ਨਾਲ ਇਹ ਸ਼ਬਦ ਕਹਿ ਕੇ ਅੰਦਰ ਤੇਰੇ ਅੰਮ੍ਰਿਤ ਨਾਮ ਅੰਮ੍ਰਿਤ ਬਾਣੀ ਅੰਮ੍ਰਿਤ, ਤੇ ਸਤਿਗੁਰੂ ਨੇ ਆਪਣੇ ਪਵਿੱਤਰ ਰਸਨਾ ਤੁਕ ਬਚਨ ਗਿਆ, ਜੇ ਅੰਮ੍ਰਿਤ ਪੀਣਾ ਹੀ ਨਾ ਤੇ ਅੰਮ੍ਰਿਤ ਗੁਰੂ ਦਿੰਦਾ। ਇੱਥੇ ਸਿਰਫ ਇੱਕ ਰੋਕ ਕੇ ਅਸੀਂ ਥੋੜਾ ਵਿਚਾਰਨਾ। ਬਾਬਾ ਜੀ ਨੇ ਕਿਹਾ ਜਿਸ ਜਲਨਿਤ ਕਾਰਨ ਤੁਮ ਜਗ ਆਏ, ਸੋ ਅੰਮ੍ਰਿਤ ਗੁਰ ਪਾਹੀ ਜੀਓ, ਗੁਰੂ ਨਾਨਕ ਸਾਹਿਬ ਜੀ ਜਿਸ ਖਜ਼ਾਨੇ ਲਈ ਤੂੰ ਆਇਆ ਉਹ ਅੰਮ੍ਰਿਤ ਗੁਰੂ ਕੋਲ ਹੈ। ਬਾਬਾ ਜੀ ਨੇ ਕਿਹਾ ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ, ਸੋ ਅੰਮ੍ਰਿਤ ਗੁਰ ਤੇ ਪਾਇਆ। ਅੰਦਰ ਅੰਮ੍ਰਿਤ ਹੈ ਫਿਰ ਗੁਰ ਤੇ ਪਾਇਆ ਅੰਮ੍ਰਿਤ ਕੀ ਦੇ ਅਰਥ ਕੀ ਨੇ? ਗੁਰੂ ਜੀ ਨੇ ਕਿਹਾ ਅੰਮ੍ਰਿਤ ਪੀਆ, ਸਤਿਗੁਰ ਦੀਆ, ਅਵਰ ਨਾ ਜਾਣਾ ਤੂੰ ਆਤੀਆ। ਗੁਰੂ ਨੇ ਅੰਮ੍ਰਿਤ ਦਿੱਤਾ। ਹੁਣ ਇੱਥੇ ਇੱਕ ਪ੍ਰਸ਼ਨ ਉੱਠੇਗਾ ਕਿ ਬਾਣੀ ਅੰਮ੍ਰਿਤ ਹੈ, ਨਾਮ ਅੰਮ੍ਰਿਤ ਹੈ, ਅੰਦਰ ਅੰਮ੍ਰਿਤ ਹੈ, ਸਤਿਗੁਰੂ ਨੇ ਕਿਹੜਾ ਅੰਮ੍ਰਿਤ ਦਿੱਤਾ? ਬਾਣੀ ਵਿੱਚ ਅਸੀਂ ਪੜ੍ਹਦੇ ਹਾਂ ਕਿ ਗੁਰੂ ਜੀ ਨੇ ਅੰਮ੍ਰਿਤ ਦਿੱਤਾ। ਦੇਵਤੇ ਤੈਨੂੰ ਲੋਚਦੇ ਨੇ, ਉਹ ਅੰਮ੍ਰਿਤ ਸਤਿਗੁਰੂ ਨੇ ਤਰੁੱਟ ਕੇ ਦੇ ਦਿੱਤਾ। ਹੁਣ ਇੱਥੇ ਅਸੀਂ ਬੇਨਤੀ ਜਿਹੜੀ ਕਰਨੀ ਹੈ ਆਪ ਦੇ ਸਮਰਥ, ਸਿਰਫ ਸਮਝਾਉਣ ਲਈ, ਸਮਝਣ ਲਈ। ਕੋਈ ਐਸਾ ਖਿਰਦਾ ਨਹੀਂ ਜਿਸ ਖਿਰਦੇ ਵਿੱਚ ਪਰਮਾਤਮਾ ਨੇ ਆਪਣੀ ਦਾਤ ਨਹੀਂ ਚੁਕਾਈ। ਜਿਸ ਧਰਤੀ ਤੇ ਬੰਦਾ ਪਿਆਸ ਨਾਲ ਤੜਫਦਾ, ਪਾਣੀ ਤਾਂ ਉਸ ਜ਼ਮੀਨ ਦੇ ਥੱਲੇ ਵੀ ਹੈ, ਪਰ ਬੰਦਾ ਜ਼ਮੀਨ ਉੱਤੇ ਤੜਫ ਤੜਫ ਕੇ ਪ੍ਰਾਣ ਦੇ ਦਿੰਦਾ ਕਿ ਪਾਣੀ ਦੀ ਖਾਤਰ ਕੂਕਦਾ, ਕਿਉਂਕਿ ਜ਼ਮੀਨ ਦੇ ਥੱਲੇ ਪਾਣੀ ਹੈ, ਤੜਫਦਾ ਇਸ ਕਰਕੇ ਵੀ ਉੱਥੇ ਪਾਣੀ ਪ੍ਰਗਟ ਨਹੀਂ ਹੋਇਆ, ਉੱਥੇ ਪਾਣੀ ਬਾਹਰ ਨਹੀਂ ਆਇਆ। ਸੱਚੇ ਪਾਤਸ਼ਾਹ ਜੀ ਨੇ ਇੱਕ ਕਿਰਪਾਲਤਾ ਕੀਤੀ, ਜਿਹੜੀ ਅੰਮ੍ਰਿਤ ਦੀ ਸਾਨੂੰ ਦਾਤ ਦਿੱਤੀ ਹੈ। ਕਈ ਅਰਥਾਂ ਵਿੱਚ ਅੰਦਰ ਅੰਮ੍ਰਿਤ ਕਹਿ ਬਾਣੀ ਨੇ, ਨਾਮ ਨੇ, ਖੁਦ ਉਸ ਅੰਮ੍ਰਿਤ ਨੇ ਅੰਦਰ ਦੇ ਅੰਮ੍ਰਿਤ ਨੂੰ ਚਲਾਉਣਾ ਹੈ। ਪਰ ਹੈਰਾਨਗੀ ਦੀ ਗੱਲ, ਜਿੰਨੀ ਦੇਰ ਤੱਕ ਗੁਰੂ ਕੋਲੋਂ ਬਾਹਰੋਂ ਗੁਰਮੰਦਰ ਤੇ ਗੁਰੂ ਤੋਂ ਪੌਲ ਨਹੀਂ ਲੈਂਦੇ, ਸਿੱਖੀ ਦੀ ਮੈਂ ਗੱਲ ਕਰ ਰਿਹਾ, ਓਨੀ ਦੇਰ ਤੱਕ ਅੰਦਰ ਦਾ ਅੰਮ੍ਰਿਤ ਬਾਹਰ ਕਿਵੇਂ ਆਵੇਗਾ, ਕਿਵੇਂ ਪ੍ਰਗਟ ਹੋਵੇਗਾ? ਭਾਵਾਂ ਅਸੀਂ ਇਹ ਕਹਿ ਦਿੰਦੇ ਹਾਂ ਕੋਈ ਜ਼ਰੂਰੀ ਨਹੀਂ ਅੰਦਰ ਦੀ ਚੀਜ਼ ਹੋਵੇ ਤੇ ਉਹਨੂੰ ਪ੍ਰਗਟ ਕਰਨ ਲਈ ਬਾਹਰੋਂ ਛੂ ਅੱਤ ਜ਼ਰੂਰੀ ਹੈ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਇੱਕ ਸ਼ਬਦ ਆਉਂਦਾ ਹੈ, ਪੁਰਖ ਮੈਂ ਨਾਰ, ਨਾਰ ਮੈਂ ਪੁਰਖਾ, ਬੂਝੋ ਬ੍ਰਹਮ ਗਿਆਨੀ, ਧੁਨ ਮੈਂ ਧਿਆਨ, ਧਿਆਨ ਮੈਂ ਜਾਣਿਆ, ਗੁਰਮੁਖ ਅਕਥ ਕਹਾਣੀ। ਇਹਦੇ ਅਰਥ ਕੀ ਨੇ ਕਿ ਕੀ ਸਾਨੂੰ ਬਾਹਰੋਂ ਅੰਮ੍ਰਿਤ ਤੋਂ ਬਿਨਾਂ ਅੰਦਰ ਦਾ ਅੰਮ੍ਰਿਤ ਨਹੀਂ ਚੱਲ ਸਕਦਾ? ਅੱਜ ਇਹੀ ਕਾਰਨ ਕਿ ਅਸੀਂ ਜਦੋਂ ਅੰਮ੍ਰਿਤ ਦੀ ਗੱਲ ਕਰਦੇ ਹਾਂ, ਆਮ ਤੌਰ ਤੇ ਅਨਮਤੀ ਲੋਕ ਜਿਹੜੇ ਨੇ ਉਹ ਬਾਣੀ ਦੇ ਅਰਥ ਕਰਨ ਲੱਗਿਆ ਸਾਨੂੰ ਭੁਲੇਖੇ ਚ ਪਾ ਦਿੰਦੇ ਨੇ। ਉੱਤਰ ਸਾਡੇ ਕੋਲ ਹੁੰਦਾ ਨਹੀਂ ਕਿ ਅੰਦਰ ਹੀ ਅੰਮ੍ਰਿਤ ਹੈ, ਇਹ ਤਾਂ ਝੂਠ ਕਹਿ ਰਹੇ ਨੇ ਬਾਹਰ ਦੇ ਅੰਮ੍ਰਿਤ ਦੀ ਗੱਲ। ਮੈਂ ਬੇਨਤੀ ਕਰਾਂ, ਇਹ ਬਿਲਕੁਲ ਠੀਕ ਹੈ ਕਿ ਅੰਦਰ ਅੰਮ੍ਰਿਤ ਹੈ, ਬਾਣੀ ਨੇ ਮੰਨਿਆ। ਬਾਬਾ ਜੀ ਨੇ ਕਿਹਾ ਪੁਰਖ ਮੈਂ ਨਾਰ, ਇਹਦੇ ਅੱਖਰੀ ਅਰਥ ਨੇ ਪੁਰਸ਼ ਦੇ ਅੰਦਰ ਔਰਤ ਹੈ, ਨਾਰ ਮੈਂ ਪੁਰਖਾ, ਤੇ ਨਾਰੀ ਦੇ ਵਿੱਚ ਔਰਤ ਦੇ ਵਿੱਚ ਪੁਰਸ਼ ਹੈ। ਬੂਝੋ ਬ੍ਰਹਮ ਗਿਆਨੀ, ਧੁਨ ਮੈਂ ਧਿਆਨ, ਧਿਆਨ ਮੈਂ ਜਾਣਿਆ, ਗੁਰਮੁਖ ਅਕਥ ਕਹਾਣੀ। ਪਰ ਅਸੀਂ ਇਸ ਤੁਕ ਨੂੰ ਲੈਣਾ ਕਿ ਪੁਰਖ ਮੈਂ ਨਾਰ, ਨਾਰ ਮੈਂ ਪੁਰਖਾ, ਕਿ ਪੁਰਖ ਦੇ ਅੰਦਰ ਉਹ ਤੱਤ ਨੇ ਜਿਹੜੇ ਰਾਹੀਂ ਨਾਰੀ ਜਨਮ ਲੈ ਸਕਦੀ ਏ, ਤੇ ਨਾਰੀ ਦੇ ਅੰਦਰ ਉਹ ਤੱਤ ਨੇ ਜਿਹੜੇ ਰਾਹੀਂ ਪੁਰਖ ਮਰਦ ਦਾ ਜਨਮ ਹੋ ਸਕਦਾ। ਪਰ ਯਾਦ ਰੱਖਿਓ, ਸੁਮੇਲ ਤੋਂ ਬਿਨਾਂ ਨਾ ਪੁਰਖ ਦਾ ਜਨਮ ਹੈ ਤੇ ਨਾ ਨਾਰੀ ਦਾ ਜਨਮ ਹੈ। ਕੀ ਹੈ ਅੰਮ੍ਰਿਤ? ਪੁਰਖ ਅੰਦਰ ਤੱਤ ਹੈ ਨਾਰੀ ਦਾ, ਨਾਰੀ ਅੰਦਰ ਤੱਤ ਹੈ ਪੁਰਖ ਦਾ, ਪਰ ਕੀ ਆਪਸੀ ਸੁਮੇਲ ਤੋਂ ਬਿਨਾਂ ਉਹ ਅਦ੍ਰਿਸ਼ ਜਿਹੜਾ ਅੰਦਰ ਹੈ ਕਿਤੇ ਉਹ ਸਰੂਪ ਧਾਰਨ ਕਰ ਸਕਦਾ? ਜੇ ਉਹਨਾਂ ਤੋਂ ਬਿਨਾਂ ਨਹੀਂ, ਮਾਤ ਪਿਤਾ ਬਿਨ ਬਾਲ ਨਾ ਹੋਈ, ਜੇ ਉਹਨਾਂ ਦੇ ਸੁਮੇਲ ਤੋਂ ਬਿਨਾਂ ਬੱਚੇ ਜਾਂ ਬੱਚੀ ਨੇ ਪ੍ਰਗਟ ਨਹੀਂ ਹੋਣਾ, ਤੂੰ ਕਿਉਂ ਦਾਅਵੇ ਕਰਨਾ? ਜਿੰਨੀ ਦੇਰ ਤੱਕ ਗੁਰੂ ਦੀ ਪੌਲ ਨਹੀਂ ਲੈਂਦਾ ਜੋ ਗੁਰੂ ਨੇ ਕਹਿ ਦਿੱਤਾ, ਅੰਦਰ ਦਾ ਅੰਮ੍ਰਿਤ ਕਿਵੇਂ ਪ੍ਰਗਟ ਹੋ ਜਾਏ? ਅੱਗੇ ਬੇਨਤੀ ਕਰਨੀ ਹੈ, ਸੰਚਾਰ ਕੀਤਾ, ਪ੍ਰਚਾਰ ਨਹੀਂ ਕੱਲਾ। ਹਜ਼ੂਰ ਨੇ ਕਿਹਾ ਇਹ ਪ੍ਰਗਟ ਹੈ। ਦੂਸਰੀ ਉਦਾਹਰਨ, ਅੱਤ ਦੀ ਸਰਦੀ ਹੋਵੇ, ਲੱਕੜ ਵਿੱਚ ਆਕੇ ਤੇ ਆਪਾਂ ਲੱਕੜ ਨੂੰ ਖੱਤ ਚ ਪਕੜ ਕੇ ਕਹੀਏ ਕਿ ਸ਼ਾਸਤਰ ਮੰਨਦੇ ਨੇ ਇਹ ਹਕੀਕਤ ਕਹਿ ਕੇ ਲੱਕੜ ਵਿੱਚ ਅਗਨੀ ਹੈ, ਪਰ ਮੈਂ ਲੱਕੜ ਨੂੰ ਖੱਤ ਚ ਪਕੜਿਆ, ਮੈਨੂੰ ਸੇਕ ਨਹੀਂ, ਮੈਨੂੰ ਤਪਸ਼ ਨਹੀਂ। ਪਿਆਰਿਓ, ਲੱਕੜ ਵਿੱਚ ਅੱਗ ਮੌਜੂਦ ਹੈ, ਪਰ ਯਾਦ ਰੱਖੀ ਇਹ ਅੱਗ ਦਾ ਭੰਡਾਰਾ ਪ੍ਰਗਟ ਤਾਂ ਹੋਣਾ ਜੇ ਬਾਹਰੋਂ ਚਿੰਗਿਆਰੀ ਲਾਏਗਾ। ਤਾਂ ਅੰਦਰ ਅੰਮ੍ਰਿਤ ਹੈ, ਇਹ ਬਾਹਰੋਂ ਚਿਨਕ ਲੱਗੇ ਤੇ ਲੱਕੜ ਬਲਣਾ ਸ਼ੁਰੂ ਕਰ ਦਿੰਦੀ ਏ, ਤੇ ਜਦੋਂ ਬਾਹਰੋਂ ਪੰਜ ਘੁੱਟ ਅੰਮ੍ਰਿਤ ਦੇ ਜਾਂਦੇ ਨੇ, ਤੇ ਚੇਤੇ ਰੱਖਿਓ ਸਿੱਖ ਬਾਣੀ ਪੜ੍ਹਦਾ, ਫਿਰ ਅੰਦਰ ਅੰਮ੍ਰਿਤ ਦਾ ਸੰਚਾਰ ਚੱਲਦਾ। ਲੱਕੜ ਵਿੱਚ ਅਗਨੀ ਪਰ ਪ੍ਰਗਟ ਹੋਵੇਗੀ ਜੇ ਬਾਹਰੋਂ ਕਿਸੇ ਨੇ
1: ਉਹਨੂੰ ਚਿਣਗ ਲਾਈ। ਤੀਸਰੀ ਉਦਾਹਰਨ ਕਿ ਕਿਹਨੂੰ ਨਹੀਂ ਪਤਾ ਕਿ ਦੁੱਧ ਦੇ ਅੰਦਰ ਘਿਓ ਮੌਜੂਦ ਹੈ, ਮੱਖਣ ਹੈ, ਪਰ ਕੀ ਦੁੱਧ ਨੂੰ ਚੋਂਦਿਆਂ ਸਾਰ ਕਿਸੇ ਨੇ ਮੱਖਣ ਬਾਹਰ ਕੱਢਿਆ? ਬਾਲਟੀ ਭਰ ਕੇ ਮੱਝ ਦੀ ਦੁੱਧ ਦੀ ਚੋ ਕੇ ਲਿਆਈਏ, ਕਦੀ ਕਹਿ ਦੀ ਲੋੜ ਨਹੀਂ ਹੁਣ ਇਸ ਦੁੱਧ ਵਿੱਚ ਘਿਓ ਹੈ, ਮੱਖਣ ਹੈ, ਦਹੀਂ ਹੈ, ਲੱਸੀ ਹੈ। ਪਿਆਰਿਓ, ਉਹਨੂੰ ਵੀ ਪ੍ਰਗਟ ਕਰਨ ਲਈ ਬਾਹਰੋਂ ਜਾਗ ਲਾਣੀ ਪੈਂਦੀ ਏ। ਦਹੀਂ ਦੀ ਜਾਗ ਲਾਵਾਂਗੇ, ਉਸ ਖਾਣਾ ਜੰਮ ਜਾਏਗਾ ਤੇ ਜੰਮਣ ਤੋਂ ਬਾਅਦ ਉਸ ਦੇ ਦੁੱਧ ਦੇ ਵਿੱਚੋਂ ਘਿਓ ਪ੍ਰਗਟ ਹੋ ਜਾਂਦਾ ਹੈ। ਅਦ੍ਰਿਸ਼ਟ ਹੈ ਸਿਰਫ ਤਾਂ ਉਦਾਹਰਨਾਂ ਨੇ, ਉਹਨਾਂ ਨੂੰ ਪ੍ਰਗਟ ਕਰਨ ਵਾਸਤੇ ਅਸੀਂ ਬਾਹਰੋਂ ਅੱਗ ਪਲਾਨੇ ਆ, ਬਾਹਰੋਂ ਸੁਮੇਲ ਹੁੰਦਾ, ਬਾਹਰੋਂ ਜਾਗ ਲਾਈ ਜਾਂਦੀ ਏ। ਤੇ ਸਿਆਣੇ ਡਾਕਟਰ ਤਾਰਨ ਸਿੰਘ ਬੜੀ ਸੁਣੀ ਗੱਲ ਕਰਦੇ ਹੁੰਦੇ ਸਨ, ਉਹ ਕਹਿੰਦੇ ਸਨ ਨਲਕੇ ਦਾ ਪਾਣੀ ਉਤਰ ਜਾਏ ਇਹਦਾ ਮਤਲਬ ਇਹ ਨਹੀਂ ਕਿ ਨਲਕੇ ਦੇ ਥੱਲੇ ਜ਼ਮੀਨ ਥੱਲੇ ਪਾਣੀ ਖਤਮ ਹੋ ਗਿਆ। ਪਾਣੀ ਤਾਂ ਹੈ ਪਰ ਥੱਲੇ ਉਤਰ ਗਿਆ। ਇੱਕ ਕੰਮ ਕਰੋ, ਬਾਹਰੋਂ ਦੋ ਬਾਲਟੀਆਂ ਇੱਕ ਬਾਲਟੀ ਪਾਣੀ ਦੀ ਪਾਓ, ਜਦੋਂ ਬਾਹਰ ਵਾਲਾ ਪਾਣੀ ਥੱਲੇ ਵਾਲੇ ਪਾਣੀ ਨਾਲ ਮਿਲੇਗਾ ਤੇ ਚਾਰ ਕਬੋਕੀਆਂ ਮਾਰੋ, ਫਿਰ ਥੱਲੇ ਵਾਲਾ ਪਾਣੀ ਆਪਣੇ ਆਪ ਹੀ ਬਾਹਰ ਆ ਜਾਂਦਾ। ਸਿਰਫ ਇੱਕ ਉਦਾਹਰਨ ਦਿੰਦੇ ਸਨ। ਗੁਰੂ ਜੀ ਨੇ ਕਿਰਪਾ ਕੀਤੀ, ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਸਾਨੂੰ ਜਿਹੜੀ ਅੰਮ੍ਰਿਤ ਦੀ ਦਾਤ ਦਿੱਤੀ, ਇਹ ਜਿੱਥੇ ਡਿਸਿਪਲਨ ਸੀ, ਜਿੱਥੇ ਜਥੇਬੰਦੀ ਸੀ, ਜਿੱਥੇ ਸਾਡੀ ਬਾਹਰ ਮੁਖੀ ਪਹਿਚਾਣ ਸੀ, ਉੱਥੇ ਕਿਰਪਾਲੂ ਦਾਤਾ ਜੀ ਨੇ ਇਸ ਰਾਹੀਂ ਸਾਨੂੰ ਰੁਖਾਨੀਅਤ ਦੀਆਂ ਦਾਤਾਂ ਬਖਸ਼ੀਆਂ। ਸਤਿਗੁਰੂ ਨੇ ਜਲ ਲਿਆ, ਪਤਾਸੇ ਨੇ ਸਾਰੇ ਤੁਸੀਂ ਜਾਣਦੇ ਹੋ, ਵੈਸਾਖੀ ਹਰ ਸਾਲ ਮਨਾਉਂਦੇ ਹੋ, ਤੇ ਖਜ਼ੂਰ ਨੇ ਬਾਣੀ ਪੜ੍ਹੀ। ਹੈ ਸੀ ਪਾਣੀ, ਬਾਣੀ ਪੜ੍ਹੀ ਗਈ। ਅਸੀਂ ਸਾਰੇ ਮੰਨਦੇ ਹਾਂ ਕਿ ਸਰਬਲੋ ਦਾ ਬਾਟਾ, ਉਹਦੇ ਵਿੱਚ ਦੋ ਧਾਰਾ ਖੰਡਾ, ਬਾਣੀ ਪੜ੍ਹਦਿਆਂ ਉਹ ਖੰਡਾ ਉਸ ਬਾਟੇ ਦੇ ਵਿੱਚ ਫੇਰਿਆ, ਜਪਜੀ, ਜਾਪ, ਸਵਈਏ, ਚੌਪਈ, ਆਨੰਦ ਸਾਹਿਬ ਦੀ ਬਾਣੀ ਅੱਜ ਪੜ੍ਹੀ ਜਾਂਦੀ ਹੈ। ਤਰਕ ਨਾਚਾ, ਕੋਈ ਤਰਕ ਨਹੀਂ। ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਇਸ ਬਾਣੀ ਰਾਹੀਂ, ਜਿਹੜੀ ਬਾਣੀ ਅੰਮ੍ਰਿਤ ਸੀ, ਉਹਦੇ ਜਲ ਅੰਦਰ ਇੰਨੀ ਕੁ ਰਹਿਮਤ ਵਰਤਾ ਦਿੱਤੀ ਕਿ ਬਾਣੀ ਨਾਲ ਜਦੋਂ ਇਹ ਪੌਲ ਤਿਆਰ ਹੋ ਗਈ, ਖੰਡੇ ਦੀ ਪੌਲ ਬਣੀ, ਸੱਚੇ ਪਾਤਸ਼ਾਹ ਜੀ ਨੇ ਪੰਜਾਂ ਨੂੰ ਛਕਾਈ। ਅੱਜ ਛਕਾਉਂਦੇ ਨੇ ਪੰਜ ਸਾਨੂੰ, ਪਰ ਪਹਿਲਾਂ ਪੰਜ ਚੁਲੇ ਛਕਾਏ ਜਾਂਦੇ ਨੇ। ਪਰਤ ਕੇ ਅਸੀਂ ਦੇਖਦੇ ਹਾਂ ਨੇਤਰਾਂ ਵਿੱਚ ਤੇ ਸਾਡੇ ਸ਼ੀਸ਼ ਵਿੱਚ ਕਿਸ ਥਾਂ ਵਿੱਚ ਪਾਏ ਜਾਂਦੇ। ਇਹਨੂੰ ਮਤ ਸਮਝਿਓ ਕੋਈ ਬ੍ਰਾਹਮਣੀ ਕਰਮ ਕਾਂਡ। ਤੈਨੂੰ ਪੰਜ ਚੁਲੇ ਅੰਮ੍ਰਿਤ ਦੇ ਇਸ ਕਰਕੇ ਛਕਾਏ ਨੇ ਕਿ ਵਾਹਿਗੁਰੂ ਦਇਆ ਕਰੇ ਕਿ ਤੇਰੇ ਅੰਦਰ ਦਾ ਅੰਮ੍ਰਿਤ ਇਹਦਾ ਸੰਚਾਰ ਹੋ ਜਾਏ। ਤੇਰੀਆਂ ਅੱਖਾਂ ਚ ਅੰਮ੍ਰਿਤ ਦੇ ਛੱਤੇ ਕਿਉਂ ਮਾਰੇ? ਕਿਉਂਕਿ ਬੰਦੇ ਦੇ ਅੰਦਰ ਨੂੰ ਦੇਖੀਏ। ਪਰਸੋਂ ਵੀ ਸ਼ਾਇਦ ਮੈਂ ਕਿ ਕੱਲ ਇੱਕ ਬੇਨਤੀ ਸੁਭਾ ਕੀਤੀ ਸੀ, ਮਨ ਦੀ ਭਟਕਣਾ ਦਾ ਕਾਰਨ ਇੰਦਰੀਆਂ ਵਿੱਚੋਂ ਸਭ ਤੋਂ ਵੱਡੇ ਨੇਤਰ ਨੇ। ਸਿਆਣੇ ਲੋਕ ਕਹਿੰਦੇ ਨੇ ਕਿ ਬੰਦੇ ਦੇ ਅੰਦਰ ਦੀ 83% ਮੈਲ ਅੱਖਾਂ ਦੇ ਅੰਦਰ ਜਾਂਦੀ ਹੈ। ਇਹ ਬਾਤ ਵੱਖਰੀ, ਬੰਦਾ ਚਲਾਕ ਬੜਾ ਹੈ, ਇਹਦੇ ਉੱਤੇ ਪਰਦੇ ਪਾ ਬੈਠਦਾ। ਗੁਰੂ ਜੀ ਨੇ ਇਹਦੀਆਂ ਅੱਖਾਂ ਵਿੱਚ ਅੰਮ੍ਰਿਤ ਦੇ ਛੱਡੇ ਮਾਰੇ, ਇਹਦਾ ਮਤਲਬ ਸੀ ਕਹੇ ਨਾਨਕ ਇਹ ਨੇਤਰ ਅੰਧ ਸੇ, ਜਿਹੜੀਆਂ ਅੱਖਾਂ ਕੇਵਲ ਵਿਸ਼ੇ ਵਾਸਨਾਵਾਂ ਨੂੰ ਤੱਕਦੀਆਂ ਪਈਆਂ ਨੇ, ਤੈਨੂੰ ਅੰਮ੍ਰਿਤ ਅੰਦਰ ਛਕਾਇਆ, ਇਸ ਅੰਮ੍ਰਿਤ ਦਾ ਅਸਰ ਤੇਰੇ ਨੇਤਰਾਂ ਤੇ ਹੋਵੇਗਾ। ਜੇ ਅੰਦਰ ਅੰਮ੍ਰਿਤ ਨਾਲ ਭਿੱਜ ਗਿਆ ਤੇ ਪਿਆਰਿਆ ਤੇਰੇ ਲੋਇਣ ਵੀ ਅੰਮ੍ਰਿਤ ਨਾਲ ਭਿੱਜ ਜਾਣਗੇ। ਸਤਿਗੁਰੂ ਨੇ ਤੀਸਰੀ ਕਿਰਪਾਲਤਾ ਕੀਤੀ ਕਿ ਸੀਸ ਵਿੱਚ ਅੰਮ੍ਰਿਤ ਪਾਇਆ। ਅਸੀਂ ਭਾਵੇਂ ਕਹਿ ਦਿੰਦੇ ਹਾਂ ਕੇਸਾਂ ਵਿੱਚ ਪਾਇਆ, ਕੇਸ ਤਾਂ ਦਾੜੇ ਦੇ ਵੀ ਨੇ। ਹਜ਼ੂਰ ਨੇ ਜਿੱਥੇ ਗਗਨ ਦਮਾਮਾ ਹੈ, ਜਿਸ ਗਗਨ ਵਿੱਚ ਦਮਾਮਾ ਵੱਜਣਾ, ਜਿੱਥੇ ਅਨੰਦ ਸ਼ਬਦ ਵੱਜਿਆ, ਦਿਨ ਰਾਤੀ ਗੁਰਮਤੀ ਸ਼ਬਦ ਸੁਣਾਏਗਾ। ਇਹਨੂੰ ਆਪਾਂ ਜੋਗ ਮਤ ਵੱਲ ਨਾ ਖਿੱਚ ਕੇ ਲੈ ਜਾਈਏ, ਕਿਉਂਕਿ ਸਾਡਾ ਇੱਕ ਸੁਭਾਅ ਹੈ ਕਿ ਜੇ ਕਮਾਈ ਨਹੀਂ ਕਰਨੀ ਇੱਕੋ ਦਮ ਸਰਟੀਫਿਕੇਟ ਦੇ ਦਿਨ, ਨਹੀਂ ਇਹ ਫਲਾਣੇ ਦੀ ਮਤ ਦੀ ਗੱਲ ਹੈ। ਗੁਰਮਤ ਦਾ ਆਪਣਾ ਨਵੇਕਲਾ ਸਿਧਾਂਤ ਹੈ। ਗੁਰਮਤ ਨੇ ਸਾਨੂੰ ਆਪ ਜੁਗਤਾਂ ਦੱਸੀਆਂ ਨੇ, ਸ਼ਬਦ ਨੇ ਸਾਨੂੰ ਮਾਰਗ ਦੱਸਿਆ ਚੱਲਣ ਲਈ। ਹਜ਼ੂਰ ਨੇ ਸੀਸ ਵਿੱਚ ਪਾਇਆ ਕਿ ਤੇਰੇ ਸੀਸ ਵਿੱਚ ਵੀ ਅੰਮ੍ਰਿਤ ਝਰੇ, ਤੇਰੇ ਮੁੱਖ ਵਿੱਚ ਵੀ ਅੰਮ੍ਰਿਤ ਹੋਵੇ ਤੇ ਤੇਰੇ ਨੇਤਰਾਂ ਵਿੱਚੋਂ ਵੀ ਅੰਮ੍ਰਿਤ ਦੀ ਝਲਕ ਪਏ। ਤੇ ਅੰਮ੍ਰਿਤ ਕੇਵਲ ਲਿਕੁਇਡ ਹੀ ਨਹੀਂ, ਗੁਰੂ ਜੀ ਨੇ ਇਹ ਸਿਖਾ ਕੇ ਸਾਡੇ ਜੀਵਨ ਨੂੰ ਹੀ ਅੰਮ੍ਰਿਤ ਬਣਾ ਦਿੱਤਾ। ਅੰਮ੍ਰਿਤ ਇੱਕ ਗੁਣ ਦੇ ਦਿੱਤਾ, ਅੰਮ੍ਰਿਤ ਇੱਕ ਪਰਣ ਦੇ ਦਿੱਤਾ। ਤੇ ਫਿਰ ਦੇਖੋ ਕਿਰਪਾ ਕਿੰਨੀ ਕੀਤੀ, ਜਿਸ ਬਾਣੀ ਨਾਲ ਅੰਮ੍ਰਿਤ ਤਿਆਰ ਹੋਇਆ ਉਹੀ ਬਾਣੀ ਸਾਡੀ ਨਿਤਨੇਮ ਦੀ ਹੈ। ਅਸੀਂ ਨੇਮ ਵਿੱਚ ਉਹ ਬਾਣੀ ਪੜ੍ਹਦੇ ਹਾਂ ਤੇ ਕਦੀ ਉਸ ਬਾਣੀ ਨੂੰ ਇਸ ਤਰੀਕੇ ਨਾਲ ਪੜ੍ਹੀਏ ਤੇ ਉਹਨੂੰ ਦਿੱਤਾ ਵੀ ਅੰਮ੍ਰਿਤ ਵੇਲੇ ਕਿ ਅੰਮ੍ਰਿਤ ਵੇਲੇ ਇਹ ਬਾਣੀ ਪੜ੍ਹੀ। ਜੇ ਕਿਤੇ ਉਸ ਬਾਣੀ ਨੂੰ ਭਾਵਨਾ ਨਾਲ ਉਸ ਤਰ੍ਹਾਂ ਹੀ ਪੜ੍ਹੀਏ ਕਿ ਜਿੱਦਣ ਪੰਜਾਂ ਨੇ ਅੰਮ੍ਰਿਤ ਦੀ ਦਾਤ ਦਿੱਤੀ, ਇੱਕ ਬਾਟੇ ਵਿੱਚ ਪਿਆ ਹੋਇਆ ਨੀਰ ਉਹ ਇਸ ਬਾਣੀ ਦੀ ਬਦੌਲਤ, ਉਹਨਾਂ ਪੰਜਾਂ ਦੀ ਜੀਵਨ ਦੇ ਬਦੌਲਤ। ਹੁਣ ਜਦੋਂ ਅੰਮ੍ਰਿਤ ਵੀ ਛਕਾਇਆ ਜਾਂਦਾ ਹੈ, ਦੇਖੋ ਇਹ ਸ਼ਬਦ ਮੈਂ ਜਿਹੜੇ ਕਹਿਣ ਲੱਗਾ ਇਹਨੂੰ ਅੱਖਰ ਦਾ ਚਨਾ ਲਿਜਾ ਲਓ। ਅੰਮ੍ਰਿਤ ਸੰਚਾਰ ਕੀਤੇ ਜਾਂਦੇ ਨੇ, ਬੰਦੇ ਥਿੜਕਦੇ ਨੇ ਕਿ ਖਿਣ ਖਿਣ ਵਿੱਚ ਕਿਉਂ। ਭਾਵੇਂ ਅਸੀਂ ਸੰਸਥਾਵਾਂ ਨੇ ਪੰਜ ਪਿਆਰੇ ਵੀ ਨਿਯੁਕਤ ਕੀਤੇ ਹੁੰਦੇ ਨੇ, ਪਰ ਗੁਰੂ ਕੇ ਸਿੱਖੋ, ਫਿਰ ਮੈਂ ਬੇਨਤੀ ਕਰਾਂ, ਤਰਕ ਨਾ ਸਮਝਿਓ। ਬਾਣੀ ਤਾਂ ਇਹੀ ਹੈ, ਲੋਹੇ ਦਾ ਬਾਟਾ ਵੀ ਉਹੀ ਹੈ। ਜਿੰਨੀ ਦੇਰ ਤੱਕ ਤੇਰੇ ਅੰਦਰ ਅੰਮ੍ਰਿਤ ਨਹੀਂ ਝੜਦਾ ਪਿਆ, ਉਨੀ ਦੇਰ ਤੱਕ ਪਿਆਰਿਆ ਤੇਰੇ ਰਾਹੀਂ ਅੰਮ੍ਰਿਤ ਕਿਵੇਂ ਕਿਤੇ ਦੇ ਅੰਦਰ ਕਰ ਜਾਏ। ਜੀਵਨ ਹੈ ਨਾ, ਜੀਵਨ ਕੀ ਜੀਵਨ ਨੂੰ ਪਲਟੇਗਾ ਜੇ ਉਸ ਦੇ ਅੰਦਰ ਗੁਰੂ ਦੀ ਕਿਰਪਾ ਹੈ, ਉਹ ਸਿਮਰਨ ਕਰਦਾ, ਉਹ ਨਾਮ ਜਪਦਾ, ਉਹ ਦਸਵੰਧ ਕਰਦਾ। ਇਹੀ ਕਾਰਨ ਕਿ ਅੰਮ੍ਰਿਤ ਸੰਚਾਰ ਭਾਵੇਂ ਹਰ ਰੋਜ਼ ਪੰਜ ਪਿਆਰੇ ਕਰਨ, ਪਰ ਅੰਮ੍ਰਿਤ ਤੋਂ ਪਹਿਲਾਂ ਉਹਨਾਂ ਦੀ ਖੁਦ ਸੁਧਾਈ ਕੀਤੀ ਜਾਂਦੀ ਹੈ। ਪੰਜ ਆਪਸ ਵਿੱਚ ਸੁਧਾਈ ਕਰਦੇ ਨੇ, ਬੋਲ ਤੂੰ ਬਜਰ ਕਰਿਆ ਤਾਂ ਨਹੀਂ ਕੀਤੀ, ਜੇ ਪੁੱਛਿਆ ਜਾਏ ਜੇ ਤਾਂ ਕੱਲ੍ਹ ਹੀ ਅੰਮ੍ਰਿਤ ਸੰਚਾਰ ਕਰਕੇ ਹਟਿਆ। ਤੂੰ ਦਸਵੰਧ ਕੱਢਣਾ, ਤੁਸੀਂ ਬਾਣੀ ਪੜ੍ਹਦੇ ਹੋ, ਤੁਸੀਂ ਨਾਮ ਜਪਦੇ ਹੋ, ਕਿਉਂ ਸੁਧਾਈ ਕੀਤੀ ਜਾਂਦੀ ਹੈ? ਕਿਉਂਕਿ ਤੇਰੇ ਅੰਦਰ ਗੁਰੂ ਦੀ ਪਾਰਖ ਕਲਾ ਵਰਤਣੀ ਹੈ। ਤੇ ਜਦੋਂ ਤੂੰ ਅੰਮ੍ਰਿਤ ਦੇਣਾ, ਤੇਰਾ ਅੰਦਰ ਦਾ ਹਿਰਦਾ ਇੰਨਾ ਕੁ ਪਵਿੱਤਰ ਹੋਵੇ, ਤੇਰੇ ਹੱਥਾਂ ਦੀ ਸਪਰਸ਼ਨਾ ਨਾਲ, ਤੇਰੀਆਂ ਅੱਖਾਂ ਦੀ ਨਜ਼ਰ ਰਾਹੀਂ ਵੀ ਅੰਮ੍ਰਿਤ ਝੜੇ ਤੇ ਉਹ ਨੀਰ ਪਾਣੀ ਬਣ ਜਾਏ, ਪਾਣੀ ਜਿਹੜਾ ਉਹ ਅੰਮ੍ਰਿਤ ਬਣ ਜਾਏ। ਦੇਖੋ ਉਦੋਂ ਹੁੰਦਾ ਕੀ ਹੈ, ਅਸੀਂ ਦੇਖਦੇ ਹਾਂ 45 ਉਂਗਲਾਂ ਅੰਮ੍ਰਿਤ ਤਿਆਰ ਕਰਦਿਆਂ ਬਾਟੇ ਨੂੰ ਘੁੱਟ ਕੇ ਪਕੜਦੀਆਂ ਨੇ, ਕਿਉਂਕਿ ਇੱਕ ਹੱਥ ਰਾਹੀਂ ਖੰਡਾ ਫੇਰਿਆ ਜਾਂਦਾ, ਵਾਰ ਵਾਰ ਗੁਰੂ ਕੇ ਪਿਆਰੇ ਫੇਰਦੇ। 10 ਨੇਤਰ ਉਸ ਨੀਰ ਉੱਤੇ ਗੱਡੇ ਨੇ, ਇੱਕ ਸਰੀਰ ਵਿੱਚ 3.5 ਕਰੋੜ ਰੋਮ ਮੰਨੇ। ਤੇ ਕਦੀ ਤੁਸੀਂ ਦੇਖੋ 17 ਕਰੋੜ ਦੇ ਕਰੀਬ ਰੋਮ, ਕਿਉਂਕਿ ਇਸ ਨੂੰ ਮਨਮਤ ਨਾ ਸਮਝੀਏ, ਬਾਣੀ ਨੇ ਇਸ ਨੂੰ ਸਵੀਕਾਰ ਕੀਤਾ। ਤੇ ਉਸ ਦਿਨ ਕਥਾ ਕਰਦੇ ਇੱਕ ਬੇਨਤੀ ਕੀਤੀ ਸੀ, ਇੱਕ ਦੂ ਜੀਵੋ ਲੱਖ ਹੋਵੇ, ਲੱਖ ਹੋਵੇ ਲਖਵੀਰ, ਲੱਖ ਲੱਖ ਗੇੜਾ ਆਖੀਆਂ ਏਕ ਨਾਮ ਜਗਦੀਸ਼, ਇਹ ਤਰ੍ਹਾਂ ਪਦ ਪਵੜੀਆਂ ਚੜੀਆ ਹੋਏ 21। ਇਹਦੇ ਅਰਥ ਕੀ ਨੇ? ਇਹ ਕੇਵਲ ਖਿਆਲ ਨਹੀਂ, ਇਹ ਕੇਵਲ ਮਨਮਤ ਦੇ ਸ਼ਬਦ ਨਹੀਂ, ਉੱਥੇ ਇਹਦਾ ਅਰਥ ਇਹ ਵੇ ਕਿ ਸਿੱਖ ਇੰਨਾ ਕੁ ਨਾਮ ਜਪੇ ਕਿ ਪਿਆਰਿਓ ਉਹਦੇ ਰੋਮ ਰੋਮ ਵਿੱਚੋਂ ਨਾਮ ਦੀ ਕਿਰਪਾ ਨਿਕਲ ਲੱਗ ਪਵੇ। ਹੁਣ ਕੀ ਰੋਮ ਸਾਡੇ ਅੰਦਰ ਦੀ ਬਿਰਤੀ ਦਾ ਅਸਰ ਨਹੀਂ ਕਬੂਲਦੇ? ਆਦਮੀ ਡਰਿਆ ਹੋਵੇ, ਠੰਡ ਲੱਗੀ ਹੋਵੇ, ਘਬਰਾਇਆ ਹੋਵੇ, ਕਦੀ ਉਹਦੇ ਤਨ ਦੇ ਰੋਮ ਤੁਸੀਂ ਦੇਖੋ ਜਿਹੜੇ ਟੇਢੇ ਮੇਢੇ ਉਲਝੇ ਨੇ, ਕੰਢਿਆਂ ਦੀ ਤਰ੍ਹਾਂ ਸਾਰੇ ਖੜੇ ਹੁੰਦੇ। ਕਿਉਂ? ਬੰਦੇ ਦੇ ਮਨ ਦੀ ਅਵਸਥਾ ਨੇ ਇਹਦੇ ਸਰੀਰ ਦੇ ਰੋਮਾਂ ਉੱਤੇ ਵੀ ਅਸਰ ਕੀਤਾ। ਜੇ ਘਬਰਾਹਟ ਜਾਂ ਗੁੱਸਾ ਜਾਂ ਚਿੰਤਾ ਸਾਡੇ ਰੋਮਾਂ ਵਿੱਚ ਉਥਲ ਪੁਥਲ ਪੈਦਾ ਕਰਦੀ ਏ, ਤੇ ਜਿਸ ਗੁਰੂ ਕੇ ਲਾਲ ਅੰਦਰ ਨਾਮ ਦੀ ਵਰਖਾ ਚੱਲਦੀ ਪਈ ਏ, ਪਿਆਰੇ ਉਹਦਾ ਰੋਮ ਰੋਮ ਕਿਉਂ ਨਹੀਂ ਨਾਮ ਜਪੇਗਾ? ਪਾਰਸ ਕਲਾ ਵਾਪਰੇਗੀ, ਉਹ ਨੇਤਰ, ਉਹ ਹੱਥ, ਉਸ ਸਰੀਰ ਦਾ ਰੋਮ ਰੋਮ ਜੇ ਗੁਰੂ ਵੀ ਜੁੜਿਆ ਤੇ ਪਿਆਰਿਓ ਜਦੋਂ ਉਹ ਅੰਮ੍ਰਿਤ ਦੀ ਦਾਤ ਦਿੰਦੇ ਨੇ, ਫਿਰ ਉਹ ਅੰਮ੍ਰਿਤ ਜੋ ਜਗਿਆ ਤੂੰ ਛਕੇਗਾ, ਉਹਦੀ ਪਾਰਸ ਕਲਾ ਜੀਵਨ ਨੂੰ ਪਲਟੇਗੀ। ਤੇ ਫਿਰ ਉਹ ਕਹਿਣਗੇ ਆਹ ਬਾਣੀਆਂ ਦਾ ਨੇਮ तू रोज नभाना मैनू एक खेद जरूर है अमृत छकिया हुंदा श्री तय पाई सारी जिंदगी संकेत निकल गई कि बाणिया बारे तुहाडा की ख्याल है सिमरन बारे तुहाडा की ख्याल है। बंदा कई बार सोचता भी इन्हू पूछे भी तू अमृत की दात लई तेनू तो साधना करनी चाहती थी अगर तुरना चाहिए थी इन्ने साल लंघ गए अजे तक तेरा शंका ही नहीं मिटिया तेनू दस तू तुरेगा किस दे तर्क नाचा भरमिया चा तर्क नहीं जो अमृत की दात दे दिती फिर उस तो बाद क्या आ बाणिया पढ़ी वो साड़ी पंथक रहनी विच ने वह हर एक ने पढ़निया नाल ये भी दसते ने कि जे कोई बाणी नहीं पढ़ सकता इतना समा गुरु के पंज प्यारे जो दसते मेरी ना गल समझो क्योंकि व्यक्तिगत बंदा प्रेरणा दे सकता पर व्यक्तिगत बंदा गुरु बन के उपदेश नहीं दे सकता। गुरु की कला उन्होंने पंजा विच ही वरतदा है सतगुरु गुरु ग्रंथ साहब की हजूरी जो उन्हें देता जे वह पंज बाणिया जिस दिन तू अमृत की दात लई तेरे अंदर अमृत संचार कर दिता हूँ इस संचार नू अगे तोर संचार किया अगे तोरिया है ते ज्यों ज्यों उस बाणी का अभ्यास करेगा त्यों त्यों उस तेरे जीवन नू ओ अमृत पूरे का पूरा अमृतमयी ही जीवन बना देगा। फिर सतगुरु ने सानू रहत दिती सानू करहतां तो वरजिया हूँ रहतां ते कुरहतां ये क्यों ने असी कहने खुली जिंदगी जीनी चाहिए केवल मन की ख्वाहिश पूरी कर ली। जिस दिन आदमी अपनी जिंदगी के ट्रैक तो अनुशासन तो उतर जाएगा वह बंदा बहुत जल्दी देर तक चल नहीं सकता। कोई बंदा जितना मर्जी विद्वान हो जाए जितना मर्जी उच्चा उठ जाए जेड़ा बंदा अपने मूल तो टुट जाएगा अनुशासन तो टुट जाएगा याद रखियो ओदा जीवन चिनी चिनी होके खुआर हो जाएगा वो मंजिल ते नहीं पहुंचेगा। सिद्धियां जीआं उदाहरणां ने तुहाडे नेड़े अमेरिका विच स्पेस विच बहुत कुछ करदे जदों इस जमीन तो शैतल उड़दा है किन्नी वड्डी उहदे कोल ताकत है और लाइट की रोशनी और रोशनी की लाइट की स्पीड के उपर उठता है इना उच्चा उठन के बावजूद कामयाब वह वे जड़ा जमीन न जुड़िया है जड़ा जमीन तो टुट गया खरबा रुपया का भी वह आकाश के चिनी चिनी होकर डिग पैदा थल्यो टुटिया तो खेल खत्म। असी हवा भी सफर कर रहे हैं किन्ने सैकड़े आदमी चुक के जहाज उठता पे है पर जितन थल्यों टुट गया चेते रखियो उच्चा उड्डा होया भी खत्म हो जाएगा। जो गुरु ने तेनू मर्यादा दिती इनू पुरानिया गल्ला कह के रूढ़ीवादी गल्ला कह के पिछा खच्चू शब्द कह के एदे तो कन्नी कतरा ना तू बहुत अगे उठ सकना है पर चेते रखी गुरु की हकीकत तो टुटे कोई बंदे अक्सर जिंदगी तो हाथ धो बैठते। सतगुरु ने बाणी च एक प्रमाण भी दिता गाथा का दूजा श्लोक ਸਲੋਕ ਸੰਸਕ੍ਰਿਤ ਤੋਂ ਬਾਅਦ ਆਉਂਦੀ ਬਾਣੀ ਗਾਥਾ ਪਹਿਲਾ ਸਲੋਕ ਹੈ ਕਰਪੂਰ ਪੋਪ ਸੁਗੰਧਾ ਪਰਸ ਮਨੁੱਖਿਆ ਦੇਹ ਮਲੀਨ ਮੱਝਾ ਰੁਦਰ ਦੁਰਗੰਧਾ ਨਾਨਕ ਅਤ ਗਰਬੇਨ ਅਗਿਆਨਨੂ। ਦੂਜਾ ਸਲੋਕ ਹੈ ਪਰਮਾਣੂ ਪਰਜੰਤ ਆਕਾਸ਼ ਹੈ ਦੀਪ ਲੋਸ ਹੈ ਖੰਡਣੈ। ਇੱਕ ਪਰਮਾਣੂ ਛੋਟਾ ਜਿਹਾ ਬਰੀਕ ਜਿਹਾ ਕਹਿੰਦੇ ਜੇ ਤੂੰ ਇੰਨੀ ਵੀ ਤਾਕਤ ਲੈ ਲਏ ਇੱਕ ਖਿੰਨ ਵਿੱਚ ਪਰਮਾਣੂ ਬਣ ਕੇ ਤੂੰ ਸੈਂਕੜੇ ਅਸਮਾਨ ਉੱਪਰ ਉੱਡ ਜਾਏ। ਪਰ ਯਾਦ ਰੱਖੀ ਰੁਖਾਨੀਅਤ ਦਾ ਸਬਰ ਇਹੋ ਜਿਹੇ ਸਬਰ ਨਾਲ ਨਹੀਂ ਹੋਣਾ। ਪਰਮਾਣੂ ਪਰਜੰਤ ਆਕਾਸ਼ ਹੈ ਦੀਪ ਲੋਸ ਹੈ ਖੰਡਣ ਹੈ ਗੱਛੇ ਨੈਣ ਭਰੇਨ ਨਾਨਕ ਬਿਨਾਂ ਸਾਧੂ ਨਾ ਸਿੱਧਿਅਤ ਹੈ। ਗੁਰੂ ਤੋਂ ਬਿਨਾਂ ਰੁਹਾਨੀਅਤ ਦਾ ਸਬਰ ਰਹੀ ਫਿਰ ਉਹ ਜਿਹਨੂੰ ਅੰਮ੍ਰਿਤ ਦੀ ਦਾਤ ਦਿੱਤੀ ਉਹਨੂੰ ਇਹ ਰਹਿਮਤ ਕਰਕੇ ਕਕਾਰ ਬਖਸ਼ੇ। ਇਹ ਸਾਡੇ ਚਿੰਨ੍ਹ ਵੀ ਨੇ ਇਹ ਨਿਰਜਿੰਦ ਨਹੀਂ। ਪ੍ਰੋਫੈਸਰ ਪੂਰਨ ਸਿੰਘ ਦੀਆਂ ਕਈ ਗੱਲਾਂ ਭਾਵੇਂ ਅਸੀਂ ਸਾਡੇ ਲੋਕ ਆਮ ਜ਼ਿਆਦਾ ਪੜ੍ਹੇ ਲਿਖੇ ਵਿਦਵਾਨ ਜਿਹੜੇ ਸੰਕੀਰਨ ਨੇ ਉਹਦੀਆਂ ਸ਼ਬਦਾਂ ਨੂੰ ਧਿਆਨ ਨਹੀਂ ਦਿੰਦੇ ਵੀ ਇਹ ਖੁੱਲਾ ਡੁੱਲਾ ਜਿਹਾ ਬੰਦਾ ਹੈ। ਉਹਨੇ ਗੱਲਾਂ ਬੜੀਆਂ ਪਤੇ ਦੀਆਂ ਕਹੀਆਂ ਕਿ ਜਿਸ ਦਿਨ ਉਹਨੂੰ ਪੁੱਛਿਆ ਸੀ ਨਾ ਕਕਾਰ ਦੇ ਅਰਥ ਕੀ ਨੇ, ਕਿਉਂ ਕਕਾਰ ਦਿੱਤੇ ਗਏ, ਤੇ ਉਹਨੇ ਇੱਕ ਗੱਲ ਕਹੀ, ਮੇਰੇ ਭਰਾਵੋ ਇਹ ਸ਼ਬਦ ਹੀ ਵਰਤਿਆ ਉਹਨੇ, ਕਹਿੰਦਾ ਮੇਰੇ ਭਰਾਵੋ ਲੱਖ ਤੁਸੀਂ ਲਿਆਕਤ ਲੱਖ ਇਲਮ ਤੁਹਾਡੇ ਕੋਲ ਹੋਵੇ, ਪਰ ਜਿੱਥੇ ਗੁਰੂ ਦਾ ਹੁਕਮ ਤੇ ਭਾਵਨਾ ਜੁੜੀਏ ਉਹਨੂੰ ਬਾਹਰ ਦੀਆਂ ਤਰਕ ਨਾਲ ਦਲੀਲਾਂ ਨਾਲ ਸਿੱਧ ਨਾ ਕਰੋ। ਅੱਜ ਤੁਸੀਂ ਕੇਸ ਕਹਿੰਦੇ ਹੋ ਤਾਂ ਰੱਖੇ ਕਿਉਂਕਿ ਕੇਸ ਊਰਜਾ ਦਿੰਦੇ ਨੇ, ਐਨਰਜੀ ਦਿੰਦੇ ਨੇ। ਕਹਿਣ ਲੱਗੇ ਐਨਰਜੀ ਤਾਕਤ ਤਾਂ ਇੱਕ ਦਵਾਈ ਕੈਪਸੂਲ ਖਾਇਆ ਵੀ ਮਿਲ ਸਕਦੀ ਏ, ਕੱਲ ਨੂੰ ਲੋਕ ਕਹਿਣਗੇ ਇਸ ਕਰਕੇ ਜੇ ਕੇਸ ਦਿੱਤੇ ਅਸੀਂ ਦਵਾਈ ਖਾ ਲੈਂਦੇ ਹਾਂ। ਕਹਿਣ ਲੱਗੇ ਨਹੀਂ, ਜੇ ਤੂੰ ਪੁੱਛਣਾ ਕਕਾਰਾਂ ਦੇ ਅਰਥ ਕੀ ਨੇ, ਅਰਥ ਬਹੁਤ ਡੂੰਘੇ ਨੇ, ਪਰ ਜੇ ਤੂੰ ਇਹਨੂੰ ਭਾਵਨਾ ਦੇ ਨਜ਼ਰੀਏ ਨਾਲ ਤੱਕਣਾ। ਕਹਿੰਦਾ ਇੱਕ ਹਿੰਦੂ ਔਰਤ ਜਦੋਂ ਉਹਦਾ ਵਿਆਹ ਹੁੰਦਾ, ਉਸ ਬੱਚੀ ਦਾ ਉਹਦੇ ਹੱਥਾਂ 'ਚ ਚੂੜਾ ਪਾਇਆ, ਉਹਦੇ ਕੇਸਾਂ ਵਿੱਚ ਸੰਧੂਰ ਹੈ, ਉਹਦਾ ਲਾਲ ਸੂਹਾਂ ਚੋਲਾ ਹੈ, ਤੇ ਜੇ ਉਹਨੂੰ ਲੰਘਦੀ ਨੂੰ ਪੁੱਛ ਲਈਏ ਭੈਣੇ ਪਹਿਲਾਂ ਮੈਨੂੰ ਇਹ ਦੱਸ ਤੇਰੇ ਕੇਸਾਂ ਵਿੱਚ ਪਏ ਹੋਏ ਸੰਧੂਰ ਦੇ ਅਰਥ ਕੀ ਨੇ, ਕਿਉਂ ਪਾਇਆ, ਤੇਰੇ ਚੂੜੇ ਦਾ ਅਰਥ ਕੀ ਏ। ਸ਼ਾਇਦ ਉਹ ਨਾ ਬੋਲ ਸਕੇ, ਉਹਦੇ ਕੋਲ ਇੰਨੀ ਦਲੀਲ ਨਾ ਹੋਵੇ ਤੈਨੂੰ ਉੱਤਰ ਦੇਣ ਦੀ, ਪਰ ਕੋਈ ਸਿਆਣਾ ਬਜ਼ੁਰਗ ਕਹੇਗਾ ਕਿ ਇਹਦੇ ਮਾਂਗ ਵਿੱਚ ਕੇਸਾਂ ਵਿੱਚ ਪਾਇਆ ਹੋਇਆ ਸੰਧੂਰ ਇਹ ਕਹਿੰਦਾ ਪਿਆ ਕਿ ਸਾਈਂ ਵਾਲੀ ਇਹਦਾ ਸਾਈਂ ਜਿਉਂਦਾ ਹੈ। ਕਹਿੰਦਾ ਬਸ ਉਹ ਸਿੱਖਾਂ, ਜੇ ਕੇਸਾਂ ਵਿੱਚ ਪਿਆ ਹੋਇਆ ਸੰਧੂਰ ਕਹਿੰਦਾ ਇਹਦਾ ਖਸਮ ਇਹਦਾ ਮਾਲਕ ਚਾਹੁੰਦਾ ਹੈ, ਤੂੰ ਕਕਾਰ ਪਾ ਕੇ ਬਸ ਇੱਕੋ ਗੱਲ ਦਾ ਦਾਵਾ ਮਾਣ ਕਰ ਲਈ, ਮੇਰੇ ਸਿਰ ਤੇ ਗੁਰੂ ਗੋਬਿੰਦ ਸਿੰਘ ਖਲੋਤਾ ਹੋਇਆ ਹੈ। ਇਹਦੇ ਅਰਥ ਇਹ ਨੇ, ਇਹਦੇ ਅਰਥ। ਫਿਰ ਜੇ ਤੁਸੀਂ ਖਾਲਸੇ ਬੰਨੇ ਅੰਮ੍ਰਿਤ ਛਕ ਲੈਂਦੇ ਹਾਂ ਪਿਆਰੇ, ਉਹ ਕਮਾਈ ਵਾਲਾ ਪਾਸਾ ਨਹੀਂ। ਕਈ ਵਾਰੀ ਅੱਜ ਬਹੁਤਾਤ ਵਿੱਚ ਦੇਖੋ ਇਸ ਸਮੱਸਿਆ ਨੂੰ ਅਸੀਂ ਸਟੇਜ ਤੇ ਨਹੀਂ ਕਹਿੰਦੇ, ਡਰਨੇ ਆ ਕਿਉਂਕਿ ਲੋਕ ਕਹਿਣਗੇ ਇਹ ਬੰਦਾ ਨਾਸਤਕ, ਕੱਲ ਤੱਕ ਅੰਮ੍ਰਿਤ ਨਹੀਂ ਛਕਿਆ ਉਹ ਨਿਮਰਤਾ ਨਾਲ ਭਾਂਡਿਆਂ ਚ ਖਲੋਤਾ, ਬਾਣੀ ਦੇ ਵੇਖ ਕੇ ਸਿਰ ਝੁਕਾਉਂਦਾ। 100 ਵਿੱਚੋਂ 60% ਬੰਦੇ ਮਿਲਣਗੇ, ਦੂਜੇ ਦਿਨੋਂ ਬੰਦੇ ਦੂਜੇ ਨੂੰ ਉਪਦੇਸ਼ ਦੇ ਉਪਦੇਸ਼ ਦੇਣ ਲੱਗ ਪੈਣਗੇ, ਇੰਨੀ ਸੰਕੀਰਨਤਾ ਆ ਜਾਏਗੀ ਬੰਦੇ ਨੂੰ ਬੰਦਾ ਨਹੀਂ ਸਮਝਦੇ। ਤੁਹਾਡੇ ਸਾਹਮਣੇ ਹੈ ਕਿਉਂ, ਗੁਰੂ ਤਾਂ ਇੰਨਾ ਠੰਡਾ ਹੈ, ਇੰਨਾ ਰਹਿਮਤਾਂ ਦਾ ਸਾਈਂ ਹੈ। ਹਜ਼ੂਰ ਨੇ ਇਹ ਗੱਲ ਦੱਲੇ ਨੂੰ ਕਹੀ ਸੀ, ਉਹਨੇ ਪੁੱਛਿਆ ਸੀ ਕਿ ਵਾਹਿਗੁਰੂ ਜੀ ਕਾ ਖਾਲਸਾ ਦੇ ਅਰਥ ਕੀ ਨੇ। ਹਜ਼ੂਰ ਨੇ ਕਿਹਾ ਵਾਹਿਗੁਰੂ ਜੀ ਕਾ ਖਾਲਸਾ ਦਾ ਅਰਥ ਇਹ ਨਹੀਂ ਕਿ ਜਿਵੇਂ ਤੇਰੀ ਜ਼ਮੀਨ ਹੈ, ਵਾਹਿਗੁਰੂ ਜੀ ਕਾ ਖਾਲਸਾ ਅਰਥ ਇਹੀ ਕਰਾਂਗੇ ਨਾ, ਵਾਹਿਗੁਰੂ ਜੀ ਦਾ ਖਾਲਸਾ। ਤੂੰ ਕਹੇਗਾ ਆ ਜ਼ਮੀਨ ਮੇਰੀ, ਆ ਖੇਤ ਮੇਰੇ, ਆ ਘੋੜੀਆਂ ਹਾਥੀ ਭੋਹੇ ਭਾਂਡਾ ਮੇਰਾ, ਮਹਿਲ ਮੇਰੇ। ਕਹਿਣ ਲੱਗੇ ਇਸ ਤਰ੍ਹਾਂ ਵਾਹਿਗੁਰੂ ਜੀ ਕਾ ਖਾਲਸਾ ਨਹੀਂ। ਕਹਿਣ ਲੱਗੇ ਵਾਹਿਗੁਰੂ ਜੀ ਕਾ ਖਾਲਸਾ ਇਸ ਤਰ੍ਹਾਂ ਜਿਵੇਂ ਰੁੱਖ ਦੇ ਨਾਲ ਲੱਗਾ ਹੋਇਆ ਫਲ, ਰੁੱਖ ਦਾ ਫਲ ਜਾਂ ਫੁੱਲ ਸਮਝਿਓ, ਵਾਹਿਗੁਰੂ ਜੀ ਕਾ ਖਾਲਸਾ ਇਸ ਤਰ੍ਹਾਂ ਹੈ ਜਿਵੇਂ ਝੀਲ ਦਾ ਪਾਣੀ, ਝੀਲ ਦਾ ਸਰੋਵਰ, ਝੀਲ ਵਿੱਚੋਂ ਨਿਕਲਿਆ ਸਰੋਵਰ। ਵਾਹਿਗੁਰੂ ਜੀ ਕਾ ਖਾਲਸਾ ਇਸ ਤਰ੍ਹਾਂ ਜਿਵੇਂ ਸੂਰਜ ਦੀਆਂ ਕਿਰਨਾਂ। ਉਹਨੇ ਕਿਹਾ ਮੈਂ ਸਮਝਿਆ ਨਹੀਂ, ਬਸ ਇੰਨੀ ਕੁ ਗੱਲ ਕਿਤੇ ਸਮਝ ਪੈ ਜਾਏ ਤੇ ਧੰਨ ਗੁਰੂ ਗ੍ਰੰਥ ਸਾਹਿਬ ਕਿਰਪਾ ਕਰੇ। ਕਦੇ ਅਸੀਂ ਆਤਮਕ ਜੀਵਨ ਦੀ ਕਮਾਈ ਕਰੀਏ, ਖਾਲਸਾ ਤੂੰ ਆਤਮਕ ਰਸ ਨੂੰ ਮਾਣੇ, ਤੈਨੂੰ ਬੋਲਣਾ ਨਾ ਪਏ, ਤੇਰੇ ਲੰਘਦੇ ਹੀ ਲੋਕ ਇੰਨੇ ਪ੍ਰਭਾਵਿਤ ਹੋ ਜਾਣ, ਹੱਥ ਜੋੜ ਕੇ ਕਹਿਣ ਗੁਰੂ ਕੇ ਸਿੱਖਾ ਉਸ ਗੁਰੂ ਦਾ ਰਸਤਾ ਮੈਨੂੰ ਵੀ ਦੱਸ ਦੇ ਜਿਸ ਰਸਤੇ ਤੂੰ ਪਿਆ ਚੱਲਣਾ। ਕਿ ਬਾਣੀ ਨੇ ਨੂੰ ਮੰਨਿਆ ਨੀ, ਸਿੱਖ ਲੰਘਦਾ ਜਾਂਦਾ ਹੈ ਤੇ ਉਹਨੂੰ ਅਰਦਾਸ ਕਰਕੇ ਕਹਿੰਦੇ ਨੇ ਜੋ ਦੀਸਾ ਹੈ ਗੁਰਸਿੱਖੜਾ ਤਿਸ ਨਿਮ ਨਿਮ ਲਾਗੂ, ਪਾਏ ਜੀ ਉਹ ਹਕੀਕਤ ਹੈ। ਜੋ ਦੀਸਾ ਹੈ ਗੁਰਸਿੱਖੜਾ ਤਿਸ ਨਿਮ ਨਿਮ ਲਾਗੂ, ਪਾਏ ਜੀ ਉਹ ਆਖਾਂ ਬਿਰਥਾ ਜੀ ਕੀ। ਸਾਨੂੰ ਕਹਿਣਾ ਪੈਂਦਾ ਲੋਕੋ ਜੁੜੋ, ਇਹ ਦੁਹਾਈ ਰੱਬ ਦੀ ਉੱਡ ਗਏ ਜੀ, ਉਹ ਮਰ ਗਏ ਜੀ, ਪੰਥ ਗਿਆ ਜੀ, ਇਹੀ ਸ਼ਬਦ ਨੇ ਨਾ। ਉਹ ਬਾਣੀ ਵਿੱਚ ਜਗਿਆਸੂ ਕਹਿੰਦਾ ਰੱਬ ਦਾ ਵਾਸਤਾ ਹੀ, ਜਿੱਥੇ ਤੂੰ ਤੁਰਨਾ ਪਿਆ ਮੈਂ ਤੈਨੂੰ ਆਪਣਾ ਮਨ ਦੇ ਦੇਣਾ, ਮੈਨੂੰ ਦੱਸ ਤੇਰਾ ਗੁਰੂ ਕਿੱਥੇ। ਕਮਾਲ ਦਾ ਜੀਵਨ ਹੋਵੇਗਾ ਕਿ ਜੋ ਦਿਸ ਹੈ ਗੁਰਸਿੱਖੜਾ ਤਿਸ ਨਿਮ ਨਿਮ ਲਾਗੂ, ਪਾਏ ਜੀ ਉਹ ਆਖਾਂ ਬਿਰਥਾ ਜੀ ਕੀ। ਗੁਰ ਸੱਜਣ ਦੇਵ ਮਿਲਾਏ ਜੀਓ ਸੋਈ ਦਸ ਉਪਦੇਸ਼ਰਾ ਮੇਰਾ ਮਨ ਅੰਤ ਨਾ ਕਹੂੰ ਜਾਏ ਜੀਓ ਇਹ ਮਨ ਤੈ ਕੂ ਦੇਵ ਸਾਂ ਮੈਂ ਮਾਰਗ ਦੇਹੋ ਬਤਾਏ ਜੀਓ ਖੁਆਇਆ ਦੂਰੋਂ ਚੱਲ ਕੇ ਮੈਂ ਤੱਕੀ ਤੋਸ਼ਰ ਲਾਏ ਜੀਓ ਮੈਂ ਆਸਾ ਰੱਖੀ ਚਿੱਤ ਮੈਂ ਮੇਰਾ ਸਭੋ ਤੋ ਗਵਾਏ ਜੀ ਪਰ ਜਿਹਨੂੰ ਕਿਹਾ ਨਾ ਉਹ ਗੁਰੂ ਨਹੀਂ ਬਣਿਆ ਜੇ ਕਿਤੇ ਮੇਰੇ ਵਰਗਾ ਹੁੰਦਾ ਪ੍ਰਭਾਵਿਤ ਹੋ ਜਾਏ ਬੰਦਾ ਕਿਉਂਕਿ ਅਸੀਂ ਜਜ਼ਬਾਤ ਵਿੱਚ ਆ ਕੇ ਪ੍ਰਭਾਵਿਤ ਵੀ ਹੁੰਦੇ ਹਾਂ ਜਿਸ ਜ਼ਬਾਨ ਨਾਲ ਆਪਾਂ ਸੋਹਲੇ ਗਾਉਂਦੇ ਹਾਂ ਚੇਤੇ ਰੱਖਿਓ ਉਸੇ ਜ਼ਬਾਨ ਨਾਲ ਇੱਥੇ ਲੋਕੀ ਬੰਦੇ ਦਾ ਭੋਗ ਪਾਉਂਦੇ ਨੇ ਝੂਠ ਨਹੀਂ ਜੇ ਗੁਰੂ ਜੀ ਨੇ ਉਸ ਸਿੱਖ ਨੇ ਕਿੱਡੀ ਵੱਡੀ ਅਗਵਾਈ ਦਿੱਤੀ ਉਹਨੇ ਪੁੱਛਿਆ ਮੈਂ ਬੜੀ ਦੂਰ ਤੋਂ ਆਇਆ ਵਾਂ ਮੈਨੂੰ ਰਾਹ ਦੱਸ ਉਹਨੇ ਇਹ ਨਹੀਂ ਕਿਹਾ ਮੇਰੀ ਕਮਾਈ ਕਹਿਣ ਲੱਗਾ ਸੁਣੋ ਮੇਰੇ ਭਰਾਵਾ ਮੇਰੇ ਰਾਹ ਤੇ ਨਾ ਤੁਰੀ ਇਸ ਮਾਰਗ ਚੱਲੇ ਭਾਈ ਅੜੇ ਗੁਰ ਕਹੇ ਸੋ ਕਾਰ ਕਮਾਏ ਜੀ ਜੋ ਗੁਰੂ ਕਹਿੰਦਾ ਨਾ ਉਹਨੂੰ ਕਮਾਲਾ ਹੈ ਕੀ ਕਹਿੰਦਾ ਗੁਰੂ ਕਹਿਣ ਲੱਗੇ ਗੁਰੂ ਜੀ ਕਹਿੰਦੇ ਤਿਆਗੇ ਮਨ ਕੀ ਮਤਰੀ ਵਿਸਾਰੇ ਦੂਜਾ ਭਾਉ ਜੀਓ ਕਹਿੰਦਾ ਇਹਦੇ ਨਾਲ ਕੀ ਹੋਵੇਗਾ ਕਹਿੰਦਾ ਯਕੀਨ ਕਰੀ ਮੇਰੇ ਗੁਰੂ ਤੇ ਕਿਉਂ ਪਾਵੇਂ ਹਰ ਦਰਸਾਵੜਾ ਮੈਂ ਲੱਗੇ ਤੱਤੀ ਵਾਹ ਜੀਓ ਉਹਨੇ ਕਿਹਾ ਤੇਰਾ ਅਨੁਭਵ ਤੇਰਾ ਤਜਰਬਾ ਅੱਗੋ ਸਿੱਖ ਦੀ ਨਿਮਰਤਾ ਦੇਖੋ ਕਹਿਣ ਲੱਗਾ ਹੁਣ ਆਪੋ ਬੋਲ ਨਾ ਜਾਣਦਾ ਮੈਂ ਕਿਹਾ ਸਭ ਹੁਕਮਾਓ ਜੀਓ ਹਰ ਭਗਤ ਖਜ਼ਾਨਾ ਬਖਸ਼ਿਆ ਗੁਰੂ ਨਾਨਕ ਕੀਆ ਪਸਾਓ ਜੀਓ ਆ ਜੇ ਗੁਰੂ ਨਾਨਕ ਦੇ ਘਰ ਦਾ ਗੁਰਮੁਖ ਗੁਰਸਿੱਖ ਕਰਨੀ ਵਾਲਾ ਉਹਨਾਂ ਨੇ ਪੁੱਛਿਆ ਕਹਿਣ ਲੱਗਾ ਮੈਨੂੰ ਸਮਝ ਨਹੀਂ ਪਈ ਤੁਸੀਂ ਕਿਹਾ ਵਾਹਿਗੁਰੂ ਜੀ ਕਾ ਖਾਲਸਾ ਇਸ ਤਰ੍ਹਾਂ ਜਿਵੇਂ ਸੂਰਜ ਤੇ ਸੂਰਜ ਦੀਆਂ ਕਿਰਨਾਂ ਜਿਵੇਂ ਝੀਲ ਦਾ ਸਰੋਵਰ ਜਿਵੇਂ ਰੁੱਖ ਦਾ ਫੁੱਲ ਹਜ਼ੂਰ ਨੇ ਕਿਹਾ ਮੈਂ ਤੈਨੂੰ ਇਸ ਕਰਕੇ ਕਿਹਾ ਆ ਜ਼ਮੀਨ ਤੂੰ ਕਹਿੰਦਾ ਮੇਰੀ ਪਰ ਤੇਰੀ ਮੌਤ ਤੋਂ ਬਾਅਦ ਜ਼ਮੀਨ ਦੀ ਹੋਂਦ ਰਹੇਗੀ ਤੂੰ ਕਹਿ ਆ ਮਹੱਲ ਮੇਰੇ ਡਲਿਆ ਕਦੀ ਦਮਦਮਾ ਸਾਹਿਬ ਜਾਇਓ ਉਸ ਘਰ ਚ ਜ਼ਰੂਰ ਜਾਣਾ ਹੋ ਸਕਦਾ ਤੁਹਾਡੇ ਵਿੱਚੋਂ ਕਈ ਸੱਜਣ ਗਏ ਹੋਣ ਸੁਬਹਾ 7 ਵਜੇ ਤੋਂ ਲੈ ਕੇ ਸ਼ਾਮ ਤੱਕ ਉਸ ਪਰਿਵਾਰ ਦੀਆਂ ਬੀਬੀਆਂ ਅੱਜ ਵੀ ਕਲਗੀ ਧਰਜੀ ਦੀਆਂ ਨਿਸ਼ਾਨੀਆਂ ਦਿਖਾਉਂਦੀਆਂ ਇਹ ਖਿੰਨ ਮੈਂ ਸਿਰ ਵਿੱਚੋਂ ਨਿਕਲਣ ਲੱਗਾ ਹਜ਼ੂਰ ਨੇ ਕਿਰਪਾ ਕੀਤੀ ਪਿਛਲੇ ਦਿਨੀ ਉੱਥੇ ਜਾਣ ਦਾ ਮੌਕਾ ਮਿਲਿਆ ਚਲੋ ਰੋਜ਼ ਸੁਣਦੇ ਸਨ ਜਦੋਂ ਗਏ ਉੱਥੇ ਲਿਖਿਆ ਸੀ ਇਹ ਘਰ ਹੈ ਇੱਥੇ ਭੇਟਾ ਨਾ ਤੂੰ ਲੈ ਕੇ ਆਇਓ ਪ੍ਰਸ਼ਾਦ ਨਾ ਤੂੰ ਲੈ ਕੇ ਆਇਓ ਆਉਣਾ ਤੇ ਭਾਵਨਾ ਨਾਲ ਆਇਓ ਸ੍ਰੀ ਸਾਹਿਬ ਹਜ਼ੂਰ ਦੀ ਦਿਖਾਈ ਸਤਿਗੁਰੂ ਦੀਆਂ ਨਿਸ਼ਾਨੀਆਂ ਕਾਫੀ ਉਹਨਾਂ ਕੋਲ ਸੱਚੇ ਪਾਤਸ਼ਾਹ ਜੀ ਦੇ ਉੱਥੇ ਬਸਤਰ ਚੋਲਾ ਹੈ ਪਜਾਮਾ ਹੈ ਤੇ ਹਜ਼ੂਰ ਦਾ ਅੰਗ ਰੱਖਾ ਹੈ ਅੰਗ ਰੱਖਾ ਜਿਵੇਂ ਥੱਲੇ ਕੁਰਤੀ ਪਾਈ ਜਾਂਦੀ ਹੈ ਚਿੱਟੇ ਰੰਗ ਦੇ ਦਿਨ ਜਦੋਂ ਹੱਥ ਚ ਪਕੜਾ ਕੇ ਉਹਨਾਂ ਦੇਖੇ ਪਹਿਲਾਂ ਤੇ ਮਨ ਵਹਿ ਤੁਰਿਆ ਸੱਚੇ ਪਾਤਸ਼ਾਹ ਸਾਡੀ ਇੰਨੀ ਰਸਤੀ ਹੈ ਕਿ ਤੇਰੇ ਬਸਤਰਾਂ ਨੂੰ ਛੂ ਸਕੀਏ ਪਰ ਉਹਨਾਂ ਬਸਤਰਾਂ ਉੱਤੇ ਪਜਾਮੇ ਤੇ ਇਸ ਜਗ੍ਹਾ ਖੂਨ ਦੇ ਨਿਸ਼ਾਨ ਨੇ ਤੇ ਆਹ ਜਿਹੜਾ ਚੋਲਾ ਹੈ ਚੋਲੇ ਦੇ ਅਗਲੇ ਹਿੱਸੇ ਤੇ ਖੂਨ ਦੇ ਧੱਬੇ ਨੇ ਇਤਿਹਾਸ ਚ ਨਹੀਂ ਮਿਲਦਾ ਵੀ ਉਹ ਕਿੱਥੋਂ ਧੱਬੇ ਲੱਗੇ ਉਹ ਨਿਸ਼ਾਨ ਨੇ ਸੀਤੇ ਨੇ ਬਸਤਰਾਂ ਨੂੰ ਜਿਵੇਂ ਮਾਈਆਂ ਬੀਬੀਆਂ ਤਰਪਾਈ ਕਰਦੀਆਂ ਨੇ ਉਹ ਬਸਤਰਾਂ ਦੀ ਤਰਪਾਈ ਕੀਤੀ ਹੋਈ ਹੈ ਬਟਨ ਨਹੀਂ ਤਣੀਆਂ ਨੇ ਕੱਪੜੇ ਦੀਆਂ ਬੰਨਣ ਵਾਸਤੇ ਉਹ ਖੂਨ ਦਾ ਨਿਸ਼ਾਨ ਸਿੰਘ ਸਾਹਿਬ ਉੱਥੇ ਖਲੋਤੇ ਤੇ ਨੰਦਗੜ੍ਹ ਕਹਿਣ ਲੱਗੇ ਤੁਸੀਂ ਕੀ ਅਨੁਭਵ ਕਰਦੇ ਹੋ ਇੱਥੋਂ ਮੈਂ ਕਿਹਾ ਮੈਨੂੰ ਕੁਛ ਸਮਝ ਨਹੀਂ ਪੈ ਰਹੀ ਕਹਿਣ ਲੱਗੇ ਹਜ਼ੂਰ ਮੁਕਤਸਰ ਤੋਂ ਦਮਦਮਾ ਸਾਹਿਬ ਆਏ ਸਨ ਚੇਤੇ ਰੱਖਿਓ ਇਹ ਝੋਲੀ ਚ ਖੂਨ ਉਸ ਦੇ ਧੱਬੇ ਨੇ ਜਿਹੜਾ ਝੋਲੀ ਚ ਬਹਿ ਕੇ ਕਹਿੰਦਾ ਸੀ ਦਾਤਾ ਟੁੱਟੀ ਗੰਧ ਲੈ ਜਿਹਨੇ ਝੋਲੀ ਚ ਬਹਿ ਕੇ ਕਿਹਾ ਸੀ ਸੱਚੇ ਪਾਤਸ਼ਾਹ ਦਰਵਾਜ਼ੇ ਤੇ ਸੱਚ ਖੰਡ ਦੇ ਖੁੱਲੇ ਨੇ ਪਰ ਸਾਹਮਣੇ ਫੱਟੀ ਲੱਗੀ ਏ ਤੂੰ ਸਾਡਾ ਗੁਰੂ ਨਹੀਂ ਅਸੀਂ ਤੇਰੇ ਸਿੱਖ ਨਹੀਂ ਸੱਚੇ ਪਾਤਸ਼ਾਹ ਜੀ ਨੇ ਕਿਹਾ ਇੱਥੇ ਤੇ ਨਹੀਂ ਲਿਖਿਆ ਹੋਇਆ ਕਿ ਤੁਸੀਂ ਮੇਰੇ ਸਿੱਖ ਨਹੀਂ, ਮੈਂ ਤੁਹਾਡਾ ਗੁਰੂ ਨਹੀਂ, ਤੁਸੀਂ ਲਿਖ ਕੇ ਦੇ ਗਏ ਜੀ ਸਦਕੇ, ਪਰ ਮੈਨੂੰ ਦਿਖਾਓ ਮੈਂ ਕਿੱਥੇ ਲਿਖ ਕੇ ਦਿੰਦਾ, ਮੇਰੇ ਸਿੰਘ ਤਾਂ ਨਹੀਂ ਨਾ। ਕਿਉਂ? ਕਹਿਣ ਲੱਗੇ ਮੈਨੂੰ ਭਰੋਸਾ ਸੀ ਤੁਸੀਂ ਮੇਰੇ ਹੋ, ਵਾਪਸ ਜ਼ਰੂਰ ਆਓਗੇ। ਉਹ ਸੋਹਣੇ ਬਸਤਰ ਉੱਥੇ ਜ਼ਰੂਰ, ਮੈਂ ਤਾਂ ਇਹ ਬੇਨਤੀ ਕਰੀ।

0: ਸੁਣ ਕੇ ਮੇਰੇ ਕੰਨਾਂ 'ਚ ਇੱਕੋ ਆਵਾਜ਼ ਪੈ ਗਈ, ਤੂੰ ਇੱਕ ਪੁੱਤਰ ਨੂੰ ਰੱਖਣ ਦੀ ਖਾਤਰ, ਜੜ ਰੱਖਣ ਦੀ ਖਾਤਰ ਥਿਰਕ ਗਿਓ, ਤਾਂ ਝਾਤੀ ਮਾਰ ਕੇ ਦੇਖ, ਮੇਰੇ ਤਾਂ ਚਾਰੇ ਦੇ ਚਾਰੇ ਸ਼ਹਾਦਤ ਦਾ ਜਾਮ ਪੀ ਗਏ। ਉੱਥੇ ਉਹਨਾਂ ਸ਼ਬਦ ਲਿਖੇ ਨੇ, ਉਹ ਲਿਖਦੇ ਨੇ ਰਤਨ ਸਿੰਘ ਭੰਗੂ ਦੇ ਸ਼ਬਦ ਨੇ ਕਿ ਸਰਦਾਰ ਸਵੇਕ ਸਿੰਘ ਨੇ ਇਹ ਕਿਹਾ ਸੀ, ਕਹਿਣ ਲੱਗੇ ਖਮਰੇ ਕਾਰਨ ਗੁਰ ਕੁੱਲ ਗਵਾਈ, ਹਮ ਕੁੱਲ ਰੱਖ ਹੈ ਕੌਣ ਵਿਡਾਈ, ਚਾਰੇ ਪੁੱਤਰ ਜਾਨ ਕਹਾਏ, ਸ਼ੁਰੂਆਤ ਤੂੰ ਦੀ ਸਿੱਖਣ ਕਾਜ ਗੁਰੂ ਹਮਾਰੇ, ਸਿੱਖਾਂ ਦੇ ਲਈ ਸੀਸ ਦਿਓ ਨਿਜ ਸਨ ਪਰਿਵਾਰੇ, ਪਰਿਵਾਰਾਂ ਸਮੇਤ ਸਿਰ ਦੇ ਦਿੱਤੇ, ਸਿੱਖਣ ਕਾਜ ਗੁਰੂ ਹਮਾਰੇ, ਸੀਸ ਦਿਓ ਨਿਜ ਸਨ ਪਰਿਵਾਰੇ, ਚਾਰੇ ਪੁੱਤਰ ਜਾਨ ਕੁਹਾਏ, ਸੋ ਚੰਡੀ ਕੀ ਭੇਟ ਚੜਾਏ, ਹਮਰੇ ਕਾਰਨ ਗੁਰਕੁਲ ਗਵਾਈ, ਖੰਭ ਕੁਲ ਰੱਖੇ ਕਮਲ ਵਢਾਈ, ਅਸੀਂ ਰੱਖ ਜੀਏ ਕਾਹਦੀ ਵਡਿਆਈ, ਇਹ ਸ਼ਕਤੀ ਹੈ ਅੰਮ੍ਰਿਤ ਦੀ। ਲੋਕ ਤਾਂ ਭੱਜਦੇ ਨੇ ਸਲੀਅਤ ਦੇ ਕਿ ਅਸੀਂ ਜਦੋਂ ਭੇਕ ਬਣਾ ਕੇ ਤੁਰਨੇ ਹਾਂ ਨਾ, ਅੰਦਰ ਜੀਵਨ ਕਮਾਉਂਦੇ ਨਹੀਂ, ਸ਼ਾਇਦ ਕੁਕਰਮੀਆਂ ਨੂੰ ਦੇਖ ਕੇ ਲੋਕ ਉਹਨੇ ਨਹੀਂ ਭੱਜਦੇ, ਜਿੰਨਾ ਧਰਮ ਦੇ ਬੁਰਕਾ ਪਾ ਕੇ ਕੁਕਰਮ ਕਰਨ ਵਾਲਿਆਂ ਨੂੰ ਦੇਖ ਕੇ ਲੋਕ ਭੱਜ ਜਾਂਦੇ। ਰੱਬ ਮੇਰ ਕਰੇ ਜੇ ਸਾਨੂੰ ਦਾਤੇ ਨੇ ਅੰਮ੍ਰਿਤ ਦਿੱਤਾ ਹੈ ਤੇ ਵਾਰ ਵਾਰ ਅਰਦਾਸਾਂ ਕਰੀਏ। ਦੇਖੋ ਅੱਲਾ ਜੀ ਕੇਸ ਰੱਖੇ ਨੇ, ਯਤਨ ਕਰੀਦਾ ਵੀ ਗੁਰੂ ਜੀ ਰਹਿਤ ਰਖਾ ਲਓ, ਪਰ ਅਰਦਾਸ ਫਿਰ ਵੀ ਅਸੀਂ ਰੋਜ਼ ਕਰਦੇ ਹਾਂ ਕਿ ਸਤਿਗੁਰੂ ਕਿਰਪਾ ਕਰਿਓ, ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਥਾ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ ਕਿਉਂ ਮੰਗਦੇ ਹਾਂ? ਕਿਉਂਕਿ ਆਪਣੇ ਆਪ ਨਹੀਂ ਜੀ ਸਕਦੇ, ਤੁਸੀਂ ਝੋਲੀ 'ਚ ਦਾਤ ਪਾਇਆ। ਸਤਿਗੁਰੂ ਕਿਰਪਾ ਕਰੇ, ਜਿਨ੍ਹਾਂ ਨੇ ਅੰਮ੍ਰਿਤ ਪਾਨ ਕੀਤਾ ਉਹਨਾਂ ਦੇ ਚਰਨਾਂ 'ਚ ਨਮਸਕਾਰ। ਹੋਰ ਜੁੜੋ ਅੰਦਰੋਂ ਖੜਕਾਓ ਖੰਡਾ ਨਾਮ ਦਾ, ਇਹਦੇ ਲਈ ਰੌਲਾ ਪਾਉਣ ਦੀ ਵੀ ਕੋਈ ਲੋੜ ਨਹੀਂ। ਚੱਲਦੇ ਫਿਰਦੇ ਬਹਿੰਦੇ ਉੱਠੇ ਉੱਠਤ ਬੈਠ ਸੋਵਤ, ਨਾਮ ਕਹੋ ਨਾਨਕ ਜਨ ਕੈ ਸਦ ਕੰਮ। ਤੇ ਦੇਖੋ ਕੰਮ ਕੀ ਕਰਨਾ, ਸੱਚੇ ਪਾਤਸ਼ਾਹ ਜੀ ਨੇ ਕਿਹਾ, ਫਰਮਾਇਆ, ਰੋਜ਼ ਅਸੀਂ ਪੜ੍ਹਨੇ ਹਾਂ, ਕਹਿੰਦੇ ਨੇ ਤੂੰ ਦੁੱਖਾਂ ਤੋਂ ਡਰਨਾ ਨਾ, ਤੂੰ ਆਪਣੇ ਕੰਮ ਸਵਾਰਨ ਲਈ ਤਰੱਦਦ ਕਰਨਾ, ਤੂੰ ਚਾਹੁੰਦਾ ਮੈਨੂੰ ਕੋਈ ਮਾਨਸਿਕ ਪੱਧਰ ਤੇ ਫਿਜ਼ੀਕਲ ਤੌਰ ਤੇ ਕੋਈ ਚੋਟ ਨਾ ਪਹੁੰਚਾ ਦੇ। ਕਹਿਣ ਲੱਗੇ ਤਿੰਨੇ ਗੱਲਾਂ ਮੈਂ ਤੈਨੂੰ ਲਿਖ ਕੇ ਦੇ ਦੇਣਾ, ਤੇਰੇ ਨਾਲ ਕੁਝ ਨਹੀਂ ਵਾਪਰੇਗੀ, ਇੱਕ ਕੰਮ ਤੂੰ ਕਰ ਦੇ। ਕੀ? ਉਹ ਅਸੀਂ ਰੋਜ਼ ਪੜ੍ਹਨੇ ਆ, ਇਹ ਮਨ ਮੇਰਿਆ ਤੂੰ ਸਦਾ ਰਹੋ ਹਰਨਾਲੇ, ਇੱਕ ਕੰਮ ਤੂੰ ਕਰਨਾ, ਬਾਕੀ ਕੌਣ ਕਰੇਗਾ? ਅੱਗੇ ਨਹੀਂ ਕਿਹਾ ਮਨ ਤੂੰ ਕਰਨਾ, ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ, ਇਹ ਉਹ ਕਰੇਗਾ ਜਿਹਦੇ ਨਾਲ ਰਹੇਗਾ। ਦੁੱਖ ਸਭ ਵਿਸਾਰਨਾ ਅੰਗੀਕਾਰ, ਉਹ ਕਰੇ ਤੇਰਾ ਕਾਰਜ ਸਭ ਸਵਾਰਨਾ। ਬੰਦਾ ਕਹਿੰਦਾ ਕਿਵੇਂ ਹੋ ਸਕਦਾ? ਗੁਰੂ ਅਮਰਦਾਸ ਨੇ ਅੱਗੇ ਫਿਰ ਭਰੋਸਾ ਦਿੱਤਾ, ਸਭ ਨਾ ਗੱਲਾਂ ਸਮਰੱਥ ਸਵਾਮੀ, ਸੋ ਕਿਉਂ ਮਨੋ ਵਿਸਾਰੇ, ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਕਿਰਪਾ ਕਰਨ, ਜਿਨ੍ਹਾਂ ਨੇ ਅੰਮ੍ਰਿਤ ਪਾਨ ਨਹੀਂ ਕੀਤਾ ਉਹ ਅੰਮ੍ਰਿਤ ਛਕੋ। ਤੇ ਇਹ ਸਵਾਲ ਨਾ ਬਣਾਓ, ਫਲਾਣੇ ਨਹੀਂ ਛਕਿਆ, ਭੱਜ ਗਿਆ, ਫਲਾਣੇ ਨਹੀਂ ਛਕਿਆ, ਆਪਣੇ ਨਿਆਣੇ ਨੂੰ ਕਿਤੇ ਕਹਿੰਦੇ ਸਾਰੇ ਫੇਲ ਹੋ ਗਏ, ਪੁੱਤਰ ਕੋਈ ਨਹੀਂ ਤੂੰ ਵੀ ਦਸ ਲਾ ਲੈ। ਉਹਨੂੰ ਤਾਂ ਉਦਾਹਰਨਾਂ ਦਿੰਦੇ ਹਾਂ ਸਫਲ ਹੋਇਆ ਦੀਆਂ, ਤੇ ਪਰਮਾਰਥ ਵਿੱਚ ਅਸੀਂ ਉਦਾਹਰਨ ਉਹਦੀ ਦਿੰਦੇ ਜਿਹੜੇ ਫੇਲ ਹੋ ਗਏ। ਨਹੀਂ, ਉਸਾਰੂ ਸੋਚ ਰੱਖ ਕੇ ਤੁਰੀਏ। ਸਤਿਗੁਰੂ ਕਿਰਪਾ ਕਰੇ, ਕੱਲ੍ਹ ਸ਼ਾਮ ਦੇ ਦੀਵਾਨ ਵਿੱਚ ਆਪਾਂ ਪਟਨਾ ਸਾਹਿਬ ਦੇ ਦਰਸ਼ਨ ਕਰਾਂਗੇ। ਚੌਜੀ ਪ੍ਰੀਤਮ ਨੇ ਜਿੱਥੇ ਬਾਲ ਲੀਲਾ ਕੀਤੀਆਂ, ਜਿੱਥੇ ਮੇਰੇ ਕਿਰਪਾਲੂ ਦਾ ਆਗਮਨ ਹੋਇਆ, ਸਵੇਰ ਦੀ ਕਥਾ ਵਿੱਚ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦਾ ਪਵਿੱਤਰ ਹੁਕਮ ਜੋ ਆਇਆ ਉਹਦੀ ਵਿਚਾਰ ਹੋਵੇਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God. ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫੇਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
3: ਸਤਨਾਮ ਸ੍ਰੀ ਵਾਹਿਗੁਰੂ ਜੀਓ। ਖਾਲਸਾ ਮਹੱਲਾ ਪੰਜਵਾਂ, ਪ੍ਰਥਮੇ ਮਤਾ ਜੇ ਪਤਰੀ ਚਲਾਵੋ, ਦੂਤੀਏ ਮਤਾ ਦੁਏ ਮਾਨੁਖ ਪਹੁੰਚਾਵੋ, ਤ੍ਰਿਤੀਏ ਮਤਾ ਕਿਛ ਕਰੋ ਉਪਾਇਆ। ਇਹ ਸ਼ਬਦ ਦੀ ਥਾਨ ਕਾ ਇਸ ਤਰ੍ਹਾਂ ਹੈ ਕਿ 1638 ਬਿਕਰਮੀ ਭਾਦੋਂ ਸ੍ਰੀ ਦੂਜ ਨੂੰ ਗੁਰਿਆਈ ਗੱਦੀ ਦੇ ਕੇ ਚੌਥੇ ਪਾਤਸ਼ਾਹ 1638 ਭਾਦੋਂ ਸ੍ਰੀ ਤੀਜ ਨੂੰ ਆਪ ਜੋਤੀ ਜੋ ਸਮਾ ਗਏ। ਬਾਅਦ ਵਿੱਚ ਧਰਤੀ ਚੰਦ ਨੇ ਇੱਛਾ ਸ੍ਰੀ ਗੱਦੀ ਮੈਨੂੰ ਮਿਲਦੀ, ਇੱਛਾ ਪੂਰੀ ਨਾ ਹੁੰਦੀ ਦੇਖੀ ਅਤੇ ਦਿੱਲੀ ਜਹਾਂਗੀਰ ਕੋ ਜਾ ਕੇ ਫਰਿਆਦ ਕੀਤੀ ਕਿ ਮੈਂ ਵੱਡਾ ਸੀ, ਗੱਦੀ ਦਾ ਹੱਕ ਮੇਰਾ ਸੀ ਅਤੇ ਮੇਰਾ ਛੋਟਾ ਭਰਾ ਗੱਦੀ 'ਤੇ ਬੈਠ ਗਿਆ। ਬਾਦਸ਼ਾਹ ਕਹਿਣ ਲੱਗਾ ਕਿ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਗੱਦੀ ਆਪ ਦੇ ਕੇ ਗਏ ਅਤੇ ਜ਼ਬਰਦਸਤੀ ਉੱਥੇ ਫਿਰ ਥੋੜ੍ਹਾ ਜਿਹਾ ਹੌਲਾ ਜਿਹਾ ਹੋ ਗਿਆ। ਕਹਿਣ ਲੱਗਾ ਪਿਤਾ ਜੀ ਗੱਦੀ ਦੇ ਕੇ ਗਏ। ਪਾਤਸ਼ਾਹ ਕਹਿਣ ਲੱਗਾ ਕਿ ਜੇ ਪਿਤਾ ਜੀ ਗੱਦੀ ਦੇ ਗਏ ਤਾਂ ਉਹ ਖੁਦ ਮਾਲਕ ਸੀ, ਉਹਨਾਂ ਦੇ ਕੀਤੇ 'ਤੇ ਮੈਂ ਕੀ ਕਰ ਸਕਦਾ। ਇਹ ਪ੍ਰਿਥੀ ਚੰਦ ਨੇ ਖੁਦ ਹੀ ਖਾਂ ਦੇ ਨਾਲ ਆਪਣੀ ਮਿੱਤਰਤਾ ਬਣਾ ਲਈ ਅਤੇ ਸਾਰੀ ਗੱਲ ਦੱਸੀ। ਉਹ ਕਹਿੰਦਾ ਵੀ ਮੈਂ ਤੈਨੂੰ ਗੱਦੀ ਲੈ ਕੇ ਦਿਆਂਗਾ। ਫਿਰ ਜਿਹੜੀ ਦਿੱਲੀ ਸੰਗਤ ਸੀ ਨੇ ਦੱਸਿਆ ਵੀ ਇਸ ਤਰ੍ਹਾਂ ਪ੍ਰਿਥੀ ਚੰਦ ਬਾਦਸ਼ਾਹ ਕੋਲ ਗਿਆ ਅਤੇ ਸੋਲੀ ਸੀ ਖਾਂ ਦੇ ਨਾਲ ਮਿੱਤਰਤਾ ਬਣਾ ਲਈ ਹੈ ਅਤੇ ਹੁਣ ਇਹ ਗੱਲ ਕਹੀ ਹੈ ਕਿ ਆਪਾਂ ਨੂੰ ਵੀ ਕੋਈ ਉਪਾਅ ਕਰਨਾ ਚਾਹੀਦਾ। ਅਤੇ ਪਾਤਸ਼ਾਹ ਕਹਿਣ ਲੱਗੇ ਆਸਾ ਮਹੱਲਾ ਪੰਜਵਾਂ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਕਿਰਪਾ ਕਰਦੇ ਆ, ਪ੍ਰਾਥਮਿਕ ਮਤਾ ਜੇ ਪੱਤਰੀ ਚਲਾਵੋ। ਪਹਿਲਾਂ ਤਾਂ ਕਹਿੰਦੇ ਇਹ ਮਤਾ ਪੁਕਾਇਆ ਕਿ ਇੱਕ ਚਿੱਠੀ ਲਿਖ ਕੇ ਉਹਦੇ 'ਤੇ ਸਾਰਿਆਂ ਦੇ ਦਸਤਖਤ ਵਗੈਰਾ ਕਰਵਾ ਕੇ ਜਹਾਂਗੀਰ ਬਾਦਸ਼ਾਹ ਦੀ ਤਰਫ ਚਲਾਵੋ, ਉਹਦੇ ਵੱਲ ਭੇਜਣਾ ਕਰੀਏ। ਦੂਤੀਏ ਮਤਾ ਦੁਏ ਮਾਨੁਖ ਪਹੁੰਚਾਵੋ, ਦੂਜੀ ਸਲਾਹ ਇਹ ਮਤਾ ਪੁਕਾਇਆ ਕਿ ਦੋ ਮਨੋਜ ਬਾਬਾ ਬੁੱਢਾ ਜੀ ਜਾਂ ਭਾਈ ਗੁਰਦਾਸ ਸਾਹਿਬ ਇਹਨਾਂ ਨੂੰ ਪਹੁੰਚਾਈਏ, ਭੇਜੀਏ ਕਿ ਉਹ ਬਾਦਸ਼ਾਹ ਨੂੰ ਜਾ ਕੇ ਫਿਰ ਅਸਲੀਅਤ ਦੱਸਣ। ਤ੍ਰਿਤੀਏ ਮਤਾ ਕੁਛ ਕਰੋ ਪਾਇਆ, ਤੀਜਾ ਇਹ ਮਤਾ ਪੁਕਾਇਆ ਕਿ ਕੋਈ ਭੇਟਾ ਬੂਟਾ ਹਾਂਜੀ ਬਾਦਸ਼ਾਹ ਨੂੰ ਦੇਈਏ, ਗੁਰੂ ਘਰ ਵੱਲੋਂ ਕੋਈ ਸਰੂਪਾ ਸਰੂਪਾ ਦੇ ਕੇ ਅਤੇ ਉਸ ਨੂੰ ਆਪਣਾ ਪੱਖ ਦੱਸੀਏ। ਜਦੋਂ ਸਾਰੀਆਂ ਗੱਲਾਂ ਬਾਤਾਂ ਸੁਣ ਲਈਆਂ ਅਤੇ ਪਾਤਸ਼ਾਹ ਕਹਿਣ ਲੱਗੇ ਮੈਂ ਸਭ ਕੁਛ ਛੋੜ ਪ੍ਰਭ ਤੂੰ ਹੀ ਤੇ ਆਇਆ। ਕਹਿੰਦੇ ਅਸੀਂ ਇਹ ਕੋਈ ਦਲੀਲ ਵਕੀਲ ਅਪੀਲ ਵਾਲੀਆਂ ਗੱਲਾਂ ਨਹੀਂ ਕਰਨੀਆਂ, ਰਾਮਦਾਸ ਸੱਚੇ ਪਾਤਸ਼ਾਹ ਮਿਹਰ ਕਰ ਗਏ, ਉਹਨਾਂ ਦੀ ਮਿਹਰ ਰਹਿਣੀ ਹੈ। ਅਸੀਂ ਤਾਂ ਕਹਿੰਦੇ ਸਾਰਾ ਕੁਛ ਛੱਡ ਕੇ ਉਸ ਨਿਰੰਕਾਰ ਨੂੰ ਧਿਆਉਣਾ ਕੀਤਾ, ਉਸੇ ਦੀ ਵੋਟ ਹੈ, ਹੋਰ ਇਹੋ ਜਿਹਾ ਜਤਨਾਂ ਦੀ ਲੋੜ ਨਹੀਂ ਹੈ। ਪ੍ਰਾਥਮਿਕ ਮਾਤਾ ਜੇ ਪੱਤਰੀ ਚਲਾਓ, ਦੂਏ ਅਰਥਾਂ 'ਚ ਇਸ ਸੰਸਾਰ ਨੂੰ ਵਾਧਾ ਕਰਨ ਵਾਸਤੇ ਈਸ਼ਵਰ ਨੇ ਇਹ ਮਤਾ ਪਕਾਇਆ ਕਿ ਪੱਤਰੀ ਮੈਨੇ ਵੇਦਾਂ ਨੂੰ ਚਲਾਉਣਾ ਕਰੀਏ। ਜਿਵੇਂ ਜਿਵੇਂ ਲੋਕ ਵੇਦਾਂ ਨੂੰ ਪੜ੍ਹ ਕੇ ਕਰਮ ਧਰਮ ਕਰਨਗੇ ਤਿਉਂ ਤਿਉਂ ਸ੍ਰਿਸ਼ਟੀ ਜਿਹੜੀ ਵੱਧਦੀ ਜਾਏਗੀ। ਦੂਤੀਏ ਮਤਾ ਦੋ ਮਨੁੱਖ ਪਹੁੰਚਾਵੋ, ਦੂਜਾ ਮਤਾ ਇਹ ਦੋ ਮਨੁੱਖ ਇੱਕ ਤਾਂ ਸ਼ੰਭੂ ਮਨ ਅਤੇ ਸੱਤ ਰੂਪਾ ਇਹਨਾਂ ਨੂੰ ਭੇਜਣਾ ਕਰੀਏ, ਇਹਨਾਂ ਦੁਆਰਾ ਫਿਰ ਜਿਹੜੀ ਬਿੰਦੀ ਸੰਤਾਨ ਇਹ ਸੰਸਾਰ 'ਤੇ ਵਧੇਗੀ। ਤ੍ਰਿਤੀਏ ਮਤਾ ਕਿਛ ਕਰੋ ਪਾਇਆ, ਤੀਜਾ ਮਤਾ ਇਹ ਪੁਗਾਇਆ ਕਿ ਹੋਰ ਯਤਨ ਕੀ ਕਰੀਏ, ਦਸ਼ ਪ੍ਰਜਾਪਤੀ ਸ੍ਰੀ ਗੁਰੂ ਜਿਹੜੇ ਰਿਸ਼ੀ ਇਹਨਾਂ ਨੂੰ ਭੇਜੀਏ, ਉਹ ਆਪਣੀ ਸ਼ਕਤੀ ਦੇ ਨਾਲ ਸ੍ਰਿਸ਼ਟੀ ਨੂੰ ਪੈਦਾ ਕਰਨ। ਮੈਂ ਸਭ ਕਹਿ ਛਾੜ ਪ੍ਰਭ ਤੂੰ ਹੀ ਤਿਆ ਅਖੀਰੇ ਵਿਚਾਰ ਹੋਈ ਇਹਨਾਂ ਦੁਆਰਾ ਸ੍ਰਿਸ਼ਟੀ ਨੂੰ ਵਧਾਉਣ ਦੀ ਕੀ ਲੋੜ ਹੈ ਮਾਲਕ ਅੱਗੇ ਪ੍ਰਾਰਥਨਾ ਕਰੀ ਉਹ ਆਪੇ ਸ੍ਰਿਸ਼ਟੀ ਦਾ ਵਾਧਾ ਕਰੇ ਫਿਰ ਕਹਿੰਦੇ ਈਸ਼ਵਰ ਨੇ ਮੈਂ ਸੰਗਤਾਂ ਮਮਤਾ ਔਰ ਪਰਾਧੀਨਤਾ ਦੇ ਸਾਰੇ ਜਿਹੜੇ ਖਿਆਲ ਖੂਲ ਸੀ ਛੱਡ ਕੇ ਇੱਕ ਪਰਮੇਸ਼ੁਰ ਨੂੰ ਧਿਆਇਆ ਉਹਦਾ ਜਾਪ ਕੀਤਾ ਫਿਰ ਜਿਹੜਾ ਈਸ਼ਵਰ ਸੀ ਉਹਦੇ ਸੰਕਲਪ ਨੂੰ ਪੂਰਾ ਕਰਨ ਲਿਆ ਅਕਾਲ ਪੁਰਖ ਨੇ ਫਿਰ ਆਪਣੇ ਬਚਨ ਨਾਲ ਹੀ ਸ੍ਰਿਸ਼ਟੀ ਵਧਾ ਦਿੱਤੀ ਹੁਣ ਜਗਿਆਸੂ ਪਰਮਾਤਮਾ ਪ੍ਰਾਪਤੀ ਦੀ ਇੱਛਾ ਕਰਕੇ ਬੇਨਤੀ ਕਰਦਾ ਪ੍ਰਾਥਮਿਕ ਮਤਾ ਦੀ ਪੱਤਰੀ ਚਲਾਵੋ ਪਹਿਲੇ ਹੀ ਮਤਾ ਬਤਾਇਆ ਨਿਰੰਕਾਰ ਦੀ ਪ੍ਰਾਪਤੀ ਲਈ ਯਾਨੀ ਵੇਦਾਂ ਦੁਆਰਾ ਇਹ ਗੱਲ ਸੁਣੀ ਹੈ ਔਰ ਕਹਿੰਦੇ ਇਸ 'ਤੇ ਫਿਰ ਮੈਂ ਪੱਤਰੀ ਵੇਦਾਂ ਦੁਆਰਾ ਆਪਣੇ ਆਪ ਨੂੰ ਪਰਮਾਤਮਾ ਵੱਲ ਤੋਰਨਾ ਕਰਾਂ ਦੂਤੀ ਇਹ ਮਤਾ ਦੋ ਮਨੁੱਖ ਪਹੁੰਚਾਵਾਂ ਦੂਜੀ ਇਹ ਵਿਚਾਰ ਕੀਤੀ ਕਿ ਪਰਮਾਤਮਾ ਪਾਸ ਪਹੁੰਚਾਉਣ ਵਾਲੇ ਦੋ ਮਨੁੱਖ ਕੀ ਹੈ ਬਰਾਗ ਅਤੇ ਬਵੇਕ ਇਹਨਾਂ ਨੂੰ ਗ੍ਰਹਿਣ ਕਰੀਏ ਤ੍ਰੀਤੇ ਮਤਾ ਕਿਛ ਕਰੋ ਪਾਇਆ ਤੀਜਾ ਇਹ ਮਤ ਪਕਾਇਆ ਸਲਾਹ ਕੀਤੀ ਕਿ ਹੋਰ ਸਾਧਨਾਂ ਦੇ ਉਪਾਅ ਕਰੀਏ ਪਾਤਸ਼ਾਹ ਦੇ ਕਲਯੁਗ ਦਾ ਸਮਾਂ ਹੋਰ ਜਿਹੜੇ ਸਾਧਨ ਹੈ ਉਹ ਸਫਲ ਨਹੀਂ ਹੁੰਦੇ ਮੈਂ ਸਭ ਕੁਛ ਛੋੜ ਪ੍ਰਭ ਤੂੰ ਹੀ ਤਿਆ ਇਹ ਪਰਮਾਤਮਾ ਮੈਂ ਤਾਂ ਸਾਰਾ ਕੁਛ ਛੱਡ ਕੇ ਤੈਨੂੰ ਹੀ ਧਿਆਉਣਾ ਕੀਤਾ ਤੇਰਾ ਨਾਮ ਜਪਣਾ ਕੀਤਾ ਮਹਾਂਆਨੰਦ ਅਚਿੰਤ ਸਹਿਜਾਇਆ ਦੁਸ਼ਮਣ ਦੂਤ ਮੋਏ ਸੁੱਖ ਪਾਇਆ ਰਹੋ ਪਰਮੇਸ਼ਰ ਨਾਮ ਧਿਆਉਣ ਕਰਕੇ ਅਸੀਂ ਬੜੇ ਖੁਸ਼ ਹਾਂ ਸੁਤੇ ਸਿਰ ਪ੍ਰਸੰਨ ਹੋ ਕੇ ਅਚਿੰਤ ਮਿਹਨੇ ਬੇਫਿਕਰ ਹੋ ਗਏ ਕੋਈ ਦੁਸ਼ਮਣ ਕਰਨ ਵਾਲੇ ਕਾਮ ਕੁਲ ਮੁਕਾਰ ਦੂਤ ਉਹਨਾਂ ਦੇ ਮਰਨ ਨਾਲ ਜਦੋਂ ਖਤਮ ਹੋ ਗਏ ਬੜਾ ਭਾਰੀ ਸੁੱਖ ਪ੍ਰਾਪਤ ਕੀਤਾ ਹੈ ਰਾਹ ਵਿਸਰਾਮ ਦੇ ਕੇ ਕਿਰਪਾ ਕਰਦੇ ਹਨ ਸਤਿਗੁਰ ਮੁਖੋ ਦੀਆ ਉਪਦੇਸ਼ ਜੀਓ ਪਿੰਡ ਸਭ ਹਰ ਕਾ ਦੇਸ ਸਤਿਗੁਰ ਸੱਚੇ ਪਾਤਸ਼ਾਹ ਨੇ ਸਾਨੂੰ ਇਹ ਸਿੱਖਿਆ ਦਿੱਤੀ ਹੈ ਜੀਓ ਜੀਵਾਤਮਾ ਅਤੇ ਪਿੰਡ ਸਰੀਰ ਦੇਸ ਮਨੇ ਜਿਹੜੀਆਂ ਇੰਦਰੀਆਂ ਇਹ ਸਾਰਾ ਕੁਛ ਉਸ ਪਰਮਾਤਮਾ ਨੇ ਦਿੱਤਾ ਹੋਇਆ ਜੋ ਕੁਝ ਵੀ ਹੈ ਜੋ ਕੁਛ ਕਰੀ ਸੋ ਤੇਰਾ ਤਾਣ ਤੂੰ ਮੇਰੀ ਓਟ ਤੂੰ ਹੈ ਦੀਵਾਨ ਇਹ ਨਿਰੰਕਾਰ ਅਸੀਂ ਜੋ ਕੁਝ ਕਰਦੇ ਹਾਂ ਤੇਰੇ ਤਾਣ ਵੱਲ ਸ਼ਕਤੀ ਨਾਲ ਕਰ ਰਹੇ ਇਸ ਲੋਕ 'ਚ ਵੀ ਅਤੇ ਪਰਲੋਕ 'ਚ ਵੀ ਹਾਂਜੀ ਤੇਰੀ ਓਟ ਹੈ ਅਤੇ ਤੂੰ ਹੀ ਸਾਡਾ ਦੀਵਾਨ ਆਸਰਾ ਰੂਪ ਹੈ ਤੁਧ ਨੂੰ ਛੋੜ ਜਾਈਏ ਪ੍ਰਭ ਕਹਿਣ ਧਾਰ ਆਨੰਦ ਦੀਆ ਤੇਰੀ ਸਮਝ ਇਹ ਨਿਰੰਕਾਰ ਤੈਨੂੰ ਛੱਡ ਕੇ ਕਹਿਣ ਧਰ ਕਿਹੜੇ ਪਾਸੇ ਜਾਈਏ ਕਹਿਣ ਧਰ ਕਿਹਦੇ ਆਸਰੇ ਕਿੱਧਰ ਨੂੰ ਜਾਣਾ ਕਰੀਏ ਆਪ ਜੀ ਦੇ ਸੰਸਰ ਬਰਾਬਰ ਹੋਰ ਕੋਈ ਦੀਆ ਦੂਸਰਾ ਨਜ਼ਰੇ ਨਹੀਂ ਆਉਂਦਾ ਹੈ ਤੇਰੇ ਸੇਵਕ ਹੋ ਕਿਸ ਕੀ ਕਾਣ ਸਾਗਤ ਭੂਲਾ ਫਿਰੇ ਵਿਵਾਣ ਜਿਹੜਾ ਤੇਰਾ ਸੇਵਕ ਹੈ ਉਹਨੂੰ ਕਿਸੇ ਦੀ ਕਾਣ ਕਨੌੜ ਕੀ ਹੈ ਉਹਨੂੰ ਕਿਸੇ ਦੀ ਮੁਹਤਾਜੀ ਨਹੀਂ ਹੁੰਦੀ ਜਿਹੜਾ ਸਾਬਤ ਲੋਕ ਆ ਉਹ ਤਾਂ ਜਿਹੜਾ ਸੰਸਾਰ ਹੈ ਉਜਾੜ ਦੀ ਨਿਆਈ ਇਹਦੇ 'ਚ ਭੁੱਲੇ ਫਿਰਦੇ ਆ ਜਿਹੜੇ ਸਾਗਤ ਪੁਰਸ਼ ਹੈ ਇਸ ਵੱਲੋਂ ਭੁੱਲੇ ਫਿਰਦੇ ਵਿਵਾਣ ਉਜਾੜਾਂ 'ਚ ਉਹ ਟਕਰਾਂ ਮਾਰਦੇ ਫਿਰਦੇ ਉਹਨਾਂ ਨੂੰ ਪ੍ਰਾਪਤੀ ਕੋਈ ਨਹੀਂ ਹੁੰਦੀ ਤੇਰੀ ਵਡਿਆਈ ਕਹੀ ਨਾ ਜਾਏ ਜਹ ਕਹਿ ਰਾਸ ਲੈ ਹੈ ਗੱਲ ਲਾਏ ਇਹ ਨਿਰੰਕਾਰ ਪਰਮੇਸ਼ਰ ਆਪ ਦੀ ਜਿਹੜੀ ਵਡਿਆਈ ਸਾਤੋਂ ਕਹੀ ਨਹੀਂ ਜਾਂਦੀ ਤੁਸੀਂ ਆਪਣੇ ਦਾਸਾਂ ਨੂੰ ਕਿਰਪਾ ਕਰਕੇ ਜਿੱਥੇ ਕਿੱਥੇ ਗੱਲ ਨਾ ਲਾ ਕੇ ਰੱਖੋ ਹਾਂਜੀ ਰੱਖਿਆ ਕਰਦੇ ਹੋ ਨਾਨਕ ਦਾਸ ਕਿਰੇ ਸਰਨਾਈ ਪ੍ਰਭ ਰਾਖੀ ਪੈਜ ਵਜੀ ਵਾਦ ਆਈ ਪਾਤਸ਼ਾਹ ਕਹਿੰਦੇ ਆ ਅਸੀਂ ਦਾਸ ਤਾਂ ਤੁਹਾਡੀ ਸ਼ਰਨ ਆਏ ਇਹ ਨਿਰੰਕਾਰ ਤੁਸੀਂ ਸਾਡੀ ਇੱਜ਼ਤ ਰੱਖ ਲਈ ਹੈ ਆਨੰਦ ਦੀ ਵਧਾਈ ਵਜੀ ਕੀ ਹੈ ਆਨੰਦ ਵਾਜੇ ਵਜੇ ਹੈ ਅਤੇ ਜਿਹੜੀ ਵਡਿਆਈ ਹੈ ਉਹ ਪ੍ਰਗਟ ਹੋਈ ਹੈ ਆਸਾ ਮਹੱਲਾ ਪੰਜਵਾ ਪ੍ਰਦੇਸ਼ ਝਾਗ ਸੌਦੇ ਕੋ ਆਇਆ ਬਸਤ ਅਨੂਪ ਸੁਣੀ ਲਾਭ ਆਇਆ ਜਗਿਆਸੂ ਜਿਹੜੇ ਹੈ ਮਹਾਂਪੁਰਸ਼ਾਂ ਦੁਆਰਾ ਇਹ ਬਚਨ ਉਲਾਸ ਕਰਦੇ ਹੈ ਕਿ ਜਗਿਆਸੂ ਜਿਹੜੇ ਆਪਣੀ ਪਹਿਲੀ ਅਵਸਥਾ ਮਹਾਂਪੁਰਖਾਂ ਨੂੰ ਸੁਣਾਉਂਦੇ ਸੰਤ ਮਹਾਂਪੁਰਖੋ ਪ੍ਰਦੇਸ਼ ਝਾਗ ਸੌਦੇ ਕੋ ਆਇਆ ਬਸਤ ਅਨੂਪ ਸੁਣੀ ਲਾਭ ਆਇਆ ਕਹਿੰਦੇ ਮੈਂ ਪ੍ਰਤੱਖ ਆਦੇਸ਼ਾਂ ਪ੍ਰਦੇਸ਼ਾਂ ਨੂੰ ਝਾਗ ਮੈਨੇ ਲੰਘ ਕੇ ਇਹਦਾ ਨਾਮ ਰੂਪੀ ਸੌਦਾ ਆ ਇਹਨੂੰ ਖਰੀਦਣ ਵਾਸਤੇ ਆਪ ਜੀ ਦੇ ਚਰਨਾਂ ਵਿੱਚ ਆਇਆ ਇਹ 84 ਲੱਖ ਜੂਨਾਂ ਰੂਪੀ ਪ੍ਰਦੇਸ਼ਾਂ ਨੂੰ ਝਾਗ ਲੰਘ ਕੇ ਇਹ ਨਾਮ ਰੂਪੀ ਸੌਦੇ ਦੀ ਖਰੀਦਦਾਰੀ ਕਰਨ ਲਈ ਇਹ ਜਿਹੜਾ ਮਨੁੱਖਾ ਜਨਮ ਹੈ ਇਸ ਸਰੀਰ ਵਿੱਚ ਆਇਆ ਕਿਉਂਕਿ ਆਪ ਦੇ ਕੋਲ ਉਪਮਾ ਤੋਂ ਰਹਿਤ ਜਿਹੜੀ ਲਾਭ ਵਾਲੀ ਵਸਤੂ ਅਸੀਂ ਸੁਣੀ ਹੈ ਵਸਤੂ ਨੂੰ ਸੁਣੀ ਲਾਭ ਆਇਆ ਇਹ ਲਾਭ ਵਾਲੀ ਵਸਤੂ ਬੜੀ ਅਨੂਪ ਸੁੰਦਰ ਹੈ ਸੁਣੀਆਂ ਵੀ ਤੁਹਾਡੇ ਤੋਂ ਹੀ ਮਿਲ ਸਕਦੀ ਹੈ ਗੁਣ ਰਾਸ ਬੰਨ ਪੱਲੇ ਆਨੀ ਦੇਖ ਰਤਨ ਇਹੋ ਮਨ ਲੁਪਟਾਨੀ ਇਹ ਸ਼ਰਧਾ ਰੂਪੀ ਜਿਹੜੀ ਜਾਂ ਸ਼ੁਭ ਗੁਣਾਂ ਰੂਪੀ ਰਾਸਨਾਮ ਪੂੰਜੀ ਆ, ਇਹ ਬੁੱਧੀ ਰੂਪੀ ਪੱਲੇ 'ਚ ਬੰਨ ਕੇ ਲੈ ਆਉਂਦੀ ਹੈ, ਅਤੇ ਰਤਨ ਪ੍ਰਕਾਸ਼ ਰੂਪੀ ਪਰਮਾਤਮਾ ਦੇ ਦਰਸ਼ਨ ਵਾਸਤੇ ਇਹ ਮਨ ਦੀ ਵਿਰਤੀ ਜਿਹੜੀ ਹੈ ਲਪਟਾਨੀ ਮੈਨੇ ਲੰਪਟ ਹੋਈ ਭਾਵ ਮਿਲੀ ਹੈ, ਕਿਉਂਕਿ ਤੁਹਾਡੇ ਕੋਲ ਨਾਮ ਰੂਪੀ ਰਤਨ ਹੈ, ਉਹਨੂੰ ਦੇਖ ਕੇ ਮੇਰੇ ਮਨ ਦੀ ਜਿਹੜੀ ਵਿਰਤੀ ਹੈ ਉਹ ਲਪਟਾਨੀ ਮੈਨੇ ਤੇਰੇ ਪ੍ਰੇਮ ਵਿੱਚ ਖਚਤ ਹੋ ਗਈ ਹੈ, ਮਿਲ ਗਈ ਹੈ। ਸਾਹਿਬ ਵਪਾਰੀ ਦੁਆਰਾ ਆਏ ਵੱਖਰ ਕੱਢੋ ਸੌਦਾ ਕਰਾਏ ਰਹੋ। ਜਿਸ ਰਾਮਦੇਵ ਕਹਿੰਦੇ ਹੇ ਸ਼ਾਹ ਸੰਤ ਜਨੋ, ਅਸੀਂ ਤੁਹਾਡੇ ਚਰਨਾਂ 'ਚ ਵਪਾਰੀ ਬਣ ਕੇ ਖਰੀਦਦਾਰ ਹੋ ਕੇ ਸਤਸੰਗ ਗੁਰੂ ਦਰਵਾਜ਼ੇ 'ਤੇ ਆਏ ਹਾਂ, ਆਪਣੇ ਪਵਿੱਤਰ ਮੁਖਾਰਵਿੰਦ ਤੋਂ ਨਾਮ ਰੂਪੀ ਸੌਦੇ ਨੂੰ ਕੱਢੋ, ਭਾਵ ਨਾਮ ਨੂੰ ਆਚਾਰੋ, ਅਸੀਂ ਤੁਹਾਡੇ ਚਰਨਾਂ 'ਚ ਇਹ ਨਾਮ ਦਾ ਸੌਦਾ ਕਰਨ ਆਏ ਹਾਂ। ਇਹ ਸੰਤਾਂ ਮਹਾਂਪੁਰ ਨੂੰ ਪੁੱਛਿਆ ਸਾਡੇ ਪਾਸ ਤੁਹਾਨੂੰ ਕਿਨ ਭੇਜਿਆ, ਜਿਵਿਆਸੂ ਬੇਨਤੀ ਕਰਦਾ ਸਾਹਿਬ ਪਟਾਇਆ ਸਾਹਿਬ ਪਾਸ ਅਮੋਲ ਰਤਨਾ ਮੋਲਾ ਰਸ, ਇਹ ਸਾਹੇ ਸੰਤ ਜਨੂ ਆਪਦੇ ਕੋਲ ਸਾਨੂੰ ਨਿਰੰਕਾਰ ਰੂਪੀ ਸ਼ਾਹ ਪਰਮੇਸ਼ਰ ਨੇ ਪਟਾਇਆ ਮੈਨੇ ਭੇਜਿਆ, ਕਿਉਂਕਿ ਆਪ ਜੀ ਦੇ ਕੋਲ ਅਮੋਲ ਪਰਮੇਸ਼ਰ ਦਾ ਨਾਮ ਰੂਪੀ ਰਤਨ ਹੈ, ਸਾਡੇ ਅਮੋਲਾ ਮੈਨੇ ਬੇਕੀਮਤੀ ਸ਼ਰਧਾ ਰੂਪੀ ਰਾਸ ਪੂੰਜੀ ਹੈ, ਹੁਣ ਮਾਰੇ ਕਿਰਪਾ ਕਰਦੇ। ਬੇਟ ਸੋ ਭਾਈ ਪਾਇਆ ਮੀਤ ਸੌਦਾ ਮਿਲਿਆ ਨਿਸ਼ਚਲ ਚੀਤ, ਜਦੋਂ ਕਹਿੰਦੇ ਜਗਿਆ ਸੁਨੇ ਸੁਤੇ ਸਿਰ ਸੋਭਾ ਦੇ ਸੰਯੋਗ, ਮਿੱਤਰ ਜਿਹੜੇ ਮਹਾਂਪੁਰਖ ਆ ਸੰਤ ਜਨ ਉਹਨਾਂ ਨੂੰ ਬੇਸ਼ਮੇ ਵਕੀਲ ਪਾ ਲਿਆ ਵਿੱਚ ਕਿ ਨਾਮ ਰੂਪੀ ਸੌਦਾ ਮਿਲ ਗਿਆ, ਚਿੱਤ ਜਿਹੜਾ ਸੀ ਕਿ ਨਿਸ਼ਚਲਮੇ ਨੇ ਟਿਕ ਗਿਆ, ਜਿਹੜੀ ਭਟਕਣਾ ਸੀ ਮੁੱਕ ਗਈ, ਭਾਉ ਨਹੀਂ ਤਸਰ ਪਾਉਣ ਨਾ ਪਾਣੀ ਸਹਿਜ ਵਿਹਾਜੀ ਸਹਿਜ ਲੈ ਜਾਣੀ, ਇਹ ਨਾਮ ਰੂਪੀ ਸੌਦੇ ਨੂੰ ਨਾ ਤਾਂ ਤਸਕਰ ਚੋਰਾਂ ਦਾ ਭੈ ਡਾਰਿਆ, ਨਾ ਪਾਉਣ ਨਾ ਪਾਣੀ ਦਾ ਖਤਰਾ, ਨਾ ਕਾਮ ਕ੍ਰੋਧ ਮੋਹ ਹੰਕਾਰ ਚੋਰਾਂ ਦਾ ਡਰ ਆ, ਨਾ ਬਾਸ਼ਨ ਰੂਪੀ ਜਿਹੜੀ ਪਾਉਣ ਇਹਦਾ ਡਰ ਆ, ਨਾ ਪਦਾਰਥਾਂ ਰੂਪੀ ਪਾਣੀ ਦਾ ਹੀ ਕੋਈ ਖਤਰਾ ਵਗੈਰਾ ਹੈ। ਕਹਿੰਦੇ ਜਿਸ ਤਰ੍ਹਾਂ ਜਗਿਆਸੂ ਜਿਹੜਾ ਫਿਰ ਸ਼ਾਂਤੀ ਦੇ ਸਹਿਤ ਲੈ ਜਾਨੀ ਲੈ ਜਾਂਦੇ ਆ, ਉਹ ਸ਼ਾਂਤੀ ਦੇ ਨਾਲ ਹੀ ਮੈਂ ਸੁਤੇ ਸਿੱਧੇ ਇਹ ਵਾਸੂ ਲੈ ਜਾਂਦੇ, ਉਸ ਤਰ੍ਹਾਂ ਕਹਿੰਦੇ ਮੈਂ ਵਾਸੂ ਸ਼ਾਂਤੀ ਨਾਲ ਖਰੀਦੀ ਹੈ, ਸਹਿਜੇ ਸੋਤੇ ਸਿਹਤੇ ਵਾਸੂ ਖਰੀਦੀ ਹੈ, ਸਹਿਜੇ ਹੀ ਜਾਂਦੇ। ਕਹਿੰਦੇ ਉਹ ਪਿਆਰਾ ਜਿਹੜਾ ਨਿਰੰਕਾਰ ਸੀ ਉਹਦੇ ਸੁਤੇ ਸਿੱਧੇ ਲੈ ਮੈਨੇ ਅਭੇਦ ਹੋ ਗਿਆ, ਸਤਿਗੁਰ ਖਟਿਆ ਦੁੱਖ ਨਹੀਂ ਪਾਇਆ ਸਹੀ ਸਲਾਮਤ ਕਰ ਲਿਆ। ਇਹ ਨਾਮ ਰੂਪੀ ਜਿਹੜੀ ਸੱਚੀ ਵਸਤੂ ਆ ਇਹਦੇ ਖੱਟਣ ਕਰਕੇ ਕਿਸੇ ਤਰ੍ਹਾਂ ਦਾ ਦੁੱਖ ਪ੍ਰਾਪਤ ਨਹੀਂ ਕੀਤਾ, ਇਹ ਸਹੀ ਸਲਾਮਤ ਮੈਨੇ ਬੜੇ ਸੁੱਖ ਦੇ ਆਨੰਦ ਦੇ ਸਹਿਤ ਹਿਰਦੇ ਰੂਪੀ ਘਰ 'ਚ ਜਿਹੜੀ ਨਾਮ ਰੂਪੀ ਵਸਤੂ ਅਸੀਂ ਲੈ ਆਏ ਹਾਂ, ਭਾਵ ਹਿਰਦੇ ਵੀ ਪ੍ਰਾਪਤ ਹੋ ਗਈ। ਇਹ ਸੱਚ ਦੇ ਵਿਹਾਰ ਵਿੱਚ ਸਦਾ ਖੱਟੀ ਖੱਟੀ ਆ, ਕਦੀ ਘਾਟਾ ਨਹੀਂ ਨਾ ਦੁੱਖ ਪਾਇਆ ਜਾਂਦਾ, ਸੁੱਖ ਆਨੰਦ ਦੇ ਸਹਿਤ ਕਹਿੰਦੇ ਅਸੀਂ ਲਾਭ ਲੈ ਕੇ ਸਰੂਪ ਰੂਪੀ ਘਰ ਵਿੱਚ ਆ ਗਏ, ਭਾਵ ਆਤਮਪਾਦੀ ਪ੍ਰਾਪਤੀ ਕਰ ਲਈ ਹੈ, ਮਿਲਿਆ ਲਾਹ ਭਏ ਆਨੰਦ ਤਾਨਾ ਸਾਹ ਪੂਰੇ ਬਖਸ਼ਣ। ਕਹਿੰਦੇ ਜਦੋਂ ਫਿਰ ਨਾਮ ਵਸਤੂ ਦਾ ਲਾਹ ਮਿਲ ਗਿਆ ਬੜਾ ਆਨੰਦ ਹੋ ਗਿਆ, ਔਗਣ ਬਖਸ਼ ਨਾਲੇ ਪੂਰੇ ਸ਼ਾਹ ਕੌਣ ਸਤਿਗੁਰੂ ਜਿਹੜੇ ਹੈ ਉਹ ਧੰਤਾ ਵਡਿਆਈ ਦੇ ਯੋਗ ਹਨ, ਇਹ ਸੌਦਾ ਗੁਰਮੁਖ ਕਿਨੇ ਵਿਰਲੇ ਪਾਇਆ, ਇਹ ਨਾਮ ਰੂਪੀ ਸੌਦਾ ਕਿਸੇ ਵਿਰਲੇ ਗੁਰਮੁਖ ਜਾਣਿਆਂ ਨੇ ਸਤਿਗੁਰਾਂ ਤੋਂ ਪ੍ਰਾਪਤ ਕੀਤਾ, ਨਹੀਂ ਇਸੇ ਤਰ੍ਹਾਂ ਬੰਦਾ ਮਨਮੁਖਤਾਈ 'ਚ ਜੀਵਨ ਗੁਜ਼ਾਰ ਕੇ ਚਲੇ ਜਾਂਦਾ। ਸਹਿਲੀ ਕੇਵ ਨਾਨਕ ਲੈ ਆਇਆ, ਪਾਤਸ਼ਾਹ ਕਹਿੰਦੇ ਸਹਿਲੀ ਮੈਨੇ ਸੁਵੱਲੀ ਬੜੀ ਸਸਤੀ ਹੈ ਲਾਭ ਦੇ ਸਹਿਤ, ਇਹ ਜਿਹੜੀ ਸੁੱਖਾਂ ਨੂੰ ਦੇਣ ਵਾਲੀ ਕੇਵ ਵਸਤੂ ਸੀ ਇਹ ਸਤਿਗੁਰੂ ਦੀ ਬਖਸ਼ਿਸ਼ ਕਿਰਪਾ ਨਾਲ ਹਿਰਦੇ ਰੂਪੀ ਘਰ 'ਚ ਲੈ ਕੇ ਅਸੀਂ ਆ ਗਏ। ਆਸਾ ਮਹੱਲਾ ਪੰਜਵਾਂ, ਗੁਣ ਅਵਗੁਣ ਮੇਰੋ ਕਾਸ਼ਨਾ ਵਿਚਾਰੋ ਨਹ ਦੇਖੋ ਰੂਪ ਰੰਗ ਸਿੰਗਾਰੋ, ਇਹ ਸ਼ਬਦ ਦੁਆਰਾ ਮਹਾਰਾਜ ਦੇ ਪਰਪਕਾਰ ਨੂੰ ਦੇਖਦੇ ਆ ਔਰ ਧੰਨਵਾਦ ਕਰਦੇ, ਉਹ ਪਰਮਾਤਮਾ ਐਸਾ ਦਿਆਲੂ ਕਿਰਪਾਲੂ ਹੈ, ਹਾਂਜੀ ਮੇਰੇ 'ਚ ਗੁਣ ਤਾਂ ਕੋਈ ਹੈ ਨਾ, ਅਤੇ ਔਗਣਾਂ ਦੀ ਉਹਨੂੰ ਵਿਚਾਰ ਨਹੀਂ ਕੀਤੀ, ਅਤੇ ਨਾ ਮੇਰਾ ਸਫਾਈ ਰੂਪੀ ਰੂਪ ਦੇਖਿਆ, ਨਾ ਅੰਦਰਲਾ ਰੰਗ ਪ੍ਰੇਮ ਦੇਖਿਆ, ਨਾ ਜਪ ਤਪ ਰੂਪੀ ਕੋਈ ਸ਼ਿੰਗਾਰ ਸ਼ੂਰ ਦੇਖਿਆ ਹੈ, ਚੱਜ ਆਚਾਰ ਕਿਸ ਵਿਦ ਨਹੀਂ ਜਾਣੀ, ਬਾਂਹ ਭਗਤ ਤੇਰੇ ਸੇਜਿਆ ਨਹੀਂ। ਕਹਿੰਦੇ ਜਿਹੜੇ ਸ੍ਰੇਸ਼ਟ ਕਰਮ ਕਰਨ ਦੀ ਵਿਧੀ ਇਹ ਵੀ ਮੈਂ ਕਹਿੰਦੇ ਕੋਈ ਨਹੀਂ ਸੀ ਜਾਣਦਾ, ਤੇਰੇ ਪਰਮਾਤਮਾ ਨੇ ਬੁੱਧੀ ਰੂਪੀ ਬਾਂਹ ਫੜ ਕੇ ਸਾਨੂੰ ਇਹ ਜਿਹੜੀ ਅੰਤਰਮੁਖਤਾ ਰੂਪੀ ਸੇਜ ਆ ਉੱਥੇ ਲੈ ਕੇ ਲੈ ਆਉਂਦਾ ਹੈ। ਸੁਣ ਵੋ ਸਕੀ ਅੰਤ ਮਾਰੋ ਪੀ ਲੋ ਖੁਸ਼ਮਨ, ਕਹਿੰਦੇ ਸਕੀ ਇਹ ਮਹਾਤਮਾ ਜਨੋ ਜਗਿਆਸੂ ਜਨੋ ਸੁਣੋ, ਉਹ ਕੰਤ ਮਾਲਕ ਪਰਮੇਸ਼ਰ ਨੇ ਸਾਡਾ ਖੁਸ਼ਮਨਾ ਨਾਮ ਹੁੰਦਾ ਪੱਖ ਕੀਤਾ ਆ, ਉਹਨੂੰ ਪੱਖ ਕਰਕੇ ਫਿਰ ਸਾਨੂੰ ਆਪਣੇ ਕੋਲ ਲੈਣ ਦਾ ਬਖਸ਼ਿਸ਼ ਕਰਦੀ, ਕਰਮਾ ਸਤਿਕਾਰ ਰੱਖਿਓ ਕਰ ਆਪਣਾ, ਕਿਆ ਜਾਣੇ ਲੋਕ ਅਜਾਨਾ ਰਹੋ। ਇਸ ਕਰਕੇ ਫਿਰ ਕਹਿੰਦੇ ਆ ਆਪਣਾ ਅਰਦਾਸ ਜਾਣ ਕੇ ਸਾਡੇ ਤੇ ਕਿਰਪਾ ਕਰਕੇ ਮਸਤਕ ਦੇ ਸਰ ਪ੍ਰੇਮ ਰੂਪੀ ਹੱਥ ਰੱਖ ਦਿੱਤਾ। ਕਹਿੰਦੇ ਇਸ ਬਚਨ ਨੂੰ ਅਣਜਾਣ ਪੁਰਖ ਕੀ ਜਾਣ ਸਕਦੇ, ਕੁਝ ਨਹੀਂ ਜਾਣ ਸਕਦੇ, ਰਾਹ ਉਹਦੇ ਸਰਾਮ ਦੇ ਕੇ ਕਥਨ ਕਰਦੇ ਹਨ। ਸੁਹਾਗ ਹਮਾਰੋ ਅਬ ਹੁਣ ਸੋਹਿਓ, ਕੰਤ ਮਿਲੋ ਮੇਰੋ ਸਭ ਦੁੱਖ ਜੋੜੋ। ਹੁਣ ਕਹਿੰਦੇ ਇਸ ਵੇਲੇ ਹਮਾਰੋ ਸਾਨੂੰ ਕਹਿੰਦੇ ਉਹ ਜਿਹੜਾ ਸੋਭ ਨਹੀਂ ਅਬ ਮੈਨੇ ਜਿਹੜਾ ਅਵਨਾਸ਼ੀ ਸੁਹਾਗ ਮੈਨੇ ਉਹਦੇ ਮਿਲਾਪ ਦਾ ਜਿਹੜਾ ਸੁੱਖ ਪ੍ਰਾਪਤ ਹੋਇਆ। ਕੰਤ ਜਿਹਨੇ ਮਾਲਕ ਪਰਮੇਸ਼ਰ ਸੀ ਉਹਦੇ ਮਿਲਣ ਕਰਕੇ ਸਾਡੇ ਸਾਰੇ ਦੁੱਖ ਜੋੜਿਓ ਮੈਨੇ ਉਹ ਸਾਰੇ ਨਾਸ ਹੋ ਗਏ। ਅੰਗਨ ਮੇਰਾ ਸੋਭਾ ਚੰਦਨ ਇਸ ਵਾਸ ਰਿਪਿਆ ਸੰਘ ਆਨੰਦ। ਹੁਣ ਮੇਰੇ ਕਹਿੰਦੇ ਹਿਰਦੇ ਰੂਪੀ ਅੰਗ ਨਾਮ ਹੁੰਦਾ ਵਿਹੜੇ ਦਾ, ਇਹਦੇ ਜਿਹੜੇ ਸੋਭਾ ਦੇ ਸੰਯੁਕਤ ਵਿਰਾਗ ਆਦਿਕ ਸਤੋਗੁਣ ਰੂਪੀ ਜਿਹੜਾ ਚੰਦਮੇ ਨੇ ਚੰਦਰਮਾ ਪ੍ਰਕਾਸ਼ ਤੋਂ ਹੋਇਆ ਉਹਦੇ ਅਗਰ ਕਹਿੰਦੇ ਜਿਹੜਾ ਰਾਤ ਦਿਨ ਪੀਰੀ ਮੈਨੇ ਪਰਮਾਤਮਾ ਦੇ ਸੰਗ ਮਿਲਾਪ ਦਾ ਜਿਹੜਾ ਆਨੰਦ ਸੀ ਉਹ ਪ੍ਰਾਪਤ ਹੋ ਗਿਆ। ਵਸਤਰਾਂ ਵਾਲੇ ਰੰਗ ਚਲੂਲ ਸਗਲ ਅਭਰਨ ਸੋਭਾ ਕੰਠ ਫੂਲ। ਕਹਿੰਦੇ ਜਿਹੜੇ ਸਾਡੇ ਅੰਤਸ਼ਕਰਨ ਰੂਪੀ ਕੱਪੜੇ ਚਲੂਲ ਮੈਨੇ, ਚਲੂਲਾ ਹੁੰਦਾ ਗਾੜੇ ਰੰਗ ਵਿੱਚ ਰੰਗੇ ਗਏ, ਹਿਮਾ ਰੂਪੀ ਵਸਤਰ ਕਹਿ ਲਓ ਹਾਂਜੀ, ਪਰਮੇਸ਼ਰ ਪੱਟ ਲਈ ਇਹ ਪ੍ਰੇਮ ਪਟੋਲਾ ਪ੍ਰੇਮ ਰੂਪੀ ਕੱਪੜੇ ਜਿਹੜੇ ਗਾੜੇ ਰੰਗ ਵਾਲੇ ਬਣ ਗਏ। ਔਰ ਸ਼ੁਭ ਗੁਣ ਸਾਰੇ ਅਭਰਨ ਮੈਨੇ, ਉਹ ਜਿਹੜੇ ਗਹਿਣੇ ਅਭਰਨ ਨਾਮ ਗਹਿਣੇ ਦਾ ਇਹ ਵੀ ਸੋਭਾ ਦੇ ਰਹੇ, ਇਸ ਤਰ੍ਹਾਂ ਦੇ ਜਿਹੜੇ ਗਹਿਣੇ ਆ ਸੋਭਾ ਦੇ ਰਹੇ। ਫੂਲ ਕੰਠ ਕਹਿੰਦੇ ਪ੍ਰਫੁੱਲਤ ਹਿਰਦੇ ਨਾਲ ਜਿਹੜਾ ਅਸੀਂ ਉਹਦੀ ਸੋਭਾ ਕਰਨੀ ਵਡਿਆਈ ਕਰਨੀ, ਇਹ ਗਲੇ ਦਾ ਕਹਿੰਦੇ ਕੰਠ ਫੂਲ ਗਹਿਣਾ ਧਾਰਿਆ ਹੋਇਆ। ਕਿਰਿਆ ਪੇਕੀ ਦ੍ਰਿਸ਼ ਪਾਏ ਸਗਲ ਨਿਹਾਲ, ਦੁਸ਼ਟ ਦੂਤ ਕੀ ਚੂਕੀ। ਕਿਰਿਆ ਪੇਕੀ ਦ੍ਰਿਸ਼ ਪਾਏ ਸਗਲ ਨਿਧਾਨ, ਦੁਸ਼ਟ ਦੂਤ ਕੀ ਚੂਕੀ ਕਾਨ। ਕਹਿੰਦੇ ਜਿਸ ਵੇਲੇ ਉਸ ਪੀਰੀ ਮੈਨੇ ਪਰਮਾਤਮਾ ਨੇ ਕਿਰਪਾ ਦ੍ਰਿਸ਼ਟੀ ਨੇ ਸਾਨੂੰ ਦੇਖਿਆ, ਸਾਨੂੰ ਸਾਰੇ ਨਿਧਾਨ ਖਜ਼ਾਨੇ ਜਿਹੜੇ ਪ੍ਰਾਪਤ ਹੋ ਗਏ ਉਹ ਪਾ ਲਾਇਆ। ਅਤੇ ਫਿਰ ਕਹਿੰਦੇ ਜਿਹੜੇ ਦੁਸ਼ਟ ਦੂਤ ਕਾਮ ਕ੍ਰੋਧ ਮੋਹ ਹੰਕਾਰ ਸੀ ਉਹਨਾਂ ਦੀ ਕਾਨ ਮੈਨੇ ਕਨੌਟ ਚੁੱਕ ਗਈ ਹੈ, ਇਹਨਾਂ ਦੀ ਹੁਣ ਮੁਤਾਜੀ ਨਹੀਂ ਰਹੀ। ਸਾਧੂ ਖੁਸ਼ੀਆ ਸਦਾ ਰੰਗ ਮਾਣੇ, ਨੌਨਿਤ ਨਾਮ ਗ੍ਰਹਿ ਮਹਿ ਤ੍ਰਿਪਤਾਨੇ। ਸਾਧੂ ਖੁਸ਼ੀਆ ਮੈਨੇ ਹੁਣ ਉਹ ਨਿਰੰਕਾਰ ਦੇ ਵਿੱਚ ਸਦਾ ਆਨੰਦ ਨੂੰ ਮਾਣਦੇ ਹਾਂ। ਨੌ ਨਿਧੀਆਂ ਨੂੰ ਦੇਣ ਵਾਲਾ ਦਾਤਾ ਜਿਹੜਾ ਉਹ ਪਰਮਾਤਮਾ ਦਾ ਨਾਮ ਹੈ, ਉਹਦੀ ਪ੍ਰਾਪਤੀ ਹਿਰਦੇ ਰੂਪੀ ਘਰ ਵਿੱਚ ਹੋਣੇ ਕਰਕੇ ਅਸੀਂ ਸਦਾ ਲਿਆ ਤ੍ਰਿਪਤ ਹੋ ਗਿਆ, ਰੱਜ ਗਏ, ਕੋਈ ਭਟਕਣਾ ਹੀ ਨਹੀਂ ਰਹਿ ਗਈ। ਕਹੋ ਨਾਨਕ ਜੋ ਪਿਰਹਿ ਸੀਗਾਰੀ, ਫਿਰ ਸੁਹਾਗਨ ਸੰਗ ਪਤਾਰੀ। ਪਾਤਸ਼ਾਹ ਕਹਿੰਦੇ ਜਦੋਂ ਪਧਾਰਮੇ ਨੇ ਉਸ ਨਿਰੰਕਾਰ ਨੂੰ ਸ਼ੁਭ ਗੁਣਾਂ ਰੂਪੀ ਸ਼ਿੰਗਾਰਾਂ ਨਾਲ ਸ਼ਿੰਗਾਰਿਆ, ਅਤੇ ਫਿਰ ਕਹਿੰਦੇ ਉਸ ਮਾਲਕ ਨਾਲ ਇਸ ਤੋਂ ਕੇ ਸੁਹਾਗ ਬੰਤੀ ਉਹਦੇ ਮਿਲਾਪ ਵਾਲੇ ਬਣ ਗਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਕੇਰਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CIFK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening to Sikh Radio broadcasting from Gurdwara Sahib Western Singh Sabha Williams Lake. Any comments and suggestions, please call 250-392-3874.

0: ਕੇਵੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874 ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874 ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

0: ਕਿਰਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CIFK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio, broadcasting from Gurdwara Sahib, Western Singh Sabha, at Williams Lake. Any comments and suggestions, please call 250-392-3874.

0: 8874 or by email at thinksabout2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: Waheguru Ji Ka Khalsa, Waheguru Ji Ki Fateh. Tusi sun rahe ho Sikh Radio 94.3 FM. ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਕਿਰਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸ਼ਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio broadcasting from Gurdwara Sahib Western Singh Sabha Williams Lake. Any comments and suggestions please call 250-392-3874.

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874 ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874 ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belongs to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਕੇਵੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio, broadcasting from Gurdwara Sahib, Western Singh Sabha and Williams Lake. Any comments and suggestions, please call 250-392-3874.